ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ ਅਤੇ ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ। ਆਓ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

0: प्रोग्राम दा ए हिस्सा तुहाडे तक रियो बैंकुएट हाल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम, बर्थडे पार्टी जां होर फंक्शन संबंधी हाल बुक करन दी जानकारी लैण लई तुसी रियो बैंकुएट हाल नूं 403-633-2000 यानी 403-633-2000 ते संपर्क कर सकते हो। रियो बैंकुएट हॉल दा पता है यूनिट नंबर 2850 होपवेल प्लेस नॉर्थ ईस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैंपेड ग्राउंड। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसी भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयरगिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा, ए सीधा सरकार नू बिल करदे ने। होर जानकारी लई कॉल करो 825-760-0983 825-760-0983। प्रोग्राम दा ए हिस्सा ABM कॉलेज दे सहयोग नाल पहुंचाया जा रहा है। ABM कॉलेज विच किसी भी तरह दे हेल्थ प्रोग्राम्स, बिजनेस या IT प्रोग्राम्स दी जानकारी लैण लई कॉल करो 403-719-4300 403-719-4300। और जानकारी लई साडी वैबसाइट abmcollege.com ते विजिट करो।
2: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह ढिल्लो होरां दे सहयोग नाल पहुंचाया जा रहा है। इन्हां दा फोन नंबर नोट करो 403-225-1111 403-225-1111। एशिया पैसिफिक इमीग्रेशन दे मनिंदर सिंह ढिल्लो होरां दा पता नोट करो, यूनिट नंबर 144-3670-63 Avenue नॉर्थ ईस्ट कैलगरी।
0: पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
3: एक बार फिर तुहाडा स्वागत है गुरबाणी विचार प्रोग्राम दे इस हिस्से दे विच। अज आपां क्योंकि परसों के प्रोग्राम दे विच भी आपां जिक्र कीता सी कि ये टालिया जा सकता सी श्री दरबार साहब दे उपर जो हमला होया 1984 दे विच, या इस दे विच कौन कौन जिम्मेवार सी, या आपां इस ते भी विचार कीता है कि असीं पिछले इन्हां 40-41 सालां दे विच कदी ये निरीक्षण किया है कि साढ़े को भी कुछ गलतियां हुई हुई ने, या असी कोई यो जे कदम चुके ने जिस के नाल अजिहा सानिया दोबारा ना हो सके, या इस तरह का असी इसते कभी भी मेखर अजे तक गौर नहीं किया। आर्मी ने एक वाइट पेपर जारी किया सी, पर मैं उसनू फाल्स पेपर कहता हूँ क्योंकि जिन्हां उहदे विच जिहड़ा डेटा सी वह आप भी जिहड़ी इंडियन आर्मी ने दिता सी उस दे नाल उन्हां लोकां दा एक कंट्राडिक्शन भी सामने आ जांदी है जिहड़े लोग उस दे विच इनवॉल्व सन। खास तौर पर फील्ड ऑपरेशन का इंचार्ज जिहड़ा सी कुलदीप बराड़, जिसको बुलबुल बराड़ कहते हैं, ਉਹ ਆਪਣੀ ਕਿਤਾਬ ਦੇ ਵਿੱਚ ਬਹੁਤ ਕੁਝ ਗਲਤ ਇਨਫੋਰਮੇਸ਼ਨ ਦਿੰਦਾ ਹੈ, ਇੰਜ ਲੱਗਦਾ ਹੈ ਜਿਵੇਂ ਕਿਸੇ ਅਨਪੜ੍ਹ ਵਿਅਕਤੀ ਨੇ ਦਿੱਤੀ ਹੋਵੇ, ਪਰ ਉਹਦੇ ਵਿੱਚ ਉਹ ਇੱਕ ਗੱਲ ਨੂੰ ਐਡਮਿਟ ਕਰਦਾ ਹੈ। 300 ਤੋਂ 400 ਤੱਕ ਆਰਮੀ ਕੈਜੁਅਲਟੀਜ਼ ਦੀ ਗੱਲ ਕਰਦਾ ਹੈ, ਜਿਹੜੀ ਕਿ ਭਾਰਤੀ ਸਰਕਾਰ ਦੀ ਜਿਹੜਾ ਵਾਈਟ ਪੇਪਰ ਹੈ ਉਸ ਦੇ 83 ਦਾ ਜਿਹੜਾ ਉਹ ਦਿੰਦਾ ਹੈ ਉਹਦੇ ਨਾਲੋਂ ਬਹੁਤ ਜ਼ਿਆਦਾ, ਅਤੇ ਹਕੀਕਤਨ ਇਹ ਉਸ ਤੋਂ ਵੀ ਜ਼ਿਆਦਾ ਹੈ। ਇਸ ਤਰ੍ਹਾਂ ਅਸੀਂ ਇਸ 'ਤੇ ਕਈ ਚੀਜ਼ਾਂ ਜਿਹੜੀਆਂ ਵਿਚਾਰ ਕਰਦੇ ਹਾਂ। ਸਭ ਤੋਂ ਪਹਿਲਾਂ ਕਿ ਇਸ ਦੇ ਉੱਪਰ ਅੱਜ ਕੱਲ੍ਹ ਬਹੁਤ ਜ਼ਿਆਦਾ, ਇੱਥੋਂ ਤੱਕ ਕਿ ਇੰਗਲੈਂਡ ਦੇ ਜਿਹੜੇ ਪੇਪਰ ਸੀ 30 ਸਾਲਾਂ ਬਾਅਦ ਜਦੋਂ ਉਹ ਆਪਣੇ ਡਾਕੂਮੈਂਟਸ ਰਿਲੀਜ਼ ਕਰਦੇ ਆ ਤਾਂ ਪਤਾ ਚੱਲਿਆ ਕਿ ਮਾਰਗਰੇਟ ਥੈਚਰ ਵੀ, ਥੈਚਰ ਜਿਹੜੀ ਉਸ ਵਕਤ ਦੀ ਯੂਕੇ ਦੀ ਪ੍ਰਧਾਨ ਮੰਤਰੀ ਸੀ, ਉਸਦੀ ਇਨਵਾਲਵਮੈਂਟ ਸੀ। ਓਵਰਆਲ ਇਸ ਦੇ ਵਿੱਚ USSR ਦੀ KGB ਅਤੇ ਇਸਰਾਈਲ ਦੀ ਏਜੰਸੀ ਜਿਹੜੀ ਸੀ ਉਹ ਵੀ ਇਨਵਾਲਵ ਸਨ, ਉਹਨਾਂ ਨੇ ਇਹਨਾਂ ਨੂੰ ਵਿਸ਼ੇਸ਼ ਟ੍ਰੇਨਿੰਗ ਵੀ ਦਿੱਤੀ ਸੀ, ਜਿਹੜੀਆਂ ਚੀਜ਼ਾਂ ਕਿ ਬਾਅਦ ਦੇ ਵਿੱਚ ਜਗ ਜ਼ਾਹਿਰ ਹੋਈਆਂ ਨੇ। ਇਸੇ ਤਰ੍ਹਾਂ ਆਪਾਂ ਇੱਕ ਪ੍ਰੋਗਰਾਮ ਦੇ ਵਿੱਚ ਕਿਹਾ ਸੀ, ਕਿਉਂਕਿ ਇੱਕ ਆਰਟੀਕਲ ਆਇਆ ਸੀ ਜਨਰਲ SN ਸਿਨਹਾ ਜਿਹੜੇ ਕਿ ਉਸ ਵਕਤ ਸੀਨੀਅਰ ਮੋਸਟ ਆਰਮੀ ਜਨਰਲ ਸਨ, ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਵੀ ਇਸ ਦਾ ਮੈਂਸ਼ਨ ਕੀਤਾ ਹੈ ਕਿ ਉਹਨਾਂ ਦੀ ਜਦੋਂ ਮੌਤ ਹੋਈ ਤਾਂ ਇਹ ਲਿਖਿਆ ਗਿਆ ਸੀ ਕਿ ਦਾ ਓਨਲੀ ਸੀਨੀਅਰ ਜਨਰਲ ਹੂ ਵਾਸ ਡਿਪਰਾਈਵਡ ਆਫ ਬਿਕਮਿੰਗ ਆਰਮੀ ਚੀਫ, ਅਤੇ ਉਹਨਾਂ ਨੇ ਜਿਹੜਾ ਖੁਲਾਸਾ ਕੀਤਾ ਸੀ ਕਿ ਉਹਨਾਂ ਦੇ ਨਾਲ ਵੀ ਇਸ ਗੱਲ 'ਤੇ ਵਿਚਾਰ ਹੋਈ ਅਤੇ ਉਹਨਾਂ ਨੇ ਇਹ ਕਹਿ ਕੇ ਰਿਫਿਊਜ਼ ਕਰ ਦਿੱਤਾ ਕਿ ਪੋਲੀਟਿਕਸ ਦੇ ਵਿੱਚ ਆਰਮੀ ਨੂੰ ਇਨਵਾਲਵ ਨਹੀਂ ਕਰਨਾ ਚਾਹੀਦਾ। ਇਸੇ ਤਰ੍ਹਾਂ ਮਿਸਟਰ ਸਿੱਧੂ ਜੋ ਕਿ ਦਾਮਾਦ ਸਨ, ਹੈਗੇ ਅਜੇ ਐਕਸ ਫੋਰਨ ਮਿਨਿਸਟਰ ਆਫ ਇੰਡੀਆ ਸਰਦਾਰ ਸਵਰਨ ਸਿੰਘ ਦੇ, ਅਤੇ ਰਾਹ ਦੇ ਇੱਕ ਬਹੁਤ ਸੀਨੀਅਰ ਆਫਿਸਰ ਸਨ, ਉਹਨਾਂ ਨੇ ਵੀ ਆਪਣੀ ਕਿਤਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਖੁਲਾਸੇ ਕੀਤੇ ਆ, ਪਰ ਸਭ ਤੋਂ ਵੱਧ ਖੁਲਾਸਾ ਜਿਹੜਾ ਸੱਚਾਈ ਦੇ ਹੋਰ ਵੀ ਨੇੜੇ ਆ ਉਹ ਆ ਗਵਰਨਰ BD ਪਾਂਡੇ ਜੋ ਕਿ ਉਸ ਸਮੇਂ ਪੰਜਾਬ ਦੇ ਗਵਰਨਰ ਸਨ ਜਦੋਂ ਓਪਰੇਸ਼ਨ ਬਲੂ ਸਟਾਰ ਹੋਇਆ, ਅਤੇ ਉਸ ਤੋਂ ਬਾਅਦ ਉਹਨਾਂ ਨੇ ਜੁਲਾਈ ਦੇ ਮਹੀਨੇ ਵਿੱਚ ਹੀ ਰਿਜ਼ਾਈਨ ਕਰ ਦਿੱਤਾ ਸੀ, ਅਤੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਵੀ ਆਰਮੀ ਆਫਿਸਰ ਦੀ ਪੋਸਟ ਨਹੀਂ ਲਈ। ਉਹਨਾਂ ਨੇ ਆਪਣੇ ਜ਼ਿੰਦਗੀ 'ਤੇ ਇੱਕ ਕਿਤਾਬ ਲਿਖੀ ਸੀ ਜਿਸ ਦੇ ਬਾਰੇ ਉਹਨਾਂ ਨੇ ਇਹ ਹਦਾਇਤ ਕੀਤੀ ਸੀ ਕਿ ਮੇਰੇ ਮਰਨ ਤੋਂ 5 ਸਾਲ ਬਾਅਦ ਇਸ ਨੂੰ ਪਬਲਿਸ਼ ਕੀਤਾ ਜਾਵੇ, ਤਾਂ ਉਹਨਾਂ ਦੀ ਬੇਟੀ ਨੇ 9 ਸਾਲ ਬਾਅਦ ਉਹਨੂੰ ਪਬਲਿਸ਼ ਕੀਤਾ। ਉਹਦੇ ਵਿੱਚ ਇੱਕ ਡਿਟੇਲ ਡਿਸਕ੍ਰਿਪਸ਼ਨ ਪੰਜਾਬ ਦਾ ਜਿਹੜਾ ਸ੍ਰੀ ਦਰਬਾਰ ਸਾਹਿਬ 'ਤੇ ਜਿਹੜਾ ਹਮਲਾ ਹੈ ਉਸ ਦੇ ਬਾਰੇ ਜ਼ਿਕਰ ਹੁੰਦਾ ਹੈ, ਅਤੇ ਉਸ ਕਿਤਾਬ ਦੇ ਵਿੱਚ ਵੀ ਉਹ ਇਹ ਖੁਲਾਸਾ ਕਰਦੇ ਨੇ ਜਦੋਂ ਦਾਸ ਨੇ ਕਿਤਾਬ ਲਿਖੀ ਸੀ ਦੀ ਬਿਟਰੀਅਲ ਆਫ ਏ ਵਿਰਾਈਨ ਕਮਿਊਨਿਟੀ 1998 ਦੇ ਵਿੱਚ ਜੇਲ੍ਹ ਤੋਂ ਆਉਂਦਿਆਂ ਹੀ, ਤਾਂ ਮੈਂ ਇੱਕ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਜਿਹੜਾ ਓਪਰੇਸ਼ਨ ਬਲੂ ਸਟਾਰ ਹੈ ਇਹ ਉਸੇ ਤਰ੍ਹਾਂ ਦਾ ਹੀ ਇੱਕ ਓਪਰੇਸ਼ਨ ਰੈੱਡ ਸਟਾਰ ਜੋ ਕਿ ਕਿਸੇ ਸਮੇਂ ਸੈਂਟ ਪੀਟਰਸਬਰਗ ਦੇ ਉੱਪਰ ਹਮਲਾ ਕਰਨ ਵੇਲੇ USSR ਦੇ, ਅਤੇ ਇਹ ਕਿਉਂਕਿ ਇਹ ਥੀਇਜ਼ਮ ਦੇ ਉੱਪਰ ਹਮਲਾ ਸੀ, ਇਸ ਕਰਕੇ ਇਹੋ ਜਿਹੇ ਕੋਡ ਨੇਮ ਜਿਹੜੇ ਆ, ਮੇਰਾ 100% ਸ਼ੱਕ ਸੀ ਕਿ ਇਹ ਤਿਆਰ ਹੀ ਜਿਹੜੇ ਕੀਤੇ ਗਏ ਸਨ, ਇਹੋ ਜਿਹਾ ਕੋਡ ਜਿਹੜਾ ਸੀ ਇਹ ਬਿਲਕੁਲ ਇਸਦੀ ਰੈਲੀਵੈਂਸ ਜਿਹੜੀ ਆ ਉਹ ਜਾਂਦੀ ਆ USSR ਦੇ ਉਹਨਾਂ ਓਪਰੇਸ਼ਨ ਦੇ ਨਾਲ ਜਿਹੜਾ ਕਿ ਥੀਇਜ਼ਮ ਅਤੇ ਅਥੀਇਜ਼ਮ ਦੀ ਲੜਾਈ ਦੇ ਨਾਲ ਜੁੜਦਾ ਹੈ। ਅਤੇ ਇਸ 'ਤੇ ਜਨਰਲ ਗਵਰਨਰ ਜਿਹੜੇ ਸੀ ਪੰਜਾਬ ਦੇ ਐਕਸ ਗਵਰਨਰ BD ਪਾਂਡੇ ਦੀ ਮੋਹਰ ਲੱਗਦੀ ਹੈ, ਉਹ ਕਹਿੰਦੇ ਆ ਕਿ ਵੀ 4 ਤਰੀਕ ਨੂੰ 3 ਤਰੀਕ ਨੂੰ ਹੀ ਇਹ ਜਿਹੜਾ ਸੀ ਓਪਰੇਸ਼ਨ ਨੂੰ ਡਿਲੇ ਕੀਤਾ ਜਾਣਾ ਸੀ, ਪਰ ਇੱਕ ਨਿਊਜ਼ ਆਉਂਦੀ ਹੈ ਰਸ਼ੀਆ ਵੱਲੋਂ ਕਿ ਜਿਸ 'ਤੇ ਉਹ ਕਹਿੰਦੇ ਆ ਕਿ ਬਈ 6 ਤਰੀਕ ਨੂੰ ਜੇ ਤੁਸੀਂ ਹਮਲਾ ਨਾ ਕੀਤਾ ਤੇ 6 ਤਰੀਕ ਨੂੰ ਦਰਬਾਰ ਸਾਹਿਬ ਦੇ ਅੰਦਰ ਖਾਲਿਸਤਾਨ ਦਾ ਐਲਾਨ ਹੋ ਜਾਏ। ਜਦਕਿ ਉਸ ਵਕਤ ਤੱਕ ਇਹੋ ਜਿਹੀ ਕੋਈ ਚੀਜ਼ ਨਹੀਂ ਸੀ ਔਰ ਇਸ 'ਤੇ ਖੁਦ ਵੀ ਉਹ ਕ੍ਰਿਟੀਸਿਜ਼ਮ ਕਰਦੇ। ਪਰ ਰੀਸੈਂਟਲੀ ਕਿਉਂਕਿ ਹੋਰ ਬਹੁਤ ਸਾਰੇ ਇਹੋ ਜਿਹੇ ਇੰਟਰਵਿਊ ਨੇ ਜਿਹੜੇ ਆਰਮੀ ਆਫਿਸਰਸ ਦੇ ਨੇ ਜਿਨ੍ਹਾਂ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਬਹੁਤ ਸਾਰੇ ਆਰਮੀ ਆਫਿਸਰਸ ਜਿਹੜੇ ਸੀ ਕਮਾਂਡਰ ਸੀ ਜਿਨ੍ਹਾਂ ਨੇ ਰਿਫਿਊਜ਼ ਕਰ ਦਿੱਤਾ ਸੀ। ਪਰ ਰੀਸੈਂਟਲੀ ਇੱਕ ਇੰਟਰਵਿਊ ਉਸ ਵਕਤ ਦੇ ਇੱਕ ਜਿਹੜਾ ਕਿ ਬਾਅਦ ਦੇ ਵਿੱਚ ਭਾਰਤ ਦਾ ਆਰਮੀ ਚੀਫ ਹੀ ਬਣਿਆ VN ਸ਼ਰਮਾ, ਉਸ ਵਕਤ ਉਹ ਜਿਹੜਾ ਮਿਲਟਰੀ ਓਪਰੇਸ਼ਨ ਡਾਇਰੈਕਟਰ ਡਾਇਰੈਕਟਰ ਜਨਰਲ ਜਿਹੜਾ ਮਿਲਟਰੀ ਓਪਰੇਸ਼ਨ ਦਾ ਪਾਰਟ ਸਨ, ਦੋ ਨੰਬਰ ਤੇ ਸੀ ਕਿਉਂਕਿ ਉਸਦੇ ਚੀਫ ਉਸ ਵਕਤ ਹੁੰਦੇ ਸਨ ਮਿਸਟਰ PN ਹੂਨ। ਉਹਨਾਂ ਦੇ ਨਾਲ ਉਹ ਆਪਣੇ ਇੱਕ ਇੰਟਰਵਿਊ ਚ ਰੀਸੈਂਟਲੀ ਇੱਕ ਆਰਮੀ ਅਫਸਰ ਦੀ ਹੀ ਜਿਹੜੀ ਯੂਟਿਊਬ ਚੈਨਲ ਹੈ ਉਸ ਤੇ ਦਿੰਦਿਆਂ ਹੋਇਆ ਜ਼ਿਕਰ ਕਰ ਰਹੇ ਨੇ, 95 ਈਅਰਸ ਓਲਡ ਵਿਅਕਤੀ ਆ, ਉਹ ਕਹਿੰਦਾ ਕਿ ਉਸ ਵਕਤ ਦਾ ਜਿਹੜਾ ਚੀਫ ਸੀ ਉਹ ਆਰਮੀ ਚੀਫ ਵੇਦਿਆ, ਉਸ ਨੂੰ ਇੰਦਰਾ ਗਾਂਧੀ ਨੇ ਕਿਹਾ ਤੇ ਉਹ ਸਾਡੇ ਕੋਲ ਆਇਆ ਤੇ ਅਸੀਂ ਉਸਨੂੰ ਸਲਾਹ ਦਿੱਤੀ ਕਿ ਇਹ ਜਿਹੜੀ ਚੀਜ਼ ਹੈ ਇਹ ਬਿਲਕੁਲ ਹੀ ਯਾਨੀ ਕਿ ਜਿਹੜੇ ਆਰਮੀ ਦੇ ਇੰਡੀਅਨ ਆਰਮੀ ਦੇ ਐਟੀਕੇਟਸ ਨੇ ਅਨਕੋਨਸਟੀਟਿਊਸ਼ਨਲ, ਇਹ ਨਹੀਂ ਕੀਤਾ ਜਾਣਾ ਚਾਹੀਦਾ। ਤੇ ਨਾਲ ਹੀ ਇਹ ਕਿਹਾ ਗਿਆ ਸੀ ਤੁਸੀਂ ਜਾ ਕੇ ਇੰਦਰਾ ਗਾਂਧੀ ਨੂੰ ਕੰਟੈਕਟ, ਤੇ ਉਸਨੇ ਕੰਟੈਕਟ ਕੀਤਾ ਤੇ ਉੱਥੋਂ ਅੱਗੋਂ ਉਹਨੂੰ ਜਵਾਬ ਆਇਆ ਕਿ ਸਿੱਧਾ ਹੀ ਉਹਨਾਂ ਨੇ ਜਨਰਲ ਅਫਸਰ ਇਨ ਕਮਾਂਡ ਜਿਹੜਾ ਸੀ ਵੈਸਟਰਨ ਕਮਾਂਡ ਸੁੰਦਰ ਜੀ ਉਸਨੂੰ ਕੰਟੈਕਟ ਕੀਤਾ ਤੇ ਉਸਨੂੰ ਇਹ ਆਸ਼ਵਾਸਨ ਦਿੱਤਾ ਗਿਆ ਕਿ ਤੈਨੂੰ ਇਸ ਤੋਂ ਬਾਅਦ ਆਰਮੀ ਚੀਫ ਬਣਾਇਆ ਜਾਏ ਤੇ ਉਸਨੇ ਇਸ ਓਪਰੇਸ਼ਨ ਨੂੰ ਕੰਡਕਟ ਕਰਨ ਵਾਸਤੇ ਸਭ ਤੋਂ ਪਹਿਲਾਂ ਕਹਿੰਦੇ ਆ ਕਿ 15 ਜਿਹੜਾ ਡਿਵੀਜ਼ਨ ਸੀ ਉਸਦੇ ਡਿਪ ਕਮਾਂਡਰ ਨੂੰ ਜਿਹੜਾ ਕਿ ਮਿਸਟਰ ਜੰਵਾਲ ਸੀ ਉਸਨੂੰ ਕਿਹਾ ਪਰ ਉਸਨੇ ਰਿਫਿਊਜ਼ ਕਰ ਦਿੱਤਾ ਤੇ ਫਿਰ 9 ਡਿਵੀਜ਼ਨ ਜਿਹੜਾ ਕਿ ਇੱਕ ਰਿਜ਼ਰਵ ਡਿਵੀਜ਼ਨ ਨਾਰਦਰਨ ਕਮਾਂਡ ਦਾ ਹੀ ਜਿਹੜਾ ਹੁੰਦਾ ਹੈ ਮੈਰਿਟ ਦੇ ਵਿੱਚ ਉੱਥੇ ਕੁਲਦੀਪ ਬਰਾੜ ਨੂੰ ਕੰਟੈਕਟ ਕੀਤਾ ਗਿਆ ਤੇ ਉਹਨੇ ਨਾ ਉਹਨੇ ਹਾਂ ਕਰ ਦਿੱਤੀ। ਤੇ ਗੱਲ ਕਰਦਿਆਂ ਕਰਦਿਆਂ ਹਾਲਾਂਕਿ ਉਸ ਇੰਟਰਵਿਊ ਦੇ ਵਿੱਚ ਬਹੁਤੇ ਫੈਕਟਸ ਨੇ ਜਿਹੜੇ ਉਹਨੂੰ ਯਾਦ ਨਹੀਂ ਆ ਕਿਉਂਕਿ ਜਾਂ ਫਿਰ ਆਰਮੀ ਦੇ ਵਿੱਚ ਹੋਣ ਦੇ ਕਰਕੇ ਸਿਵਲ ਐਡਮਿਨਿਸਟ੍ਰੇਸ਼ਨ ਦੀ ਕੋਈ ਜਾਣਕਾਰੀ ਨਹੀਂ ਸੀ, ਜਾਂ ਫਿਰ ਜਿਹੜਾ ਜਨਰਲ VN ਸ਼ਰਮਾ ਹੈ ਉਹ ਬਹੁਤ ਕੁਛ ਭੁੱਲ ਗਿਆ ਹੋਣਾ ਹੈ ਉਮਰ ਦੇ ਹਿਸਾਬ ਦੇ ਨਾਲ ਕਿਉਂਕਿ 95 ਸਾਲ ਦੀ ਉਮਰ ਹੈ। ਪਰ ਉਹ ਇੱਕ ਗੱਲ ਤੇ ਮੋਹਰ ਲਾਉਂਦਾ ਹੈ ਕਿ ਉਸ ਵਕਤ ਇਹ ਕਿਹਾ ਗਿਆ ਮਿਸਟਰ ਜਿਹੜਾ ਵੇਦਿਆ ਸੀ ਕਿ ਇਹ ਉਹ ਇਹ ਚਾਹੁੰਦੇ ਵੀ ਸੀ ਕਿ ਬਈ ਸਿੱਖਾਂ ਦੇ ਦੁਆਰਾ ਹੀ ਇਹ ਚੀਜ਼ ਜਿਹੜੀ ਆ ਓਪਰੇਟ ਕੀਤੀ ਜਾਏ ਕਿਉਂਕਿ ਸੁੰਦਰ ਜੀ ਵੀ ਜਿਹੜਾ ਸੀ ਉਹ ਕਹਿੰਦਾ ਕਿ ਉਹਨੂੰ ਨਾਰਦਰਨ ਸਾਇਕੀ ਦੀ ਜਾਂ ਪੰਜਾਬ ਸਾਇਕੀ ਦੀ ਇਨਫੋਰਮੇਸ਼ਨ ਨਹੀਂ ਸੀ, ਜਿਸ ਕਰਕੇ ਅਸੀਂ ਵੀ ਉਹਨੂੰ ਕਿਹਾ ਕੰਟਰਾਡਿਕਟ ਕੀਤਾ ਕਿ ਨਹੀਂ ਤੁਹਾਨੂੰ ਨਹੀਂ ਪਤਾ। ਉਹ ਕਹਿੰਦਾ ਕਿ ਇਹ ਇਹਨਾਂ ਦੇ ਵਾਸਤੇ ਧਰਮ ਮਤਲਬ ਰਿਲੀਜਨ ਨੰਬਰ 2 ਹੈ ਉਸਦੇ, ਅਸੀਂ ਕਿ ਇੱਦਾਂ ਨਹੀਂ ਹੋ ਸਕਦਾ। ਔਰ ਜਿਸ ਦਾ ਨਤੀਜਾ ਬਾਅਦ ਦੇ ਵਿੱਚ ਉਸਨੇ ਤਾਂ ਉੱਥੇ ਜ਼ਿਕਰ ਨਹੀਂ ਕੀਤਾ ਪਰ ਜਿਸ ਦਾ ਨਤੀਜਾ ਬਾਅਦ ਵਿੱਚ ਹੋਇਆ ਵੀ ਹੈਗਾ ਕਿ ਉਸਨੇ ਇਹੀ ਸਮਝ ਕੇ ਜਿਹੜੇ ਇੰਚਾਰਜ ਲੋਕ ਸੀ ਜਿਸ ਵਿੱਚ ਇੱਕ ਮਿਸਟਰ ਲੁਧਿਆਣੇ ਦਾ ਕੋਈ ਮਿਸਟਰ ਸਿੱਧੂ ਮੇਜਰ ਸੀ ਉਹ ਵੀ ਮਾਰਿਆ ਗਿਆ ਸੀ, ਇਹ ਸਾਰੇ ਲੋਕਾਂ ਨੂੰ ਲਿਆਂਦਾ ਗਿਆ ਤੇ ਇਹ ਚੀਜ਼ ਜਿਹੜੀ ਕੀਤੀ ਗਈ। ਮੇਰੇ ਅੱਜ ਦੀ ਇਸ ਡਿਸਕਸ਼ਨ ਤੋਂ ਬਰਾਦ ਇਹ ਆ ਕਿ ਉਹ ਆਪਣੇ ਇਸ ਇੰਟਰਵਿਊ ਵਿੱਚ ਇੱਕ ਹੋਰ ਗੱਲ ਦੱਸ ਰਿਹਾ ਕਿ ਇੰਦਰਾ ਗਾਂਧੀ ਇਹ ਚਾਹੁੰਦੀ ਨਹੀਂ ਸੀ, ਭਾਵੇਂ ਉਹ ਇੱਕ ਮਤਲਬ ਪੰਜਾਬ ਪ੍ਰਤੀ ਰਾਗ ਇਨਫੋਰਮੇਸ਼ਨ, ਪਰ ਇੰਦਰਾ ਗਾਂਧੀ ਦੀ ਇੰਟੈਂਸ਼ਨ ਨੂੰ ਉਸਨੇ ਸਾਫ਼ ਕਲੀਅਰ ਕੀਤਾ ਹੈ ਕਿ ਉਹ ਨਹੀਂ ਸੀ ਚਾਹੁੰਦੀ ਕਿ ਪੰਜਾਬ ਭਾਰਤ ਦੇ ਵਿੱਚ ਕੋਈ ਵੀ ਅਜਿਹਾ ਰਾਜ ਹੋਵੇ ਜਿਸ ਦੇ ਵਿੱਚ ਗੈਰ ਕਾਂਗਰਸੀ ਸਰਕਾਰ ਹੋ। ਭਾਵੇਂ ਉਸਦਾ ਇਹ ਹਵਾਲਾ ਗਲਤ ਹੈ ਕਿ ਉਸ ਵਕਤ ਅਕਾਲੀਆਂ ਨੂੰ ਕੱਢਣ ਵਾਸਤੇ, ਪਰ ਇਸਦਾ ਜਿਹੜਾ ਬੇਸ ਸੀ 77 ਤੋਂ ਅਗਰ ਅਸੀਂ ਲੈ ਜਾਈਏ ਤੇ ਕਿਤੇ ਨਾ ਕਿਤੇ ਉਹ ਸੱਚ ਹੈ। ਕਨਫਿਊਜ਼ਨ ਹੋ ਸਕਦੀ ਹੈ ਅੱਬੇ ਵਿਵਸਥਾ ਦੇ ਕਰਕੇ, ਪਰ ਕਿਤੇ ਨਾ ਕਿਤੇ ਉਹ ਸੱਚਾਈ ਦੇ ਨੇੜੇ ਆ ਕਿ ਇਸੇ ਕਰਕੇ ਕਾਂਗਰਸ ਨੇ ਆਉਂਦਿਆਂ ਹੀ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਅਕਾਲੀ ਸਰਕਾਰ ਨੂੰ ਬਰਖਾਸਤ ਕਰਕੇ ਇਲੈਕਸ਼ਨਾਂ ਕਰਾ ਕੇ ਕਾਂਗਰਸ ਸਰਕਾਰ ਜਿਹੜੀ ਸੀ ਉਹ ਲਿਆਂਦੀ ਸੀ ਤੇ ਦਰਬਾਰਾ ਸਾਹਿਬ ਸਿੰਘ ਨੂੰ ਜਿਹੜਾ ਸੀ ਚੀਫ ਮਿਨਿਸਟਰ ਬਣਾਇਆ। ਸੋ ਇਸ ਤਰ੍ਹਾਂ ਬਹੁਤ ਸਾਰੇ ਲੋਕ ਨੇ ਜਿਹੜੇ ਉਸਦੀ ਹੁਣ ਜਿਹੜੀ ਗਵਾਹੀ ਭਰਦੇ ਆ, ਇਸ ਚੀਜ਼ ਨੂੰ ਮੰਜ਼ਰੇਆਮ ਤੇ ਲਿਆਂਦੇ ਆ। ਤੇ ਮੈਂ ਇਸ ਜਨਰਲ ਨੂੰ ਇਸ ਗੱਲ ਦੀ ਉਸਦੀ ਦਾਦ ਦਿੰਦਾ ਵਾਂ ਉਹਦੀ ਦਲੇਰੀ ਦੀ। ਬੇਸ਼ੱਕ ਦੇਰ ਹੀ ਸਹੀ, ਪਰ ਇੱਕ ਗੱਲ ਨੂੰ ਉਹਨੇ ਕਲੀਅਰ ਕਰ ਦਿੱਤਾ ਕਿ ਉਸ ਵਕਤ ਦਾ ਜਿਹੜਾ ਇਹ ਓਪਰੇਸ਼ਨ ਹੋਇਆ ਸੀ, ਇਸ ਓਪਰੇਸ਼ਨ ਦੇ ਵਿੱਚ DGMO ਇਨਵਾਲਵ ਨਹੀਂ ਸੀ, ਕਿਉਂਕਿ ਜਦੋਂ ਵੀ ਕੋਈ ਆਰਮੀ ਓਪਰੇਸ਼ਨ ਹੁੰਦਾ ਤਾਂ DGMO ਇਨਵਾਲਵ ਹੁੰਦਾ। ਇਹ ਬਾਰੋ ਬਾਰ ਹੀ ਚੀਫ ਆਫ ਦਾ ਆਰਮੀ ਸਟਾਫ ਨੇ ਨਾਰਦਰਨ ਕਮਾਂਡਰ ਜਿਹੜਾ ਸੀ, ਨਾਰਦਰ ਇਸ ਦਾ ਵੈਸਟਰਨ ਕਮਾਂਡ ਦਾ, ਨਾਰਦਰਨ ਕਮਾਂਡ ਦਾ ਚੰਡੀਗੜ੍ਹ ਦੇ ਵਿੱਚ, ਉਸ ਦਿਨ ਵੈਸਟਰਨ ਕਮਾਂਡ ਦਾ ਉਸ ਦੇ ਨਾਲ ਗੱਲ ਕਰਕੇ ਤੇ ਉਹਦੇ ਉੱਥੋਂ ਜਿਹੜਾ ਸੀ ਇਹ ਕੀਤਾ ਗਿਆ ਸੀ। ਯਾਨੀ ਕਿ ਇਸੇ ਕਰਕੇ ਅੱਜ ਤੱਕ ਇੰਡੀਅਨ ਆਰਮੀ ਨੇ ਇਸ ਦੇ ਉੱਪਰ ਕੋਈ ਵੀ ਪੱਤਰ ਜਾਰੀ ਨਹੀਂ ਕੀਤਾ, ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ, ਜਿਸ ਦੀ ਕਿ ਸਾਡੇ ਲੋਕਾਂ ਨੂੰ ਡਿਮਾਂਡ ਕਰਨੀ ਚਾਹੀਦੀ। ਇਸ ਤੋਂ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਬਹੁਤਾਤ ਦੇ ਵਿੱਚ ਆਰਮੀ ਆਫਿਸਰਸ, ਖਾਸ ਤੌਰ ਤੇ ਜਿਹੜੇ ਸਿੱਖ ਨਹੀਂ ਸਨ, ਲੈਫਟੀਨੈਂਟ ਜਨਰਲ SN ਸਿਨਹਾ, ਜਿਹੜੇ ਕਿ ਕਿਸੇ ਟਾਈਮ ਇਸ ਤੋਂ ਪਹਿਲਾਂ ਨਾਰਦਰਨ ਕਮਾਂਡ ਦੇ ਜਨਰਲ ਆਫਿਸਰ ਇਨ ਕਮਾਂਡ ਸਨ, ਨੰਬਰ 2 ਸਨ, ਜਿਨ੍ਹਾਂ ਨੇ ਚੀਫ ਆਫ ਦਾ ਆਰਮੀ ਸਟਾਫ ਬਣਨਾ ਸੀ, ਉਹਨਾਂ ਨੂੰ ਵੇਦਿਆ ਤੋਂ ਪਹਿਲਾਂ ਉਹਨਾਂ ਨੇ ਬਣਨਾ ਸੀ, ਉਸ ਨੂੰ ਬਾਈਪਾਸ ਕਰਕੇ ਵੇਦਿਆ ਨੂੰ ਬਣਾਇਆ ਗਿਆ, ਪਰ ਉਸਨੇ ਪਰਵਾਹ ਨਹੀਂ ਕੀਤੀ ਤੇ ਬਾਅਦ ਵਿੱਚ ਉਸਨੇ ਆਪਣੀ ਪੁਸਤਕ ਦੇ ਵਿੱਚ ਵੀ ਇਸਦਾ ਜ਼ਿਕਰ ਕੀਤਾ। ਉਸਨੇ ਤਾਂ ਇੱਥੋਂ ਤੱਕ ਦੱਸਿਆ ਸੀ ਕਿ ਇਸ ਦੇ ਵਾਸਤੇ ਗੜਵਾਲ ਏਰੀਆ ਦੇ ਵਿੱਚ ਇੱਕ ਬਾਜ਼ਾਬਤਾ ਇੱਕ ਟ੍ਰੇਨਿੰਗ ਕਰਕੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਫੋਰਸਿਸ ਨੂੰ ਟ੍ਰੇਨਿੰਗ ਵੀ ਦਿੱਤੀ ਗਈ ਸੀ। ਤੇ ਜਦਕਿ ਇਸ ਦੇ ਬਾਰੇ ਸਾਨੂੰ ਪਤਾ ਕਿ ਇਸ ਤੋਂ ਪਹਿਲਾਂ ਵੀ ਕਈ ਓਪਰੇਸ਼ਨ ਜਿਹੜੇ ਸੀ, ਕਈ ਜਿਸ ਤਰ੍ਹਾਂ ਮਿਸਟਰ ਕਾਓ ਵਾਈਜ਼ ਦੇ ਨਾਂ ਤੇ ਜਿਹੜੀ ਇੱਕ ਮਤਲਬ ਰਿਲੀਜ਼ ਹੁੰਦੀ ਹੈ ਕਿ ਕੁਛ ਕਮਾਂਡੋਜ਼ ਨੂੰ ਲਿਆ ਕੇ ਉਸ ਵਕਤ ਜਿਸ ਵਕਤ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨਾਨਕ ਨਿਵਾਸ ਤੇ ਹੁੰਦੇ ਸੀ ਤੇ ਨਾਨਕ ਨਿਵਾਸ ਦੀ ਛੱਤ ਦੇ ਉੱਪਰ ਪ੍ਰੋਗਰਾਮ ਕਰਦੇ ਸੀ, ਇੱਕ ਪ੍ਰੋਗਰਾਮ ਉੱਥੋਂ ਵੀ ਬਣਾਇਆ ਸੀ ਕਿ ਉੱਥੋਂ ਹੀ ਹੈਲੀਕਾਪਟਰ ਤੋਂ ਬੰਦੇ ਜਿਹੜੇ ਪੈਰਾ ਕਮਾਂਡੋਜ਼ ਨੂੰ ਡਰਾਪ ਕਰਕੇ ਤੇ ਉੱਥੋਂ ਹੀ ਉਹਨਾਂ ਨੂੰ ਏਅਰਲਿਫਟ ਕੀਤਾ ਜਾਏ, ਇਸ ਤਰ੍ਹਾਂ ਦੇ ਵੀ ਬਣੇ ਸੀ। ਬਾਅਦ ਵਿੱਚ ਉਸ ਨੂੰ ਜਿਹੜਾ ਸੀ ਉਹ ਕੈਂਸਲ ਕਰ ਦਿੱਤਾ ਗਿਆ ਸੀ ਤੇ ਇਹ ਜਿਹੜੀ ਚੀਜ਼ ਸੀ ਇਸ ਨੂੰ। ਫਿਰ ਇੱਕ ਹੋਰ ਚੀਜ਼ ਜਿਹੜੀ ਸੀ ਇਹਨਾਂ ਗੱਲਾਂ ਦੇ ਵਿੱਚ, ਇਹ ਲੱਗਦਾ ਹੈ ਕਿ ਜਦੋਂ ਉਹਦੇ ਨਾਲ ਗੱਲ ਹੋਈ ਤੇ ਉਸਨੇ ਇਹ ਕਿਹਾ ਕਿ ਵੀ ਮੈਂ ਅੱਜ ਵੀ ਜੇ ਮਤਲਬ ਇਹ ਹੋਵੇ ਤੇ ਉਹ ਆਪਣੇ ਇੰਟਰਵਿਊ ਦੇ ਵਿੱਚ ਸਮਰਥਨ ਕਰ ਰਹੇ ਸੀ ਮੋਰਲਿਟੀ ਦੀ ਤੇ ਕਨਸਟੀਟਿਊਸ਼ਨੈਲਿਟੀ ਦੀ। ਉਸ ਕਹਿੰਦਾ ਸੀ ਕਿ ਇਹ ਜਿਹੜਾ ਸਿਆਸੀਕਰਨ ਸੀ, ਮੈਂ ਇਸ ਨੂੰ ਆਰਮੀ ਦੇ ਆਫਿਸਰਸ ਦੇ ਬਾਰੇ ਕਹਿੰਦਾ ਸੀ ਕਿ ਕੋਈ ਵੀ ਆਫਿਸਰ ਜਿਹੜਾ ਹੈ ਜਿਹੜਾ ਬਾ ਜਿਹੜਾ ਉਸਨੂੰ ਜ਼ਰੂਰੀ ਨਹੀਂ ਹੁੰਦਾ ਕਿ ਉਸਨੇ ਸੱਚਾਈ ਦੇਖਣੀ ਹੁੰਦੀ। ਭਾਰਤੀ ਇਤਿਹਾਸ ਦੇ ਵਿੱਚ 1965 ਦੀ ਜੰਗ ਦਾ ਹਵਾਲਾ ਦਿੰਦਿਆਂ ਹੋਇਆ ਉਹ ਪ੍ਰਾਈਮ ਮਿਨਿਸਟਰ ਦਾ ਨਹੀਂ ਬਲਕਿ ਆਰਮੀ ਚੀਫ ਦਾ ਜਿਹੜਾ ਜਿਹੜੀ ਮਤਲਬ ਕਮਾਂਡ ਸੀ ਉਸਨੂੰ ਜਨਰਲ ਹਰਬਖਸ਼ ਸਿੰਘ ਨੇ ਰੱਦ ਕਰ ਦਿੱਤਾ ਸੀ ਤੇ ਉਸ ਉਹ ਵਿਡਰਾ ਕਰਨ ਲਈ ਕਹਿ ਰਿਹਾ ਸੀ ਤੇ ਉਹ ਐਡਵਾਂਸ ਹੋ ਕੇ ਉਸਨੇ ਅੰਮ੍ਰਿਤਸਰ ਸ਼ਹਿਰ ਨੂੰ ਉਸ ਵੇਲੇ ਬਚਾ ਲਿਆ ਸੀ। ਇਸ ਤਰ੍ਹਾਂ ਦੇ ਇਤਿਹਾਸ ਹੈਗੇ ਆ, ਪਰ ਇਹ ਜਿਹੜਾ ਇਹ ਚੀਜ਼ ਜਿਹੜੀ ਇੰਟਰਨਲ ਇਸ ਤਰ੍ਹਾਂ ਦਾ ਅਸਾਲਟ ਹੈ, ਇਹ ਇਤਿਹਾਸ ਦੇ ਵਿੱਚ ਪਹਿਲੀ ਗੱਲ ਹੈ। ਬੇਸ਼ੱਕ ਉਸ ਤੋਂ ਪਹਿਲਾਂ ਆਰਮੀ ਨੂੰ ਨਾਰ ਈਸਟਰਨ ਜਿਹੜੀਆਂ ਸਟੇਟਸ ਸਨ ਉਹਨਾਂ ਦੇ ਵਿੱਚ ਵਰਤਿਆ ਵੀ ਗਿਆ ਸੀ, 1960 ਵਿੱਚ ਵੀ ਵਰਤਿਆ ਗਿਆ ਸੀ, ਪਰ ਇਸ ਲਾਰਜ ਪੈਮਾਨੇ ਦੇ ਕੰਟਰੋਲ ਕਰਨ ਲਈ ਵਰਤਿਆ ਗਿਆ ਸੀ। ਇਸ ਲਾਰਜ ਪੈਮਾਨੇ ਤੇ ਇਸ ਤਰ੍ਹਾਂ ਦਾ ਕੋਈ ਓਪਰੇਸ਼ਨ ਜਿਹੜਾ ਹੈ ਪਹਿਲੀ ਵਾਰ ਕੀਤਾ ਗਿਆ ਸੀ ਤੇ ਸਿਰਫ ਇੱਕ ਵਿਅਕਤੀ ਦੀ ਜ਼ਿੱਦ ਦੇ ਬਾਰੇ। ਹੁਣ ਕੁਛ ਲੋਕ ਵਿਚਾਰਾਂ ਵਿਚਾਰਾਂ ਚ ਇਹ ਵੀ ਕਹਿੰਦੇ ਆ ਕਿ ਬਈ ਉਹ ਇੰਦਰਾ ਗਾਂਧੀ ਕਰਨਾ ਨਹੀਂ ਸੀ ਚਾਹੁੰਦੀ, ਪਰ ਉਸ ਨੂੰ ਇਨ ਐਡਵਾਈਸ ਦਿੱਤੀ ਗਈ ਸੀ। ਇਹ ਗੱਲ ਤਾਂ ਉਹਨੇ ਆਪ ਵੀ ਇੱਕ ਟੈਲੀਵਿਜ਼ਨ ਜਦੋਂ ਓਪਰੇਸ਼ਨ ਤੋਂ ਬਾਅਦ ਆਪਣੀ ਮੌਤ ਤੱਕ ਦਾ ਇੱਕ ਇੰਟਰਵਿਊ ਇਸ ਦੇ ਵਿਚਕਾਰ ਇੱਕ ਇੰਟਰਵਿਊ ਦੇ ਵਿੱਚ ਵੀ ਉਸਨੇ ਜ਼ਿਕਰ ਕੀਤਾ ਸੀ ਇਸੇ ਫਾਰਮ ਇਸ ਦੇ ਨਾਲ ਕਿ ਆਈ ਵਾਜ਼ ਇਲ ਐਡਵਾਈਜ਼ਡ ਬਾਏ ਮਾਈ ਐਡਵਾਈਜ਼ਰਸ, ਕਿਉਂਕਿ ਸਾਰੇ ਓਪਰੇਸ਼ਨ ਦੇ ਪਿੱਛੇ ਮਿਸਟਰ ਨਹਿਰੂ ਦਾ ਹੱਥ ਸੀ, ਅਰੁਣ ਨਹਿਰੂ ਜੋ ਕਿ ਇਹਦਾ ਹੀ ਭਤੀਜਾ ਸੀ। ਆ ਸੋ ਇਸ ਤਰ੍ਹਾਂ ਜਾਂ ਉਹ ਕਸ਼ਮੀਰੀ ਪੰਡਿਤ ਲਾਬੀ ਸੀ ਜਿਸ ਨੇ ਜਿਹੜੇ ਜਿਹੜੇ ਉਸ ਵਕਤ 15 ਦੇ ਕਰੀਬ ਜਿਹੜੇ ਸੀ ਉਹ ਪ੍ਰਾਈਮ ਮਿਨਿਸਟਰ ਸੈਕਟਰੀਏਟ ਦੇ ਵਿੱਚ ਜਿਹੜੇ ਸੀ ਉਹ ਫਸਟ ਇਸ ਲੈਵਲ ਤੇ ਇਕੱਠੇ ਹੋਏ ਸੀ। ਇਹ ਇਹਨਾਂ ਦੀ ਐਡਵਾਈਸ ਸੀ ਤੇ ਇਸ ਦੇ ਕਾਰਨ ਇਹ ਹੋਏ। ਪਰ ਇਤਿਹਾਸ ਜਿਹੜੀ ਉਹ ਆਪਣਾ ਕਈ ਵਾਰੀ ਇਹ ਰਿਪੀਟ ਕਰਦੀ ਹੈ, ਜਿਸ ਤਰ੍ਹਾਂ ਮੈਂ ਕਿਹਾ ਸੀ ਨਾ ਕਿ ਕੇ ਜੀ ਬੀ ਦੀ ਹੋਂਦ ਹੀ ਖਤਮ ਹੋ ਗਈ, ਯੂ ਐਸ ਐਸ ਆਰ ਦਾ ਜਿਹੜਾ ਸੀ ਬਿਖਰਾਵ ਹੋਇਆ। ਮੇਰਾ ਇਹ ਬਲੀਫ ਹੈ ਕਿ ਉਹਨਾਂ ਨੂੰ ਦਰਬਾਰ ਸਾਹਿਬ ਦੇ ਇਸ ਹਮਲੇ ਦੀ ਮਾਰ ਪਈ। ਇਸੇ ਤਰ੍ਹਾਂ ਕਸ਼ਮੀਰੀ ਪੰਡਿਤ, ਹਾਲਾਂਕਿ ਆਪਾਂ ਕਿਸੇ ਨੂੰ ਉਜਾੜਨ ਦੇ ਵਿੱਚ ਨਹੀਂ, ਪਰ ਉਹਨਾਂ ਦਾ ਜਿਹੜਾ ਕਿ ਮਾਈਗ੍ਰੇਸ਼ਨ ਜਿਹੜੀ ਕਸ਼ਮੀਰ ਤੋਂ ਹੋਈ ਉਸ ਦੇ ਪਿੱਛੇ ਵੀ ਇਹੀ ਨੀਅਤ ਸੀ ਕਿ ਕਈ ਵਾਰ ਜਿਹੜਾ ਕਹਿੰਦਾ ਜੇਹਾ ਬੀਜੇ ਸੋਲੜੇ ਕਰਮਾ ਸੰਗੜਾ ਖੇਤ, ਇਹ ਇੱਕ ਯਾਨੀ ਕਿ ਜਿਹੜਾ ਮੇਰਾ ਵਿਚਾਰ ਹੈ। ਪਰ ਮੈਂ ਇਸ ਦੇ ਵਿੱਚ ਇਹੀ ਗੱਲ ਕਹਿ ਰਿਹਾ ਕਿ ਇਹ ਜਿਹੜਾ ਹੋਇਆ ਇਹਦੇ ਵਿੱਚ ਜਿਤਨੀ ਵੀ ਇਨਵੈਸਟੀਗੇਸ਼ਨ ਅੱਜ ਤੱਕ ਹੋਈ, ਕਿਉਂਕਿ ਇੱਥੋਂ ਤੱਕ ਕਿ ਕੁਛ ਹਿੰਦੂ ਹਿਊਮਨ ਰਾਈਟਸ ਐਕਟਿਵਿਸਟ ਨੇ ਜਦੋਂ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਲਾਈ ਗਈ ਤਾਂ ਉਹਨਾਂ ਨੇ ਵੀ ਇਸ ਦਾ ਪੁਰਜ਼ੋਰ ਜਿਹੜਾ ਸੀ ਮੁਖਾਲਫਤ ਕੀਤੀ, ਕ੍ਰਿਟੀਸਾਈਜ਼ ਕੀਤਾ ਕਿ ਇਹ ਤਾਂ ਇਹ ਕੋਈ ਉੱਥੋਂ ਓਪਰੇਸ਼ਨ ਕਰਕੇ ਬੰਦਿਆਂ ਨੂੰ ਕੱਢਣ ਵਾਲੀ ਹੀ ਗੱਲ ਨਹੀਂ ਸੀ, ਇਹ ਤਾਂ ਇੱਕ ਕਲਚਰ ਨੂੰ ਸਰਾਸਾਰ ਮੇਟਣ ਦੀ ਗੱਲ ਸੀ, ਇਤਿਹਾਸ ਨੂੰ ਯਾਨੀ ਕਿ ਸਫਾ ਕਰਨ ਦੀ ਗੱਲ ਸੀ, ਸਿੱਖ ਇਤਿਹਾਸ ਨੂੰ ਮੇਟਣ ਦੀ ਜਿਹੜਾ ਤਰੀਕਾ ਸੀ। ਇਸ ਤੇ ਇਸੇ ਤਰ੍ਹਾਂ ਇਹਦੇ ਵਿੱਚ ਮੁਖਾਲਫਤ ਕਰਨ ਲੱਗਿਆ ਇਸ ਐਕਸ਼ਨ ਦਾ ਮੋਸਟ ਪ੍ਰੋਬਬਲੀ ਬਹੁਤ ਸਾਰੇ ਭਾਰਤੀ ਜਿਹੜੇ ਆਰਮੀ ਦੇ ਐਕਸ ਸਰਵਿਸਮੈਨ ਸਨ ਜਾਂ ਉਸ ਵੇਲੇ ਜਿਹੜੇ ਸਰਵਿਸਮੈਨ ਸਨ, ਜਿੰਨੇ ਉਹ ਲੋਕ ਸਨ ਜਿਹੜੇ ਕਾਂਗਰਸ ਦੇ ਵਫ਼ਾਦਾਰ ਸਨ, ਉਹਨਾਂ ਨੇ ਵੀ ਉਸ ਵੇਲੇ, ਕਿਉਂਕਿ ਅੱਜ 9 ਤਰੀਕ ਹੈ, 9 ਤਰੀਕ ਨੂੰ ਵੀ

ਭਾਰਤੀ ਐਮਬੈਸਡਰ ਹਰਿੰਦਰ ਸਿੰਘ ਖਾਲਸਾ ਉਹਨਾਂ ਨੇ ਉੱਥੋਂ ਰਿਜ਼ਾਈਨ ਕਰਕੇ ਨਾਰਵੇ ਦੇ ਵਿੱਚ ਕੁਝ ਦਿਨ ਵਾਸਤੇ ਅਸਾਈਲਮ ਵੀ ਲਈ ਸੀ। ਉਹ ਐਜ਼ ਏ ਡਿਪਲੋਮੈਟ ਸਨ, ਨਾਰਵੇ ਦੇ ਵਿੱਚ ਭਾਰਤੀ ਐਮਬੈਸਡਰ ਸਨ, ਉਹਨਾਂ ਨੇ ਰਿਜ਼ਾਈਨ ਕਰ ਦਿੱਤਾ। ਆਰਮੀ ਤਾਂ ਅਸੀਂ ਭੁੱਲਣਾ ਨਹੀਂ ਚਾਹੀਦੀ, ਅੱਜ ਦੇ ਦਿਨ ਹੀ ਜਦੋਂ ਇਹ ਖਬਰ ਆਰਮੀ 'ਚ ਪਹੁੰਚੀ, ਜਗ੍ਹਾ ਜਗ੍ਹਾ ਰਾਮਗੜ੍ਹ, ਇੱਧਰ ਰਾਂਚੀ, ਜਿੱਥੇ ਵੀ ਸਿੱਖ ਸਿਪਾਹੀ ਸਨ, ਭਾਵੇਂ ਉਹ ਲੈਂਸ ਨਾਇਕ ਸਨ, ਹਵਾਲਦਾਰ ਦੇ ਰੈਂਕ ਤੇ ਸਨ, ਕੋਈ ਵੱਡਾ ਅਧਿਕਾਰੀ ਉਹਨਾਂ ਦੀ ਕਮਾਂਡ ਨਹੀਂ ਸੀ ਕਰਦਾ, ਉਹ ਸਣੇ ਹਥਿਆਰਾਂ ਬੈਰਕਾਂ ਛੱਡ ਕੇ ਨਿਕਲੇ ਸਨ। ਬੇਸ਼ੱਕ ਰਸਤੇ ਦੇ ਵਿੱਚ ਉਹਨਾਂ ਦੇ ਉੱਪਰ ਹਵਾਈ ਫਾਇਰਿੰਗ ਕਰਕੇ ਉਹਨਾਂ ਨੂੰ ਘੇਰ ਕੇ ਮਾਰਿਆ ਗਿਆ, ਕਈਆਂ ਨੂੰ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ, ਜਿਵੇਂ ਕਿ ਸਾਡੇ ਨਾਲ ਜੇਲ੍ਹਾਂ ਦੇ ਵਿੱਚ ਵੀ ਰਹੇ ਨੇ, ਜੰਮੂ ਦੀ ਜੇਲ੍ਹ ਵਿੱਚ ਰਹੇ ਨੇ ਜਦੋਂ ਅਸੀਂ ਉੱਥੇ ਮੌਜੂਦ ਸੀ, ਹੋਰ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ, ਤਸੀਹੇ ਦਿੱਤੇ ਗਏ ਤੇ ਬਾਅਦ ਦੇ ਵਿੱਚ ਉਹਨਾਂ ਦੀ ਸ਼੍ਰੋਮਣੀ ਕਮੇਟੀ ਨੇ ਵੀ, ਜਿਸ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਐਲਾਨ ਕਰਕੇ ਉਹਨਾਂ ਨੂੰ ਬਗਾਵਤ ਕਰਨ ਦੇ ਲਈ ਪ੍ਰੇਰਿਆ, ਚੰਡੀਗੜ੍ਹ ਆ ਕੇ ਪ੍ਰੈਸ ਕੀਤੀ, ਪ੍ਰੈਸ ਨੂੰ ਸੰਬੋਧਨ ਹੋ ਕੇ ਉਸਦੇ ਆਪਣੇ ਟਾਈਮ ਦੇ ਵਿੱਚ ਵੀ ਉਸਨੇ ਉਹਨਾਂ ਧਰਮੀ ਫੌਜੀਆਂ ਦੀ ਸਾਰ ਨਹੀਂ ਲਈ। ਖੈਰ, ਧਰਮੀ ਫੌਜੀ ਹੋਣ ਜਾਂ ਹੋਰ ਬਹੁਤ ਸਾਰੇ ਲੋਕ ਹੋਣ ਜਿਨ੍ਹਾਂ ਨੇ ਉਸ ਵਕਤ ਪ੍ਰੋਟੈਸਟ ਕੀਤਾ, ਵਿਦਰੋਹ ਕੀਤਾ, ਉਹਨਾਂ ਨੇ ਕਿਸੇ ਦੇ ਕਿਸੇ ਨੂੰ ਅਹਿਸਾਨ ਨਹੀਂ ਕੀਤਾ, ਉਹਨਾਂ ਦੀ ਆਪਣੇ ਜ਼ਮੀਰ ਦੀ ਸਾਂ। ਅਸੀਂ ਲੋਕ ਵੀ ਅਗਰ ਇਸ ਫੀਲਡ ਵਿੱਚ ਆਏ ਸਾਂ, ਅਸੀਂ ਵੀ ਪ੍ਰੋਟੈਸਟ ਕੀਤੇ, ਸਫ਼ਰ ਕੀਤਾ, ਕਿਸੇ ਨੂੰ ਅਹਿਸਾਨ ਨਹੀਂ ਕੀਤਾ, ਕਿਸੇ ਦੀ ਲਾਲਚ ਵਿੱਚ ਨਹੀਂ ਕੀਤਾ। ਇਸ ਕਰਕੇ ਸਾਨੂੰ ਆਪਣੇ ਕਰਮ ਦਾ ਫਖਰ ਹੈ। ਕਿਸੇ ਨੂੰ ਅਹਿਸਾਨ ਕਰਨ ਦੀ ਜਾਂ ਕਿਸੇ ਤੇ ਅਸੀਂ ਕੋਈ ਕੌਮ ਤੇ ਅਹਿਸਾਨ ਨਹੀਂ ਕੀਤਾ, ਉਹ ਉਸ ਵੇਲੇ ਸਾਡੇ ਜਜ਼ਬਾਤ ਸਨ, ਜਿਨ੍ਹਾਂ ਨੂੰ ਕਿ ਅਸੀਂ ਜਿਨ੍ਹਾਂ ਦੀ ਜਿਹੜੀ ਐਕਸਪ੍ਰੈਸ਼ਨ ਆ ਉਸ ਵਕਤ ਹੋਈ, ਇਜ਼ਹਾਰ ਕੀਤਾ ਗਿਆ। ਧਾਰਮਿਕ ਫੌਜੀਆਂ ਨੇ ਵੀ ਇਸ ਤਰ੍ਹਾਂ ਹੀ ਕੀਤਾ ਤੇ ਉਹਨਾਂ ਨੂੰ ਵੀ ਜਦੋਂ ਉਹਨਾਂ ਦੇ ਨਾਲ ਗੱਲ ਕਰਦੇ ਆ, ਉਹਨਾਂ ਨੂੰ ਉਸ ਵਿਵਹਾਰ ਦਾ ਉਸਦਾ ਕੋਈ ਮਲਾਲ ਨਹੀਂ ਆ। ਹਾਂ, ਮਲਾਲ ਜ਼ਰੂਰ ਹੈ ਆਪਣੀ ਕੌਮ ਦਾ। ਬਹੁਤ ਸਾਰੇ ਨੌਜਵਾਨ, ਯਾਨੀ ਕਿ ਕਈ ਪੀੜ੍ਹੀਆਂ ਸਾਡੀਆਂ ਸ਼ਹੀਦ ਹੋਈਆਂ ਨੇ, ਇਸ ਤੋਂ ਨਾਬੂਦ ਹੋ ਗਈਆਂ, ਪਰ ਸਾਡੇ ਜਿਹੜੇ ਕੌਮ ਦੇ ਠੇਕੇਦਾਰ ਜਿਹੜੇ ਲੀਡਰ ਸਨ, ਉਹਨਾਂ ਦੇ ਨਾਵਾਂ ਤੇ ਬਹੁਤ ਧਨ ਇਕੱਤਰ ਕੀਤਾ, ਪਰ ਉਹਨਾਂ ਦੇ ਪਰਿਵਾਰਾਂ ਦੀ ਕੋਈ ਵਿਰਲੇ ਕਿਸੇ ਪਰਿਵਾਰ ਦੀ ਸਾਰ ਲਈ ਹੋਵੇ, ਪਰ ਲਈ ਨਹੀਂ ਹੈ। ਜੇ ਇੱਥੋਂ ਤੱਕ ਕਿ ਸੰਤ ਜਰਨੈਲ ਸਿੰਘ ਦਾ ਜਿਹੜਾ ਆਪਣਾ ਪਰਿਵਾਰ ਸੀ, ਅੱਜ ਉਹ ਭਾਵੇਂ ਕਿਉਂਕਿ ਬੱਚੇ ਵੱਡੇ ਹੋ ਗਏ, ਸਾਰਾ ਕੁਝ ਹੋ ਗਿਆ, ਬਾਹਰ ਆ ਗਏ, ਪਰ ਉਹਨਾਂ ਦੇ ਜਿਹੜੇ ਪਰਿਵਾਰ ਦੇ ਦੂਜੇ ਜੀ ਸਨ, ਭਾਵੇਂ ਉਹਨਾਂ ਦੇ ਪਿਤਾ ਜੀ ਸਨ ਜਾਂ ਉਹਨਾਂ ਦੇ ਭਤੀਜੇ ਸਨ, ਉਹਨਾਂ ਨੇ ਜ਼ਰੂਰ ਖਟਿਆ, ਉਹਨਾਂ ਦੇ ਪਰਿਵਾਰ ਨੇ ਵੀ ਸਫ਼ਰ ਕੀਤਾ, ਮਾਤਾ ਨੇ ਵੀ ਸਫ਼ਰ ਕੀਤਾ। ਇਸੇ ਤਰ੍ਹਾਂ ਬਾਕੀ ਸ਼ਹੀਦਾਂ ਦੇ ਪਰਿਵਾਰਾਂ ਨੇ ਵੀ ਸਫ਼ਰ ਕੀਤਾ। ਸੋ ਸਾਨੂੰ ਹੁਣ ਸਾਡੇ ਵਾਸਤੇ ਇੰਟਰੋਸਪੈਕਸ਼ਨ ਹੋਣੀ ਚਾਹੀਦੀ ਹੈ, ਸਾਨੂੰ ਇਹ ਨਿਰੀਖਣ ਕਰਨਾ ਚਾਹੀਦਾ ਹੈ ਕਿ ਸਾਡਾ ਭਵਿੱਖ ਕੀ ਹੋਣਾ। ਜੇ ਅਸੀਂ ਕੋਈ ਸਟਰਗਲ ਕਰਨੀ ਹੈ ਤੇ ਉਸ ਉਹ ਇੱਕ ਲਾਅਮਲ ਦੇ ਤਹਿਤ ਹੋਵੇ, ਜੇ ਸਾਡਾ ਕੋਈ ਗੋਲ ਹੈ ਉਹ ਇੱਕ ਦਿਸ਼ਾ ਪਦ ਹੋਵੇ। ਅਸੀਂ ਦਿਸ਼ਾਹੀਣ ਹੋ ਕੇ, ਮੈਂ ਕਈ ਵਾਰ ਇਹ ਕਹਿੰਦਾ ਹੁੰਦਾ ਕਿ ਜਦੋਂ ਤੁਸੀਂ ਆਪਣੀ ਕੌਮ ਨੂੰ ਐਜੂਕੇਸ਼ਨਲੀ ਸੁਚੇਤ ਕਰੋਗੇ, ਆਪਣੇ ਨੌਜਵਾਨਾਂ ਨੂੰ ਧਾਰਮਿਕ ਜਜ਼ਬੇ ਦੇ ਨਾਲ ਨਾਲ, ਕਿਉਂਕਿ ਹੁਣ ਸਿੱਖ ਕੌਮ ਕੇਵਲ ਭਾਰਤ ਦੇ ਵਿੱਚ ਨਹੀਂ ਆ, ਇੰਟਰਨੈਸ਼ਨਲ ਹੋਣ ਦੇ ਬਾਹਰਲੀਆਂ ਕੰਟਰੀਆਂ 'ਚ ਆ ਚੁੱਕੇ ਨੇ। ਹਰ ਇੱਕ ਕੰਟਰੀ ਦੇ ਵਿੱਚ ਉਹਨਾਂ ਨੂੰ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਆਪਣੇ ਬੱਚਿਆਂ ਨੂੰ ਪ੍ਰੇਰਨਾ ਕਰੋ, ਐਜੂਕੇਸ਼ਨ ਕਰੋ, ਹਰ ਫੀਲਡ 'ਚ ਅੱਗੇ ਲੈ ਜਾਓ, ਚੰਗੇ ਸਾਇੰਟਿਸਟ ਬਣਾਓ, ਚੰਗੇ ਬਿਜ਼ਨਸਮੈਨ ਬਣਾਓ, ਚੰਗੇ ਬਿਊਰੋਕਰੇਟਸ ਬਣਾਓ, ਚੰਗੇ ਸਿਆਸਤਦਾਨ ਬਣਾਓ, ਚੰਗੇ ਲੋਇਰਸ ਕ੍ਰੀਏਟ ਕਰੋ, ਚੰਗੇ ਡਾਕਟਰਸ ਕ੍ਰੀਏਟ ਕਰੋ, ਤਾਂ ਕਿ ਤੁਹਾਡੀ ਇਕਾਨਮੀ ਵੀ ਤੇ ਤੁਹਾਡਾ ਜਿਹੜਾ ਵਿਜ਼ਨ ਹੈ ਉਹ ਵੀ ਬਰਾੜ ਹੋਏ। ਜੇ ਉਹ ਬਰਾੜ ਹੋਏਗਾ ਤਾਂ ਜ਼ਰੂਰ ਦਿਸ਼ਾਬੱਧ ਹੋਵੋਗੇ। ਜੇ ਉਸੇ ਤਰ੍ਹਾਂ ਹੀ ਜਹਾਲਤ ਦੇ ਹਨੇਰੇ ਵਿੱਚ ਵਿਚਰਾਂਗੇ ਤਾਂ ਫਿਰ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਸਾਡਾ ਕੀ ਮਤਲਬ ਹਸ਼ਰ ਹੋਏਗਾ, ਕੀ ਹਾਲ ਹੋਏਗਾ, ਉਹ ਸਾਨੂੰ ਆਪ ਸੋਚਣਾ ਚਾਹੀਦਾ ਹੈ। ਖਾਸ ਤੌਰ 'ਤੇ ਉਸ ਗੁਰੂ ਦੀ ਉਮਤ, ਉਸ ਗੁਰੂ ਦੀ ਰਿਆਇਆ, ਉਸ ਗੁਰੂ ਦੇ ਫਾਲੋਅਰ

ਜਿਸ ਨੇ ਜ਼ੋਰ ਹੀ ਜਿਹੜਾ ਸੀ ਉਹ ਗਿਆਨ ਤੇ ਦਿੱਤਾ। ਗਿਆਨ ਅੰਜਨ ਗੁਰੂ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਟਾ। ਜਿਸ ਹਰ ਥਾਂ ਤੇ ਜਿਸ ਨੇ ਗਿਆਨ ਦੀ ਗੱਲ ਕੀਤੀ, ਜਿਸ ਨੇ ਅਧਿਆਤਮਕ ਲੈਵਲ ਤੇ ਵੀ ਤਰੱਕੀ ਕਰਦਿਆਂ ਗਿਆਨ ਖੰਡ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ, ਜੇ ਉਸਦੀ ਕੌਮ ਅਜੇ ਵੀ ਅਗਿਆਨਤਾ ਦੇ ਪਿੱਛੇ ਦੌੜਦੀ ਹੋਵੇ, ਬਾਬਿਆਂ ਦੇ ਪਿੱਛੇ ਦੌੜਦੀ ਹੋਵੇ, ਤਾਂ ਉਸਦਾ ਰੱਬ ਹੀ ਰਾਖਾ ਹੈ। ਇਸ ਕਰਕੇ ਇੱਕ ਵਾਰ ਫਿਰ ਪੁਰਜ਼ੋਰ ਅਪੀਲ ਕਰਦਾ ਕਿ ਸਾਨੂੰ ਆਪਣੇ ਪਵਿੱਤਰ ਪਤੀ, ਆਪਣੇ ਬੱਚਿਆਂ ਨੂੰ ਹਰ ਫੀਲਡ ਦੇ ਵਿੱਚ ਅੱਗੇ ਲੈ ਜਾ ਕੇ ਤਿਆਰ ਕਰਨਾ ਹੈ, ਐਜੂਕੇਟ ਬਣਾਉਣ ਦੀ ਲੋੜ ਹੈ, ਤਾਂ ਹੀ ਜਾ ਕੇ ਅਸੀਂ ਕੁਛ ਆਪਣਾ ਸਵਾਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: जां को हर रंग लागो इस जुग में सो कईत है सूरा। आपां बाणी दे इस पावन शब्द नूं सरवण कर रहे सी ते विचार चल रही सी कि अज दा जो दिन है इस दिन दे विच इस दी सिख जगत दे विच की महत्ता है। ठीक अज तो कोई 45 साल पहला अज दे इन्हां दिनां विच ही जो सानिया वापरिया, जो हमला होया, जिसनों असी तीसरे कलूकारे का नाम ही देंदे हैं, तो मैं विचार करांगा कि की असी तीसरे कलूकारे तो कुछ सीखिया, कोई सबक सानू मिलिया, जा असी इसनों भी भुला बैठे हैं। जिवें कि अक्सर एक जिक्र आउंदा है, कई लोग कहिंदे आ जी इसनों याद रखना है, ते कई लोग कहिंदे आ जी इहनूं भुला देना चाहीदा है। खैर, भुला देना ते किसे चीज़ नूं जिहड़ियां कौमां भुला देंदियां ने उह अपना अस्तित्व भी गवा देंदियां ने। भुलाउण दी गल ते नहीं आ, पर याद रखना ते याद करना दो अलग अलग पहलू ने इक्को ही विचार दे। एक जिस तरह असी इस नूं हमेशा ही अपने चेते च याद रख के कुछ सबक सीखिए, क्योंकि अंग्रेजी दा एक मुहावरा है, हिस्ट्री रिपीट्स इटसेल्फ इफ वी डोंट टेक एनी लैसन फ्रॉम इट। जे असी इतिहास की किसी घटना तो कोई सबक नहीं लेंदे तो वह घटना दोबारा भी वापर सकती है। सानू ये मन के तुरना चाहिए है कि वह घटना ना वापरे, पर ना वापरे या उस तो असी किवें सबक लैके कुछ पॉजिटिव सोचिए। जिथे तक बहुत सारे सिख इंटलैक्चुअल्स की अंडरस्टैंडिंग है संघर्ष के दौरान, उस तो बाद जो रिप्रकाशन आफ्टर मैथ का असाल्ट ऑन हरिमंदर साहब या असाल्ट ऑन दरबार साहब श्री अमृतसर, अकाल तख्त साहब, असी एक संघर्ष विडिया गया जो अचानक सी, क्योंकि जड़िया चीज़ा एक नैरेटिव बुन के एक नैरेटिव सिरज के जो ये अटैक किया गया सिर्फ सिखां नूं सबक सिखाण दे वास्ते, क्योंकि यही एक बहादुर कौम उन्हां दियां पोलिटिकल एस्पिरेशंस दे रस्ते च रुकावट सी। उस तो पहला भी आपां कल दे प्रोग्राम च जिक्र किया सी कि वह खुद इंट्रस्टिड सन के एक हिस्सा अलग कर दिता जाए ते बाकी दे नूं बड़ी टोटैलिटी दे नाल रूल कर सकी। ते ए जड़ा टोटैलिटी च बाद विच रूल करन दा जड़ा सी उस दे विच अगर इक्को एक रिकावट सी, क्योंकि 1973 दे विच भी बहुत सारियां यानी कि डिस्क्रिमिनेशन फेस करदे आ 47 तों पहला भी, उस तों बाद भी 73 दे विच एक ड्राफ्ट रेजोल्यूशन रख्या गया सी जिसनों आनंदपुर साहब रेजोल्यूशन कहते हैं। आनंदपुर साहब रेजोल्यूशन ते खालिस्तान दे कंसैप्ट, खालिस्तान दा जिहड़ा नरेशन सी सरकार ने सिरजिया, ते जिहड़ा आनंदपुर साहब रेजोल्यूशन सी इह सिखां दीआं डिमांड सन, भावें उसकी तर्जमानी संत जरनैल सिंह जी करदे सी, भावें उसकी अकाली दल करदा सी, यही सिखां दा नरेटिव सी। बाकी चीज़ां जिहड़ियां सी वो नैरेटिव सिरज के सिखां दे गल पाई। हुण आपां ਜੋ ਉੱਥੇ ਵਾਪਰਿਆ ਮੈਂ ਉਸ ਦੇ ਬਾਰੇ, ਉਹ ਕਿਉਂਕਿ ਡੈਲੀਬਰੇਟ ਸੀ, ਕੱਲ੍ਹ ਦੇ ਪ੍ਰੋਗਰਾਮ 'ਚ ਮੈਂ ਇਹ ਜ਼ਿਕਰ ਕੀਤਾ ਸੀ ਕਿ ਮੈਂ ਆਪਣੀ ਕਿਤਾਬ ਦੇ ਵਿੱਚੋਂ ਕੋਟ ਕੀਤਾ ਸੀ ਹਵਾਲਾ ਕੁਲਦੀਪ ਨਈਅਰ ਦਾ, ਕਿ ਉਹ ਕਹਿੰਦਾ ਕਿ ਐਟਲੀਸਟ 12 ਮੀਟਿੰਗਾਂ ਦੇ ਵਿੱਚ ਜਿਹੜਾ ਡਿਫਰੈਂਸਿਸ ਸਨ ਜਾਂ ਜਿਹੜੀ ਸਾਰਾ ਕੁਝ ਸੀ ਨੈਰੋ ਡਾਊਨ ਹੋ ਚੁੱਕਾ ਸੀ ਕਿਸੇ, ਪਰ ਗੌਰਮੈਂਟ ਹੀ ਜਿਹੜੀ ਸੀ ਉਹ ਤਿਆਰ ਨਹੀਂ ਸੀ, ਉਹ ਇਸ ਨੂੰ ਆਨਾਕਾਨੀ ਕਰਦੀ ਸੀ, ਜਿਸ ਦੇ ਨਤੀਜੇ ਵਜੋਂ ਉਸ ਵਕਤ ਜਿਹੜਾ MP ਅਮਰਿੰਦਰ ਸਿੰਘ ਜੋ ਮਹਾਰਾਜਾ ਵਾ ਪਟਿਆਲਾ ਸੀ, ਜਿਸਨੂੰ ਇੰਦਰਾ ਗਾਂਧੀ ਕਦੀ ਭੇਜਦੀ ਸੀ ਇੱਧਰ ਨੈਗੋਸੀਏਟ ਕਰੋ, ਉਹ ਵੀ ਇਸ ਗੱਲ ਤੋਂ ਜਾਣੂ ਹੋ ਗਿਆ ਕਿ ਬਈ ਗੌਰਮੈਂਟ ਇੰਟਰਸਟਿਡ ਨਹੀਂ ਆ, ਅਤੇ ਇਸੇ ਕਰਕੇ ਉਸਨੇ ਬਾਅਦ ਵਿੱਚ ਐਜ਼ ਏ ਪ੍ਰੋਟੈਸਟ ਜਿਹੜਾ ਉਹ ਰਿਜ਼ਾਈਨ ਵੀ ਕੀਤਾ ਸੀ MP ਸ਼ਿਪ ਤੋਂ। ਪਰ ਤੇ ਜੋ ਵੀ ਹੋਇਆ, ਜਿਸ ਤਰ੍ਹਾਂ ਹਮਲਾ ਹੋਇਆ, ਜਿੰਨੀ ਕਾਰਨੇਜ ਹੋਈ, ਜਿਤਨਾ ਕਤਲੇਆਮ ਹੋਇਆ, ਆਪਾਂ ਇਹ ਨਹੀਂ ਕਹਿੰਦੇ ਕਿ ਆਰਮੀ ਦਾ ਨੁਕਸਾਨ ਨਹੀਂ ਹੋਇਆ, ਜਿਹੜਾ ਹਮਲਾ ਕਰਕੇ ਆਏਗਾ ਨੁਕਸਾਨ ਤਾਂ ਉਹਦਾ ਹੋਏਗਾ ਹੀ, ਪਰ ਜਿਨ੍ਹਾਂ ਦੇ ਨਾਲ ਉਹਦਾ ਮੁਕਾਬਲਾ ਸੀ ਉਹ 3 ਦਰਜਨ ਤੋਂ ਵੱਧ ਨਹੀਂ ਸਨ, ਅਤੇ ਬਾਕੀ ਜਿਤਨੀ ਵੀ ਇਨੋਸੈਂਟ ਜਨਤਾ ਦਾ ਕਤਲੇਆਮ ਹੋਇਆ, ਇੱਥੋਂ ਤੱਕ ਕਿ ਉਸ ਵਕਤ ਜਿਹੜੇ ਪੋਪ ਆਫ ਦੀ ਰੋਮ ਸਨ ਈਸਾਈ ਧਰਮ ਦੇ, ਉਹਨਾਂ ਨੇ ਵੀ ਇਸ ਟ੍ਰੈਜਡੀ ਦੇ ਉੱਪਰ ਕਿਹਾ ਸੀ, ਦ ਸੈਡ ਫੈਕਟ ਇਜ਼ ਦੈਟ ਦੀ ਪਲੇਸ ਵੇਅਰ ਸੋ ਮੈਨੀ ਪੀਪਲ ਮੈਟ ਏ ਟ੍ਰੈਜਿਕ ਡੈਥ ਇਜ਼ ਏ ਟੈਂਪਲ ਵੇਅਰ ਮੈਨ ਗੈਦਰਡ ਇਨ ਪ੍ਰੇਅਰਸ ਇਨ ਪ੍ਰੇਇੰਗ। ਇਹ ਉਸ ਵਕਤ ਦੀ ਸਟੇਟਮੈਂਟ ਸੀ ਉਹਦੀ। ਹੁਣ ਇਸ ਦੇ ਵਿੱਚ ਮੇਰਾ ਆਪਣਾ ਓਬਜ਼ਰਵੇਸ਼ਨ, ਉਸ ਤੋਂ ਬਾਅਦ ਜਦੋਂ ਇੱਕ ਗੌਰਮੈਂਟ ਨੇ ਇਸ ਤੋਂ ਬਾਅਦ ਇੱਕ ਵਾਈਟ ਪੇਪਰ ਪਬਲਿਸ਼ ਕੀਤਾ, ਅਤੇ ਉਸਨੇ ਲਿਖਿਆ ਕਿ ਜਨਰਲ ਬਰਾਰ ਨੇ ਬਾਰ ਬਾਰ ਜਿਹੜੀ ਅਨਾਊਂਸਮੈਂਟ ਕੀਤੀ ਸਪੀਕਰ ਦੇ ਉੱਪਰ ਕਿ ਲੋਕਾਂ ਨੂੰ ਕਿਹਾ ਕਿ ਬਈ ਬਾਹਰ ਆ ਜਾਓ, ਜੇ ਕੋਈ ਬਾਹਰ ਆਉਣਾ ਚਾਹੁੰਦਾ, ਐਨੀਵਨ ਹੂ ਵਾਂਟਸ ਟੂ ਕਮ ਆਊਟ ਕੈਨ ਕਮ ਐਂਡ ਨੋ ਬਾਡੀ ਕੇਮ ਆਊਟ। ਅਤੇ ਇਸ ਦੇ ਪ੍ਰਤੀਕਰਮ ਵਿੱਚ ਬੰਗਲਾਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਲੈਫਟੀਨੈਂਟ ਜਨਰਲ, ਉਸ ਵਕਤ ਜਿਹੜੇ ਈਸਟਰਨ ਕਮਾਂਡ ਦੇ ਸੀ, ਜਨਰਲ ਜਗਜੀਤ ਸਿੰਘ ਅਰੋੜਾ, ਉਹਨਾਂ ਦਾ ਜਵਾਬ ਇਸ ਨੂੰ ਹੈ, ਕਿਉਂਕਿ ਉਹ ਇਸ ਵਕਤ ਰਿਟਾਇਰ ਸਨ, ਉਹਨਾਂ ਦਾ ਜਵਾਬ ਸੀ ਇਸ 'ਤੇ ਰਿਐਕਸ਼ਨ ਦਿੰਦਿਆਂ, ਮੈਂ ਆਪਣੀ ਬੁੱਕ ਦੇ ਵਿੱਚ ਇਸ ਨੂੰ ਲਿਖਿਆ ਹੋਇਆ ਹੈ, ਜਨਰਲ JS ਅਰੋੜਾ ਅਟਰਡ ਵਾਇਲ ਰਿਐਕਟਿੰਗ ਔਨ ਦੀ ਕੰਟੈਂਸ਼ਨ, ਇਸ ਬਿਆਨ ਦੇ ਉੱਪਰ, ਟਰੂ ਹੀ ਵਾਜ ਅਪੀਲਿੰਗ ਵਿਦ ਫਾਇਰ, ਹੀ ਵਾਜ ਸੇਇੰਗ ਇਫ ਯੂ ਡੋਂਟ ਕਮ ਆਊਟ ਦਿਸ ਇਜ਼ ਵਟ ਵੀ ਆਰ ਗੋਇੰਗ ਟੂ ਡੂ ਟੂ ਯੂ, ਹੀ ਵਾਂਟਿਡ ਟੂ demonstrate the arms might, army's might ਪਾਓ। ਕਿ ਉਹ ਕਹਿੰਦਾ ਠੀਕ, ਹਾਂ ਉਹ ਹੀ ਕਹਿ ਰਿਹਾ ਸੀ, ਉਹ ਲੋਕਾਂ ਨੂੰ ਇੱਕ ਪਾਸੇ ਤੇ ਉਹ ਗੋਲੀਆਂ ਵਰਾ ਰਿਹਾ ਸੀ, ਦੂਜੇ ਪਾਸੇ ਉਹਨਾਂ ਨੂੰ ਦੱਸ ਰਿਹਾ ਸੀ ਕਿ ਸਾਡੀ ਤਾਕਤ ਕਿੰਨੀ, ਦੂਜੇ ਪਾਸੇ ਉਹਨਾਂ ਨੂੰ ਦੱਸ ਰਿਹਾ ਸੀ ਅਸੀਂ ਤੁਹਾਡੇ ਨਾਲ ਇਹ ਕੁਝ ਕਰ ਸਕਦੇ ਹਾਂ। ਮੇਰੀ ਆਪਣੀ ਸਾਰੇ ਜਿਹੜਾ ਹਮਲਾ ਹੋਇਆ ਉਸ 'ਤੇ ਜਿਹੜੀ, ਕਿਉਂਕਿ ਕਈ ਵਾਰੀ ਲੋਕ ਬਹਿਸਾਂ ਕਰਦੇ ਆ, ਉਹ ਇਹ ਕਹਿੰਦੇ ਆ ਜੀ ਅਵਾਇਡ ਹੋ ਸਕਦਾ ਸੀ, ਇਹ ਹੋ ਸਕਦਾ ਸੀ, ਉਹ ਹੋ ਸਕਦਾ ਸੀ, ਮੈਂ ਜੋ ਆਪ ਇਸ 'ਤੇ ਲਿਖਿਆ ਸੀ ਕੰਕਲੂਜਨ, ਸਟੈਂਡਰਡਸ ਆਫ ਮਿਲਟਰੀ ਹਿਸਟਰੀ ਮਾਈਟ ਬੀ ਫੈਮੀਲੀਅਰ ਵਿਦ ਦਾ ਫੈਕਟ ਦੈਟ ਦਿਸ ਓਪਰੇਸ਼ਨ ਵਾਜ ਕੋਡ ਨੇਮਡ ਲਾਈਕ ਓਪਰੇਸ਼ਨ ਬਲੂ ਸਟਾਰ, ਉਹਨਾਂ ਦਾ which was done by the Russian communists against St. Petersburg. It was like Operation Red Star. Main dobara nu padda. Standards of military history might be familiar with the fact that दिस ऑपरेशन वॉज कोड नेम्ड लाइक ऑपरेशन रैड स्टार, लाइक रैड स्टार, क्योंकि इसको ब्लू स्टार कहते सी उसको रैड स्टार कहते, विच वॉज डन बाय द रशियन कम्युनिस्ट अगेंस्ट सेंट पीटर्सबर्ग एज ए असाल्ट ऑफ एथीस्ट्स अगेंस्ट थीस्ट्स. सिमिलरली ऑपरेशन ब्लू स्टार was patronized by KGB, KGB spy agency of USSR. Never before any government carried such military operation against any religion not within its own jurisdiction but also not in any enemy's country. Red Star and media persons were kept away from the religious places which were turned into carnage grounds. ते मेरा इस नू बयान करन दा जेड़ा मतलब मनोरथ सी इस स्टेटमेंट नू तुहाडे सामने मेरी अपनी बुक दा मटेरियल ऑफ ए विरल कम्युनिटी दे विच ए दर्ज ने इस रिमार्क्स कि बेसिकली जरा वाइट पेपर जरा उन्होंने वर्जन से क्योंकि उन्होंने सारा कुछ अपने ढंग तैयार किया होया सी. मेरा इतने जी पॉइंट है कि भाई इस KGB पैटर्नाइज कर रही थी उस वक्त 1998 जो मैं बुक लिखी है उस वक्त मैं ये पॉइंट रेज किया. पिछले साल दो किताबा आई ने, एक किताब बी डी पांडे जो उस वक्त गवर्नर सी पंजाब का, उसने क्योंकि अक्टूबर दे विच रिजाइन चला गया सी उतों रिजाइन करके, तो उसने किताब लिखी जिहड़ी उसकी मौत तो 11 साल बाद उसकी बेटी ने पिछले साल छापी है. उस दे विच भी वह जिक्र करता है वह अपने यानी कि उसका उसने इसे करके उसने लिखा सी कि मेरे मरण तो 5 साल बाद उसको छापा जाए. उहदे विच वी उह जिक्र करदा है कि जदों 3 तरीक तक भी गवर्नमेंट नूं उन्होंने डिसाइड कर लिया सी कि नहीं करदे, फिर रशिया दी स्पाई एजेंसी ने आके इन्हां नूं कहा कि जे तुसीं होर 2 दिन वेट करदे हो तां इत्थे खालिस्तान दा ऐलान हो जाणा है ते पाकिस्तान ने हमला कर देणा. कितना झूठ सिरजिया गया सी. ते उस दो उस जिहड़ी गल मैं कही सी और उस तों बाद इक होर मिस्टर सिद्धू दी एक पुस्तक आई है जिहड़ा के किसे टाइम फॉरन मिनिस्टर रह चुके इंडिया दे सरदार स्वर्ण सिंह दा जवाई KGB दा इहदा अपना इंडियन राज है, एक बहुत वड्डा ऑफिसर सी. उन्होंने भी एक किताब लिखी, उहदे विच भी इसका हवाला मिलता है कि बेसिकली ये जिहड़ा सी इस दे पिछे रशिया दी कम्युनिस्टिक लॉबी जिहड़ी सी इवन जिहड़ी भारत विच भी काम कर रही सी ते जिहड़ी उत्थे भी सी उन्हां दा हाथ सी. असी इतने बड़ा अगर आंदा सी कदी इतने हरसिकेशन सिंह सुरजीत बड़ा सत्कार उहदा करदे सी, पर ओहो जे लोकां दी ही मंशा जिहड़ी सी इहदे पिछे सी. सो मेरा ये विचार करन दा मकसद ये सी कि असी जो होया जिस तरह जिन्हां लोकां ने कीता असी इस तों सबक की लिया, क्योंकि सानू जे इस नूं चेते रखना है ते चेते रखण दे नाल नाल असी इहो जे वातावरण नूं भी सिरजणा है कि इहो जिहा मुड़ कदे ना होवे, साडे नाल ही नहीं किते होर भी किसे नाल ना होवे. क्यों कि जेनोसाइड जिहड़े आ उह जिस तरह के प्रातन समयां दे विच अगर इहो जिहा कुछ हुंदा सी, अजोके जिहड़े अपने आप नूं सिविलाइज्ड वर्ल्ड है उह कहिंदी आ कि भाई उहनां दिनां ते इंसान बारबेरिक सी, वो तो पूरा असली डिवेलप ही नहीं होया सी, उहदे अंदर जिहड़ियां बिरतियां सन उही सन कि जंगल दे राज वालियां. पर अजोके समय दे विच जिहड़े अपने आप नूं मोर सिविलाइज्ड कहिंदे आ इस दौर दे विच भी कारनेज होए ने, साडे नालों भी वध लोकी मारे गए ने. रीसेंटली साडे तो कुछ चिर पहला 1939 तो लैके 45 तक का जिहड़ी सैकंड वर्ल्ड वार हुई है ਉਸ ਤੋਂ ਪਹਿਲਾਂ ਤੇ ਉਸ ਦੇ ਦੌਰਾਨ ਨਾਜ਼ੀਆਂ ਨੇ ਯਹੂਦੀਆਂ ਦਾ 70 ਲੱਖ ਤੋਂ ਵੱਧ ਯਹੂਦੀਆਂ ਨੂੰ ਮਾਰਿਆ, ਹੋਰ ਬੜੇ ਭੈੜੇ ਤਰੀਕੇ ਨਾਲ। ਪਰ ਉਹਨਾਂ ਲੋਕਾਂ ਨੇ ਉਸ ਨੂੰ ਰਿਅਲਾਈਜ਼ ਕਰਕੇ, ਉਸ ਦਾ ਮੰਥਨ ਕਰਕੇ ਕੋਸ਼ਿਸ਼ ਇਹ ਕੀਤੀ, ਆਪਣੇ ਬੱਚਿਆਂ ਨੂੰ ਪੜ੍ਹਾਇਆ, ਆਪਣੇ ਰਿਸੋਰਸਿਸ ਵਧਾਏ। ਇਸ ਵਕਤ ਦੁਨੀਆ ਦੀਆਂ ਸਭ ਤੋਂ ਪਾਵਰਫੁਲ ਕੰਟਰੀਆਂ ਦੇ ਜਿਹੜਾ ਜਿਸ ਨੂੰ ਕਿ ਮਤਲਬ ਜਿਹੜੀਆਂ ਰੂਲ ਕਰ ਰਹੀਆਂ ਨੇ, ਪੂਰੀ ਵਰਲਡ ਨੂੰ ਚਲਾ ਰਹੀਆਂ ਨੇ, ਉਹਨਾਂ ਦੇ ਵਿੱਚ ਵੀ ਜਿਹੜੇ ਅਸਲੀ ਸਲਾਹਕਾਰ ਨੇ ਪੋਲੀਟੀਕਲ, ਉਹ ਲੋਕ ਨੇ। ਹੁਣ ਸਾਡੀ ਜਿਹੜੀ ਆ, ਸਾਡੀ ਬਦਕਿਸਮਤੀ ਇਹ ਆ ਕਿ ਅਸੀਂ ਤਾਂ ਉਸ ਤੋਂ ਪਹਿਲਾਂ ਹੀ ਜਿਹੜਾ ਸੰਘਰਸ਼ ਵਿੜਿਆ, ਉਸ ਦੇ ਵਿੱਚ ਅਸੀਂ ਪਾ ਮਾਰੂ ਜੰਗ, ਅਤੇ ਫਿਰ ਅਸੀਂ ਜਸਟੀਫਾਈ ਕਰਦੇ ਰਹੇ ਹਾਂ, ਜਿਸ ਤਰ੍ਹਾਂ ਕਿ ਸਰਕਾਰਾਂ ਨੇ ਸਾਡੇ ਨਾਲ ਜੋ ਅਤਿਆਚਾਰ ਕੀਤਾ, ਬਲੂ ਸਟਾਰ ਵਰਗੇ ਇਸ ਸਾਨਿਆਂ ਨੂੰ ਸਿਰਜ ਕੇ, ਉਸ ਅਤਿਆਚਾਰ ਤੋਂ ਬਾਅਦ ਵੀ ਉਹਨਾਂ ਨੇ, ਕਿਉਂਕਿ ਜਿਸ ਤਰ੍ਹਾਂ ਹਮੇਸ਼ਾ ਹੀ ਜਿਹੜਾ ਗੁਨਾਹਗਾਰ ਹੈ ਉਹ ਆਪਣੇ ਗੁਨਾਹ ਨੂੰ ਜਸਟੀਫਾਈ ਕਰਦਾ ਹੈ, ਅਤੇ ਇਸੇ ਕਰਕੇ ਇਸੇ ਤਰ੍ਹਾਂ ਹੀ ਜਿਹੜੇ ਗੁਨਾਹਗਾਰ ਨੇ ਪੂਰੇ ਸੰਸਾਰ ਦੇ ਵਿੱਚ, ਜਿਹੜੇ ਅੱਜ ਕੱਲ੍ਹ ਵੀ ਜੈਨੋਸਾਈਡ ਕਈ ਥਾਵਾਂ 'ਤੇ ਹੋ ਰਿਹਾ, ਉਸ ਨੂੰ ਕਰਨ ਵਾਲੇ ਪਹਿਲਾਂ ਉਹਦੇ ਹੱਕ ਦੇ ਵਿੱਚ ਨੈਰੇਟਿਵ ਬਣਾਉਂਦੇ ਨੇ, ਬਿਰਤਾਂਤ ਸਿਰਜਦੇ ਨੇ, ਅਤੇ ਫਿਰ ਲੋਕਾਂ ਨੂੰ ਜਿਸ ਤਰ੍ਹਾਂ ਹੁਣ ਆਪਾਂ ਇਹ ਕਹਿੰਦੇ ਹਾਂ ਕਿ ਜੋ ਇਹ ਵਾਪਰਿਆ, ਇਸ ਤੋਂ ਬਾਅਦ ਜੋ ਦਿੱਲੀ 'ਚ ਵੀ ਵਾਪਰਿਆ, ਕਿਉਂਕਿ ਜਿਹੜਾ ਅਸਲੀ ਜਿਹੜਾ ਜੈਨੋਸਾਈਡ ਸੀ ਉਹ ਉਸ ਤੋਂ ਬਾਅਦ ਸਮਝੋ ਦਿੱਲੀ ਦੇ ਵਿੱਚ ਕਿਸ ਤਰ੍ਹਾਂ, ਦਿੱਲੀ ਕੀ ਭਾਰਤ ਦੇ ਸਾਰੀਆਂ ਹੀ ਕਾਂਗਰਸ ਰੂਲਿੰਗ ਸਟੇਟਸ ਦੇ ਵਿੱਚ ਆਰਗਨਾਈਜ਼ ਢੰਗ ਦੇ ਨਾਲ ਜਿਸ ਤਰ੍ਹਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਜਿਸ ਤਰ੍ਹਾਂ ਉਹਨਾਂ ਦੇ ਜ਼ਿਆਦਤੀਆਂ ਕੀਤੀਆਂ ਗਈਆਂ। ਅਸੀਂ ਇਹ ਕਹਿੰਦੇ ਹਾਂ ਕਿ ਨਹੀਂ, ਬਹੁਤੇ ਲੋਕਾਂ ਦਾ ਉਹਦੇ ਵਿੱਚ ਕਸੂਰ ਨਹੀਂ ਆ, ਗੌਰਮੈਂਟ ਪੈਟਰਨਾਈਜ਼ ਸੀ। ਮੇਰਾ ਮੰਨਣਾ ਇਹ ਆ ਕਿ ਉਹਦੇ ਲੋਕ ਵੀ ਸ਼ਾਮਿਲ ਸੀ। ਜੇ ਲੋਕ ਸ਼ਾਮਿਲ ਨਾ ਹੁੰਦੇ, ਜਾਂ ਲੋਕ ਸ਼ਾਮਿਲ ਨਹੀਂ ਵੀ ਹੋਏ, ਪਰ ਲੋਕਾਂ ਨੇ ਬਾਅਦ ਵਿੱਚ ਇਸੇ ਹੀ ਕਾਰਨੇਜ ਨੂੰ ਸਰਟੀਫਾਈ ਕਰ ਦਿੱਤਾ ਜਦੋਂ ਉਸੇ ਸਰਕਾਰ ਨੂੰ 2/3 ਮੈਜੋਰਟੀ ਦਿੱਤੀ, ਜਿਹੜੇ ਕਿ ਜਿਹਨਾਂ ਜਿਹੜੇ ਹਾਰ ਰਹੇ ਸਨ, ਜਿਹਨਾਂ ਨੂੰ ਚਾਂਸ ਹੀ ਨਹੀਂ ਸੀ ਦੁਬਾਰਾ ਆਉਣ ਦਾ, ਉਹਨਾਂ ਨੂੰ 2/3 ਮੈਜੋਰਟੀ ਦੇ ਕੇ ਜਿਤਾਉਣਾ, ਭਾਰੀ ਅਕਸਰੀ ਨਾਲ ਕਲੀਨ ਸਵੀਪ ਕਰਨਾ, ਲੋਕਾਂ ਦਾ ਮੈਂਡੇਟ। ਇਸ ਦਾ ਮਤਲਬ ਆ ਕਿ ਉਹ ਸਾਰੇ ਹੀ ਉਸ ਬੈਲਟ ਦੇ ਏਰੀਏ ਦੇ ਲੋਕ ਜਿਹੜੇ ਸੀ, ਕਿਤੇ ਨਾ ਕਿਤੇ ਉਹਨਾਂ ਦੀ ਮਾਨਸਿਕਤਾ ਵਿੱਚ ਜਾਂ ਬਿਠਾਇਆ ਗਿਆ ਸੀ, ਜਾਂ ਉਸ ਵਕਤ ਉਹਨਾਂ ਦੀ ਮਾਨਸਿਕਤਾ ਸੀ, ਨਹੀਂ ਤਾਂ ਉਹ ਵਿਰੋਧ ਦੇ ਵਿੱਚ ਉਹੋ ਜਿਹੀ ਸਰਕਾਰ ਨੂੰ ਰਿਜੈਕਟ ਵੀ ਕਰ ਸਕਦੇ ਸਨ। ਫਿਰ ਛੋਟੇ ਤੋਂ ਛੋਟਾ ਮੈਨੂੰ ਸਰਦਾਰ ਰਤਿੰਦਰਪਾਲ ਸਿੰਘ ਦੀ ਇੱਕ ਗੱਲ ਯਾਦ ਆਉਂਦੀ ਹੈ, ਜਦੋਂ ਕਿ ਉਹ ਪਾਰਲੀਮੈਂਟ ਦੇ ਵਿੱਚ ਗਿਆ, ਹਾਲਾਂਕਿ ਉਹ 9 ਮਹੀਨੇ ਤੱਕ ਜਾ ਨਹੀਂ ਸਕਿਆ, ਪਰ ਜਿਸ ਵਕਤ ਗਿਆ, ਉਸਨੇ ਜਿਹੜਾ ਆਪਣਾ ਪਹਿਲਾ ਭਾਸ਼ਣ ਦਿੱਤਾ ਸੀ, ਉਹਦੇ ਵਿੱਚ ਉਸਨੇ ਇਹ ਗੱਲ ਕਹੀ ਸੀ ਕਿ ਉਸਨੇ ਕਿਹਾ ਕਿ ਤੁਸੀਂ, ਤੁਹਾਡਾ ਕਿਤੇ ਬਿੱਲੀ ਮਰ ਜਾਏ, ਪਾਲਤੂ ਬਿੱਲੀ ਕਿਸੇ ਪੋਲੀਟੀਸ਼ਨ ਦੀ, ਤਾਂ ਤੁਸੀਂ ਇਸ ਸੰਸਦ ਦੇ ਵਿੱਚ ਮੌਨ ਕਰ ਰੱਖਦੇ ਹੋ, ਤੁਹਾਡੀ ਕਿਸੇ ਵੀ ਪਾਰਟੀ ਨੇ ਇੱਥੇ ਕੋਈ ਤੁਹਾਡੀ ਸੰਸਦ ਦੇ ਵਿੱਚ ਕੋਈ ਇਹੋ ਜਿਹਾ ਕੋਈ ਰੈਜ਼ੋਲੂਸ਼ਨ ਰੱਖਿਆ, ਅਫਸੋਸ ਕੀਤਾ। ਇੱਥੋਂ ਤੱਕ ਕਿ ਜਿਹੜੀਆਂ ਬਾਕੀ ਸਰਕਾਰਾਂ ਵੀ ਜਿਹੜੀਆਂ ਆਈਆਂ ਨੇ, ਕਦੀ BJP ਦੀ ਆਈ ਆ, ਕਦੀ ਜਿਹੜੀਆਂ ਇਕੱਠੀਆਂ ਕੰਬਾਈਨ ਮਿਲੀਆਂ ਜੁਲੀਆਂ ਸਰਕਾਰਾਂ ਆਈਆਂ ਨੇ, ਕਿਸੇ ਨੇ ਅੱਜ ਤੱਕ ਕੀਤਾ ਪਾਰਲੀਮੈਂਟ ਦੇ ਵਿੱਚ? ਉਹ ਤਾਂ ਵੱਖਰੀ ਗੱਲ ਆ ਕਿ ਮਨਮੋਹਨ ਸਿੰਘ ਉੱਥੇ ਜਾ ਕੇ ਮਾਫ਼ੀ ਮੰਗਾਇਆ, ਜਾਂ ਉਸਨੇ ਆਪਣੀ ਪਾਰਟੀ ਦੇ ਉਹ, ਪਰ ਪਾਰਲੀਮੈਂਟ ਦੇ ਵਿੱਚ ਅੱਜ ਤੱਕ ਇੰਡੀਅਨ ਪਾਰਲੀਮੈਂਟ ਦੇ ਵਿੱਚ ਇਸ 'ਤੇ ਵਿਰੁੱਧ ਕਦੀ ਖਾਮੋਸ਼ੀ ਕਰਕੇ ਜਾਂ ਅਫਸੋਸ ਕਰਕੇ ਜਾਂ ਮਾਫ਼ੀ ਨਹੀਂ ਮੰਗੀ ਗਈ। ਇਸ ਦਾ ਮਤਲਬ ਆ ਕਿ ਇਹ ਜਨਰਲ ਸਾਈਕਿਕ ਬਣਾਈ ਗਈ ਸੀ। ਸੋ ਇਸ ਕਰਕੇ ਮੇਰਾ ਇਹ ਕਹਿਣ ਦਾ ਮਤਲਬ ਇਹ ਆ ਕਿ ਸਾਨੂੰ ਇਹਦੇ ਵਿੱਚ ਸੋਚਣਾ ਹੈ, ਕਿਉਂਕਿ ਮਾਈਨੋਰਟੀਜ਼ ਦੇ ਨਾਲ ਅਕਸਰ ਮੈਜੋਰਟੀਜ਼ ਇੱਦਾਂ ਹੀ ਕਰਦੀਆਂ ਨੇ, ਭਾਵੇਂ ਉਹ ਯੂਰਪੀਅਨ ਮੁਲਕ ਹੋਣ ਜਿਹੜੇ ਆਪਣੇ ਆਪ ਨੂੰ ਸਿਵਲਾਈਜ਼ਡ ਕਹਿੰਦੇ ਆ, ਭਾਵੇਂ ਦੂਜੇ ਹੋਣ। ਦੁਨੀਆ ਦੇ ਨਕਸ਼ੇ 'ਤੇ ਦੇਖੋ, ਜਿਸ ਕਿਸੇ ਟਾਪੂ 'ਤੇ, ਜਿਸ ਕਿਸੇ ਕੋਂਟੀਨੈਂਟ ਦੇ ਵਿੱਚ ਜਾ ਕੇ ਯੂਰਪੀਅਨ ਲੋਕਾਂ ਨੇ ਰਾਜ ਸਥਾਪਿਤ ਕੀਤੇ ਆ, ਉੱਥੇ ਦੇ ਆਦਿਵਾਸੀਆਂ ਦੇ ਨਾਲ ਕਿਹੋ ਜਿਹਾ ਵਿਵਹਾਰ ਕੀਤਾ, ਇਹ ਵੀ ਜੈਨੋਸਾਈਡ ਹੀ ਹੈ। ਕੈਨੇਡਾ ਵਿੱਚ ਅਸੀਂ ਜਦੋਂ ਗੱਲ ਕਰਦੇ ਹਾਂ, ਹੁਣ ਜਿਹੜੇ ਕਲਚਰਲ ਯਾਨੀ ਕਿ ਇੱਕ ਤਰ੍ਹਾਂ ਦਾ ਕਲਚਰਲ ਜੈਨੋਸਾਈਡ ਵੀ ਕੀਤਾ ਗਿਆ ਇੱਥੋਂ ਦੇ ਜਿਹੜੇ ਜਿਹਨਾਂ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਬਈ ਇੱਥੋਂ ਦੇ ਜਿਹੜੇ ਇੰਡੀਜਨਸ ਲੋਕ ਨੇ, ਜਿਹੜੇ ਜਿਸਨਾਂ ਨੂੰ ਫਸਟ ਨੇਸ਼ਨ ਕਹਿੰਦੇ ਹਾਂ ਜਾਂ ਜਿਹਨਾਂ ਨੂੰ ਅਸੀਂ ਜਿਹੜੇ ਇੱਥੋਂ ਦੇ ਪਹਿਲੇ ਜਿਹੜੇ ਲੋਕ ਇੱਥੇ ਵਸਦੇ ਸੀ ਅਬੋਰਿਜਨਲ ਲੋਕ ਸੀ, ਕਿਉਂਕਿ ਇਹ ਤਾਂ ਹੁੰਦਾ ਰਿਹਾ, ਹੁੰਦਾ ਹੈ, ਹੁੰਦਾ ਰਹੇਗਾ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਨੂੰ ਹੁਣ ਰੋਕਣ ਵਾਸਤੇ ਸਾਡੇ ਲੋਕਾਂ ਨੇ ਕੋਈ ਪੋਲੀਟੀਕਲ, ਕੋਈ ਸੋਸ਼ਲ, ਕੋਈ ਮੋਰਲ ਵਿਜ਼ਨ ਤਿਆਰ ਕੀਤੀ ਇਸ 'ਤੇ ਵਿਚਾਰ ਕਰਨ? ਜਦੋਂ ਯਾਦ ਰੱਖਣਾ ਹੈ ਤਾਂ ਯਾਦ ਰੱਖਣ ਦੇ ਵਿੱਚ ਇਹ ਚੀਜ਼ਾਂ ਵੀ ਜਿਹੜੀਆਂ ਨੇ ਇਹ ਰੋਲ ਅਦਾ ਕਰਦੀਆਂ ਨੇ। ਫਿਰ ਅਸੀਂ ਇਸ ਨੂੰ ਸੁਰੱਖਿਅਤ ਰੱਖਣ ਦੇ ਵਾਸਤੇ ਸਾਡੇ ਕੋਈ ਮੋਰਲ ਯਾਨੀ ਕਿ ਸਾਡੇ ਕੋਲ ਕੋਈ ਇਹੋ ਜਿਹੀ ਲੀਡਰਸ਼ਿਪ ਹੈਗੀ ਆ ਜਿਹੜੀ ਮੋਰਲੀ ਅਤੇ ਸਪਿਰਚੁਅਲੀ ਦੋਨਾਂ ਚੀਜ਼ਾਂ ਨੂੰ ਨਾਲ ਲੈ ਕੇ ਤੁਰੇ? ਅਤੇ ਉਹ ਲੋਕ ਜਿਹੜੇ ਸਟਰਗਲ ਦੇ ਵਿੱਚ ਹੈਗੇ ਆ, ਉਹਨਾਂ ਦੀਆਂ ਜਿਹੜੀਆਂ ਸਟਰਗਲਿੰਗ ਲੋਕਾਂ ਦੀਆਂ ਜਿਹੜੀਆਂ ਮੋਰਲ ਵੈਲਿਊਜ਼ ਜਾਂ ਸਪਿਰਚੁਅਲ ਵੈਲਿਊਜ਼ ਵੀ ਉਹ ਕੈਰੀ ਕਰਦੇ ਸੀ ਜਾਂ ਨਹੀਂ ਕਰਦੇ ਸੀ, ਇਸ ਚੀਜ਼ ਦੇ ਬਾਰੇ ਸਾਨੂੰ ਇਸ ਪੂਰੇ ਸੰਘਰਸ਼ ਦੇ ਉੱਪਰ ਜਿਹੜਾ ਹੈ ਉਸ ਦਾ ਵੀ ਇੱਕ ਐਨਾਲਿਸਿਸ ਕਰਨ ਦੀ ਲੋੜ ਹੈ। ਇਹ ਚੀਜ਼ਾਂ ਕੁਝ ਬਹੁਤ ਜ਼ਰੂਰੀ ਨੇ। ਅਤੇ ਫਿਰ ਕਿਉਂਕਿ ਉਹ ਜਿਹੜਾ ਕਰਨਾ ਹੈ, ਜਿਹੜਾ ਉਹ ਵਿਜ਼ਨ ਹੈ, ਉਹ ਵਿਜ਼ਨ ਕੀ ਹੋਣਾ ਚਾਹੀਦਾ, ਕਿਹੋ ਜਿਹਾ ਹੋਣਾ ਚਾਹੀਦਾ? ਇਕੱਲਾ ਅਸੀਂ ਇਸਨੂੰ ਧਾਰਮਿਕ ਤੌਰ 'ਤੇ ਅਸੀਂ ਇਸਨੂੰ ਕਿਉਂਕਿ ਕੀ ਅਸੀਂ ਪਹਿਲਾਂ ਵੀ ਜੇ 47 ਦੇ ਵਿੱਚ ਵੀ ਅਸੀਂ ਪਛੜੇ ਹਾਂ, ਅਸੀਂ ਆਪਣਾ ਹੱਕ ਨਹੀਂ ਲੈ ਸਕੇ, ਤਾਂ ਉਸ ਦਾ ਵੀ ਸਿੱਟਾ ਇਹੀ ਸੀ ਨਾ ਕਿ ਜਿਹੜੀ ਸਾਡੀ ਲੀਡਰਸ਼ਿਪ ਸੀ ਨਾ ਤਾਂ ਉਹ ਪੋਲੀਟੀਕਲੀ ਅਵੇਅਰ ਸੀ, ਨਾ ਸੋਸ਼ਲੀ ਅਵੇਅਰ ਸੀ, ਨਾ ਮੋਰਲੀ ਅਵੇਅਰ ਸੀ। ਉਹਨਾਂ ਦੇ ਕੋਲੋਂ ਉਹਨਾਂ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਹੀ ਨਹੀਂ ਸੀ ਜਿਹੜਾ ਜਾ ਕੇ ਕਿਸੇ ਰਾਊਂਡ ਟੇਬਲ ਗੱਲਬਾਤ ਕਰਨ ਦੇ ਕਾਨਫਰੰਸ ਦੇ ਵਿੱਚ ਬਹਿ ਕੇ ਆਪਣੀ ਗੱਲ ਨੂੰ ਆਪਣੇ ਢੰਗ ਨਾਲ ਦੱਸ ਸਕੇ। ਜੇ ਉਹਨਾਂ 'ਚੋਂ ਕੋਈ ਭੇਜਿਆ ਵੀ ਉਹਨਾਂ ਨੇ, ਉਹ ਪਹਿਲਾਂ ਨਹਿਰੂ ਜਾਂ ਗਾਂਧੀ ਕੋਲੋਂ ਸਲਾਹ ਲੈ ਕੇ ਉਹ ਗੱਲ ਕਰਦਾ ਸੀ, ਕਿਉਂਕਿ ਇਤਨਾ ਵਿਜ਼ਨ ਬਰਾਡ ਹੀ ਨਹੀਂ ਸੀ। ਅਤੇ ਨਾਲ ਦੀ ਨਾਲ ਉਹਨਾਂ ਦੇ ਵਿੱਚ ਜਦੋਂ ਕਿਸੇ ਇਹੋ ਜਿਹੇ ਬੰਦੇ ਨੂੰ ਜਿਹੜਾ ਮਾਇਆਧਾਰੀ, ਮਤਲਬ ਮਾਇਆਧਾਰੀ ਹਰ ਇੱਕ ਅਮੀਰ ਵਿਅਕਤੀ ਨਹੀਂ ਹੁੰਦਾ, ਪਰ ਜਿਸ ਦੀ ਸੋਚ ਹੀ ਸੀ ਆਪਣੀ ਇੰਡਸਟਰੀ ਨੂੰ ਬਚਾਉਣ ਦੀ, ਉਹੋ ਜਿਹੇ ਵਿਅਕਤੀ ਨੂੰ ਜਦੋਂ ਭੇਜਿਆ ਰਿਪ੍ਰੈਜੈਂਟੇਸ਼ਨ ਦੇ ਵਾਸਤੇ, ਤਾਂ ਉਸਨੇ ਸਾਨੂੰ ਕੀ ਲੈ ਕੇ ਦੇਣਾ ਸੀ? ਇਹੀ ਕੁਝ ਲੈ ਕੇ ਦੇਣਾ ਸੀ? ਆਓ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਇਸ ਚੀਜ਼ ਨੂੰ ਜਿਹੜਾ ਕੰਟੀਨਿਊ ਕਰਦੇ ਹਾਂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ 3433555
0: ਜਾਂ ਫਿਰ 403-7। ਅਸੀਂ ਪਿਛਲੇ 39 ਸਾਲਾਂ ਦੇ ਇਸ ਪੂਰੇ ਘਟਨਾਕ੍ਰਮ ਤੇ ਨਜ਼ਰ,
1: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700।
1: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर एंड डेकोर का पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
0: प्रोग्राम का यह हिस्सा तुहाडे तक एग्जोटिक एक्सटीरियर्स ग्रुप के सहयोग नाल पहुंचाया जा रहा है। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਅਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟ੍ਰੀਟ, ਨਾਰਥ ਈਸਟ ਕੈਲਗਰੀ। ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।
2: ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਆਪਾਂ ਵਿਚਾਰ ਕਰ ਰਹੇ ਸੀ ਜਿਸ ਦੇ ਵਿੱਚ ਜਿਸ ਤਰ੍ਹਾਂ ਕਿ ਕੀ ਅਸੀਂ ਕੁਝ ਸਿੱਖਿਆ ਜਾਂ ਇਸ ਤੋਂ ਬਾਅਦ ਸਾਨੂੰ ਇਹੋ ਜਿਹੇ ਕਈ ਜਿਉਂ ਅੱਜ ਅਸੀਂ ਪਿਛਲੇ 39 ਸਾਲਾਂ ਦੇ ਇਸ ਪੂਰੇ ਘਟਨਾਕ੍ਰਮ 'ਤੇ ਨਜ਼ਰ ਮਾਰੀਏ। ਠੀਕ ਆ, ਇਸ ਹਮਲੇ ਦੇ ਰਿਪਰਕਸ਼ਨਸ ਦੇ ਵਿੱਚ ਬਹੁਤੀਆਂ ਚੇਂਜ ਆਈਆਂ ਨੇ। ਅਗਰ ਇਹ ਦੇਖੀਏ ਤਾਂ ਪੂਰੀ ਵਰਲਡ ਦੇ ਵਿੱਚ ਸਿੱਖਾਂ ਦੀ ਪ੍ਰੈਜੈਂਸ ਜਿਹੜੀ ਆ ਉਹ ਵਧੀ ਹੈ ਅਤੇ ਜਦੋਂ ਮੈਜੋਰਟੀ 'ਚ ਬਾਹਰ ਆਏ ਨੇ ਲੋਕ, ਕੋਸ਼ਿਸ਼ ਉਹਨਾਂ ਨੇ ਇਹ ਵੀ ਕੀਤੀ ਆ ਕਿ ਬਾਹਰ ਦੀਆਂ ਪੋਲੀਟੀਕਲ ਸਫਾਂ ਦੇ ਵਿੱਚ ਵਿਚਰਨਾ, ਉੱਥੇ ਆਪਣੀ ਰਿਪ੍ਰੈਜੈਂਟੇਸ਼ਨ ਕਰਨੀ, ਉਹਨਾਂ ਦੇ ਵਿੱਚ ਅਵੇਅਰਨੈਸ ਆਈ। ਪਰ ਜਨਰਲੀ ਐਜ਼ ਏ ਕਮਿਊਨਿਟੀ ਚੰਗੇ ਕੰਮ ਵੀ ਹੋਏ ਨੇ, ਹੁਣ ਹਾਲ ਦੇ ਵਿੱਚ ਹੀ ਕਰੋਨਾ ਦੇ ਵਿੱਚ ਜਿਹੜੇ ਹਾਲਾਤ ਸੀ, ਜਿੰਨੀ ਸੇਵਾ ਦਾ ਭਾਵਨਾ ਦਿਖਾਈ ਹੈ ਸਿੱਖਾਂ ਨੇ ਹਰ ਥਾਂ 'ਤੇ, ਲੋਕਲ ਲੈਵਲ 'ਤੇ ਵੀ ਅਤੇ ਆਰਗਨਾਈਜੇਸ਼ਨਲ ਲੈਵਲ 'ਤੇ ਵੀ, ਦੋ ਆਰਗਨਾਈਜੇਸ਼ਨਾਂ ਖਾਸ ਤੌਰ 'ਤੇ ਯੂਨਾਈਟਿਡ ਸਿੱਖਸ ਅਤੇ ਖਾਲਸਾ ਏਡ ਨੇ ਕੰਮ ਕੀਤਾ। ਉਹਨਾਂ 'ਤੇ ਵੀ ਕਈ ਲੋਕ ਟੀਕਾ ਟਿੱਪਣੀ ਕਰਦੇ, ਉਹਨਾਂ ਨੇ ਚੰਗਾ ਕੀਤਾ, ਮਾੜਾ ਕੀਤਾ, ਪਰ ਮੇਰੇ ਹਿਸਾਬ ਦੇ ਨਾਲ ਉਹਨਾਂ ਨੇ ਇੱਕ, ਯਾਨੀ ਕਿ ਜੋ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਹੈ ਉਸਦੇ ਇੱਕ ਪੱਖ ਨੂੰ ਜ਼ਰੂਰ ਜਿਹੜਾ ਹੈ ਉਹ ਪ੍ਰਦਰਸ਼ਿਤ ਕੀਤਾ, ਉਸਨੂੰ ਫਲੋਰਿਸ਼ ਕੀਤਾ। ਪਰ ਬਹੁਤੇ ਪੱਖ ਅਜੇ ਵੀ ਜਿਹਦੇ ਵਾਸਤੇ ਹੋਰ ਚੀਜ਼ਾਂ ਨੂੰ ਅੱਗੇ ਆਉਣਾ ਹੈ। ਅਸੀਂ ਯੂਨੀਵਰਸਲ ਜਿਹੜਾ ਮੈਸੇਜ ਹੈ ਗੁਰੂ ਨਾਨਕ ਪਾਤਸ਼ਾਹ ਦਾ, ਉਸਨੂੰ ਫਲੋਰਿਸ਼ ਨਹੀਂ ਕੀਤਾ। ਜੇ ਅਸੀਂ ਕਿਤੇ ਕਰਨ 'ਚ ਕਾਮਯਾਬ ਹੁੰਦੇ, ਬਹੁਤੇ ਲੋਕ ਗੁਰੂ ਨਾਨਕ ਪਾਤਸ਼ਾਹ ਦੇ ਇਸ ਵਿਜ਼ਨ ਤੋਂ ਅਸੀਂ ਉਹਨਾਂ ਨੂੰ ਪਰਿਚਿਤ ਕਰਦੇ ਤਾਂ ਹੋ ਸਕਦਾ ਹੈ ਕਿ ਜੋ ਸਾਡੇ ਨਾਲ ਵਾਪਰਿਆ ਹੈ ਉਹ ਉਹਨਾਂ ਨੂੰ ਵੀ ਅਸੀਂ ਉਹ ਉਸ ਚੀਜ਼ ਨੂੰ ਵੀ ਅਸੀਂ ਢੰਗ ਨਾਲ ਦੱਸ ਸਕਦੇ। ਅਸੀਂ ਵੱਧ ਤੋਂ ਵੱਧ ਕੀ ਕਰਦੇ ਹਾਂ, ਜਿਹੜੀਆਂ ਕਿ ਸਾਨੂੰ ਏਜੰਸੀਆਂ ਵੀ ਕਰਵਾਉਂਦੀਆਂ ਨੇ ਕਿ ਇੰਡੀਆ 'ਚ ਕੋਈ ਘਟਨਾ ਹੋ ਜਾਂਦੀ ਆ, ਅਸੀਂ ਇੱਥੇ ਇੰਡੀਆ ਦੀਆਂ ਐਮਬੈਸੀਆਂ ਦੇ ਸਾਹਮਣੇ ਉਹ ਵਾਇਲੈਂਟ ਪ੍ਰਦਰਸ਼ਨ ਕਰਕੇ ਜਿਹੜਾ ਇੰਪਰੈਸ਼ਨ ਦਿੰਦੇ ਆ, ਮੇਰੇ ਖਿਆਲ ਉਹ ਕੋਈ ਵਧੀਆ ਇੰਪਰੈਸ਼ਨ ਨਹੀਂ ਦਿੰਦੇ। ਠੀਕ ਆ, ਸਾਡੇ ਜਜ਼ਬਾਤ ਹੁੰਦੇ ਆ, ਪਰ ਸਾਨੂੰ ਸੋਚਣਾ ਵੀ ਇਹਦੇ ਵਿੱਚ ਸਾਨੂੰ, ਕਿਉਂਕਿ ਅਜੋਕੇ ਹਾਲਾਤ ਦਾ ਅਤੇ ਪੁਰਾਤਨ ਹਾਲਾਤਾਂ ਦਾ ਬਹੁਤ ਫਰਕ ਹੈ। ਸਾਨੂੰ ਇੱਕ ਜੇ ਡਿਮੋਨਸਟ੍ਰੇਸ਼ਨ ਵੀ ਕਰਨੀ ਆ ਤਾਂ ਸਾਡਾ ਉਸਦਾ ਵੀ ਇੱਕ ਤਰੀਕਾ ਹੋਵੇ, ਇੱਕ ਲਾਹੇ ਅਮਲ ਹੋਵੇ, ਉਹ ਨਹੀਂ ਹੁੰਦਾ। ਕਿਉਂਕਿ ਅਸਲ ਦੇ ਵਿੱਚ ਉਸ ਡਿਮੋਨਸਟ੍ਰੇਸ਼ਨ ਦੇ ਵਿੱਚ ਵੀ ਮੈਜੋਰਟੀ ਉਹਨਾਂ ਲੋਕਾਂ ਦੀ ਹੁੰਦੀ ਆ ਜਿਹੜਾ ਏਜੰਸੀਆਂ ਦੀ, ਭਾਰਤੀ ਏਜੰਸੀਆਂ ਦੀ ਸ਼ਹਿ 'ਤੇ ਹੋ ਰਿਹਾ ਹੁੰਦਾ ਹੈ। ਉਹਨਾਂ ਦੇ ਵਿੱਚ ਉਹਨਾਂ ਦੇ ਬੰਦੇ ਹੀ ਜਿਹੜੇ ਹੁੰਦੇ ਆ, ਜਿੱਥੇ ਸਾਡੇ ਲੋਕ ਕੁਰਬਾਨੀਆਂ ਕਰਦੇ ਆ ਉੱਥੇ ਚੰਦ ਮੁੱਠੀ ਭਰ ਬੰਦੇ ਸਾਡੇ ਵਿੱਚ ਵਿਕਾਊ ਵੀ ਹੁੰਦੇ ਆ। ਅਤੇ ਉਹੀ ਜਿਹੜਾ ਆਪਣਾ ਸੰਘਰਸ਼ ਸੀ 90ਵਿਆਂ ਦੇ ਵਿੱਚ, ਯਾਨੀ ਕਿ 86-87 ਤੋਂ ਬਾਅਦ, ਸਾਨੂੰ ਇੰਝ ਲੱਗਦਾ ਸੀ ਕਿ ਹਰ ਬੰਦੇ 'ਤੇ ਜਿਹੜਾ ਸੀ ਉਹ ਡਾਊਟ ਕਰਨਾ ਪੈਂਦਾ ਸੀ। ਹਾਲਾਤ ਇਹੋ ਜਿਹੇ ਬਣ ਗਏ, ਸਾਡੇ ਵਿੱਚੋਂ ਵੀ ਬਹੁਤ ਸਾਰੇ ਲੋਕ ਐਸੇ ਸਨ, ਕਿਉਂਕਿ ਸਾਡੇ ਅੰਦਰ ਭਾਰਤੀ ਸਟੇਟ ਨੇ ਪੈਨੀਟ੍ਰੇਸ਼ਨ ਕੀਤੀ ਹੋਈ ਸੀ। ਮੈਂ ਡਿਟੇਲ 'ਚ ਨਹੀਂ ਜਾਵਾਂਗਾ, ਆਪਣੀ ਬੁੱਕ ਦੇ ਵਿੱਚ ਮੈਂ ਇਸ ਚੀਜ਼ ਨੂੰ, ਉਸ ਵਕਤ 4 ਤਰ੍ਹਾਂ ਦੇ ਲੋਕ ਸਨ, ਡੈਡੀਕੇਟਡ ਵੀ ਸਨ, ਪੈਨੀਟ੍ਰੇਟਡ ਵੀ ਸਨ, ਮੌਕਾ ਸ਼ਨਾਸ ਵੀ ਸਨ ਅਤੇ ਔਨ ਪੇ ਰੋਲ ਫੋਰਸਿਸ ਦੇ ਬੰਦੇ ਵੀ ਜਿਹੜੇ ਸੀ ਉਹਨਾਂ ਨੂੰ ਵਿੱਚ ਰੱਖਿਆ ਗਿਆ ਸੀ। ਜਦੋਂ ਮੂਮੈਂਟ ਕਿਸੇ ਲੈਵਲ ਤੱਕ ਕ੍ਰੈਸ਼ ਹੋਈ, ਉਹ ਦੇਖ ਲਓ ਕਿ ਜਿਹੜੀ ਟਾਪ ਲੀਡਰਸ਼ਿਪ ਸੀ ਮਿਲੀਟੈਂਸੀ ਦੀ, ਉਹ ਕਿਸ ਤਰ੍ਹਾਂ ਜਾ ਕੇ ਉਹਨਾਂ ਨੇ ਉੱਥੇ ਜਾ ਕੇ ਆਪਣਾ ਪ੍ਰਦਰਸ਼ਨ ਕੀਤਾ, ਕਿਸ ਤਰ੍ਹਾਂ ਜਾ ਕੇ ਉਹਨਾਂ ਨੇ ਸਰੈਂਡਰ ਕੀਤਾ। ਉਹਨਾਂ ਦੇ ਵਿੱਚੋਂ ਵੀ ਜਿਹੜੇ ਅੱਜ ਵੀ ਉਹਨਾਂ ਲੋਕਾਂ 'ਤੇ ਇਲਜ਼ਾਮ ਲਾਉਂਦੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਕਤਲ ਕੀਤਾ ਭਰਾ ਮਾਰੂ ਜੰਗ ਦੇ ਵਿੱਚ, ਕਿ ਉਹ ਤਾਂ ਉਹ ਬਾਹਰ ਘੁੰਮਦੇ ਨੇ ਉੱਥੇ, ਯਾਨੀ ਸਾਲ ਸਾਲ ਦੋ ਦੋ ਸਾਲ ਦੀ ਸਜ਼ਾ ਕੱਟ ਕੇ। ਮੇਰੀ ਮੁਰਾਦ ਹੈ ਪੰਥਕ ਕਮੇਟੀ ਦੇ ਹੈੱਡ ਉੱਥੇ ਜਾ ਕੇ ਸਾਲ ਵੀ ਅੰਦਰ ਨਹੀਂ ਰਿਹਾ, ਬਾਅਦ ਵਿੱਚ ਉਹ ਆਪਣੀ ਮੌਤ ਮਰਿਆ ਹੋਰ ਬਾਹਰ ਜੇਲ੍ਹ ਤੋਂ ਬਾਹਰ। ਇਸੇ ਤਰ੍ਹਾਂ ਹੋਰ ਕਈ ਨੇ, ਮੈਂ ਜਿਨ੍ਹਾਂ ਦਾ ਨਾਂ ਇਸ ਵਕਤ ਵੀ ਨਹੀਂ ਲੈਣਾ ਚਾਹੁੰਦਾ, ਕੋਈ ਫੈਡਰੇਸ਼ਨ ਦਾ ਚੀਫ ਬਣ ਗਿਆ ਸੀ ਕੋਈ, ਹਾਲਾਂਕਿ ਉਹ ਲੋਕ ਕਿਸੇ ਟਾਈਮ 'ਤੇ, ਜਿਸ ਵਕਤ 1984 ਦਾ ਇਹ ਸਾਲੀਆ ਹੋਇਆ, ਉਸ ਵਕਤ ਤਾਂ ਮੈਂਬਰ ਵੀ ਨਹੀਂ ਸਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ। ਸੋ ਇਹ ਜੋ ਕੁਛ ਹੋਇਆ, ਜਿਸ ਕਿਸੇ ਜੋ ਜਿਸ ਤਰ੍ਹਾਂ ਅਸੀਂ ਦੇਖਿਆ, ਅਤੇ ਫਿਰ ਜਿਹੜੀਆਂ ਕਈ ਵਾਰੀ ਪੰਜਾਬ ਦੇ ਵਿੱਚ ਮੈਂ ਪਹਿਲਾਂ ਵੀ ਦੇਖਿਆ, ਜਦੋਂ ਕਿ ਵੈਕਿਊਮ ਆਫ ਲੀਡਰਸ਼ਿਪ ਆਉਂਦੀ ਹੈ ਅਤੇ ਸਾਰਾ ਜਿਹੜਾ ਲੀਡਰਲੈਸ ਜਿਹੜਾ ਯੂਥ ਆ, ਜਿਹਨਾਂ ਦੇ ਵਿੱਚ ਜਜ਼ਬਾਤ ਨੇ, ਜਿਹਨਾਂ ਦੇ ਵਿੱਚ ਐਨਰਜੀ ਆ, ਉਹ ਜਾਂਦੇ ਨੇ, ਉਹਨਾਂ ਨੂੰ ਇੱਕਦਮ ਗਲਤ ਲਾਈਨਅਪ ਵੀ ਕਰ ਦਿੱਤਾ ਜਾਂਦਾ ਹੈ। ਅਤੇ ਫਿਰ ਜਦੋਂ ਹੋਸ਼ ਆਉਂਦੀ ਆ, ਉਸ ਵੇਲੇ ਪਾਣੀ ਸਿਰਾਂ ਤੋਂ ਲੰਘ ਗਿਆ ਹੁੰਦਾ। ਸੋ ਇਹੋ ਜਿਹੇ ਚੀਜ਼ਾਂ ਦੇ ਵਾਸਤੇ ਸਾਨੂੰ ਇੰਟਲੈਕਟ ਦੀ ਵੀ ਲੋੜ ਹੈ। ਸਾਡਾ ਇੰਟਲੈਕਚੁਅਲ ਜਿਹੜਾ ਹੈ ਜਾਂ ਤਾਂ ਉਸਨੂੰ ਰੈਕੋਗਨਾਈਜ਼ ਵੀ ਨਹੀਂ ਕੀਤਾ ਜਾਂਦਾ, ਜੇ ਕੋਈ ਰੈਕੋਗਨਾਈਜ਼ ਵੀ ਕਰਨਾ ਹੁੰਦਾ ਤਾਂ ਉਹ ਵੀ ਇੰਨੀ ਜ਼ਰੂਰਤ ਨਹੀਂ ਰੱਖਦਾ ਕਿ ਉਹ ਸਾਹਮਣੇ ਆ ਕੇ ਸੱਚ ਕਹੇ। ਸੱਚ ਸੁਣਾਏ ਸੀ ਸੱਚ ਕੀ ਬੇਲਾ। ਮੈਂ ਪਿਛਲੀ ਵਾਰ ਵੀ ਇਹ ਜ਼ਿਕਰ ਕੀਤਾ ਕਿ ਸਾਡੇ ਵਾਸਤੇ ਸਭ ਤੋਂ ਵੱਧ ਜਿਹੜੀ ਕੌਮ ਵਾਸਤੇ ਇਸ ਵਕਤ ਲਾਈਮਲਾਈਟ ਦੇ ਵਿੱਚ ਰਹਿਣ ਵਾਸਤੇ ਜਾਂ ਸਾਨੂੰ ਆਪਣੇ ਬੱਚਿਆਂ ਨੂੰ ਆਉਣ ਵਾਲੀਆਂ ਜਨਰੇਸ਼ਨ ਨੂੰ, ਖਾਸ ਕਰ ਜਿਹੜੇ ਬਾਹਰਲੀਆਂ ਕੰਟਰੀਆਂ 'ਚ ਵਸੇ ਆ, ਜਿੱਥੇ ਭਾਰਤ ਦੇ ਵਿੱਚ ਵੀ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਸਾਡੇ ਸਿਵਲ ਸਰਵਿਸਿਸ, ਦੂਸਰੇ ਕੰਪੀਟੀਟਿਵ ਬਾਕੀ ਚੀਜ਼ਾਂ ਦੇ ਵਿੱਚ ਉਹ ਅੱਗੇ ਆਉਣ, ਐਜੂਕੇਸ਼ਨ ਦੇ ਫੀਲਡ ਵਿੱਚ, ਬਿਜ਼ਨਸ 'ਚ ਆਉਣ, ਬਾਹਰ ਦੀਆਂ ਕੰਟਰੀਆਂ 'ਚ ਵੀ ਆ ਕੇ ਇਸੇ ਤਰ੍ਹਾਂ ਹੀ ਕਰ। ਇੱਕਾ ਦੁੱਕਾ ਬਿਜ਼ਨਸਮੈਨ ਸਾਡੇ ਜਾਂ ਇੱਕਾ ਦੁੱਕਾ ਇੰਟਲੈਕਚੁਅਲ ਸਾਡੇ ਤਾਂ ਬਾਹਰ ਵੀ ਪ੍ਰੋਡਿਊਸ ਹੋਏ ਨੇ, ਪਰ ਉਹਨਾਂ ਨੂੰ ਕਿਸੇ ਸਾਂਝੀ ਐਫਰਟ ਨੇ ਨਹੀਂ, ਉਹ ਆਪਣੇ ਵੱਲ ਬੋਤੇ ਹੋਏ ਨੇ। ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਕਿਸੇ ਸਾਂਝੀ ਐਫਰਟਸ ਦੇ ਨਾਲ ਬਾਹਰ ਵੀ ਸਾਡੇ ਕੋਲ ਪੈਸਾ ਬਹੁਤੇ, ਅਸੀਂ ਉਹੋ ਜਿਹੇ ਕੁਝ ਕੋਚਿੰਗ ਸੈਂਟਰ ਬਣਾਈਏ ਜਿੱਥੇ ਅਸੀਂ ਇਹੋ ਜਿਹੀ ਫਿਊਚਰ ਜਨਰੇਸ਼ਨ ਨੂੰ, ਆਪਣੇ ਫਿਊਚਰ ਪੈਕ ਨੂੰ ਉਸ ਢੰਗ ਦੇ ਨਾਲ ਨਰਿਸ਼ਮੈਂਟ ਉਹਦੀ ਕਰੀਏ, ਆਈਡੀਆਲੋਜੀਕਲੀ ਇੰਟਲੈਕਚੁਅਲਸ ਬਣਾਈਏ, ਇੰਟਲੈਕਚੁਅਲਸ ਪੈਦਾ ਕਰੀਏ ਸਾਇੰਸ ਦੇ ਖੇਤਰ ਦੇ ਵਿੱਚ ਵੀ। ਕਿਉਂਕਿ ਜਿਹੜੀਆਂ ਕੌਮਾਂ ਵਕਤ ਦੀ ਹਾਣੀ ਨਹੀਂ ਹੁੰਦੀਆਂ, ਉਹ ਨਕਸ਼ੇ ਤੋਂ ਮਿਟ ਜਾਂਦੀਆਂ ਨੇ। ਸਾਡੇ 'ਚ ਅਜੇ ਵੀ ਉਹ ਅਕਾਲ ਪੁਰਖ ਦੀ ਕੋਈ ਬਰਕਤ ਹੈਗੀ ਆ। ਉਹ ਅਲਾਮਾ ਇਕਬਾਲ ਕਹਿੰਦਾ ਨਾ, ਯੂਨਾਨ ਮਿਸਰ ਰੋਮਾ ਸਭ ਮਿਟ ਗਏ ਜਹਾਂ ਸੇ ਅਬ ਤੱਕ ਮਗਰ ਹੈ ਨਾਮੋ ਨਿਸ਼ਾਂ ਹਮਾਰਾ, ਕੁਛ ਬਾਤ ਹੈ ਕਿ ਹਸਤੀ ਮਿਟਦੀ ਨਹੀਂ ਹਮਾਰੀ, ਸਦੀਓਂ ਰਹਾ ਹੈ ਦੁਸ਼ਮਨ ਦੌਰੇ ਜ਼ਮਾਂ। ਪਰ ਕਿੰਨਾ ਚਿਰ ਉਸ ਦੁਸ਼ਮਣ ਦੇ ਉਸ, ਅਸੀਂ ਆਪ ਆਪਣੇ ਆਪ ਨੂੰ ਸੰਭਾਲਾਂਗੇ ਆਪਣੇ, ਯਾਨੀ ਕਿ ਅੰਦਰੂਨੀ ਦੁਸ਼ਮਣ ਵੀ ਹੈਗੇ ਆ, ਬੇਰੂਨੀ ਦੁਸ਼ਮਣ ਵੀ ਹੈਗੇ, ਅਤੇ ਉਹ ਸਾਰੇ ਦਾ ਕਾਊਂਟਰ ਜਿਹੜਾ ਹੈ ਉਹ ਇੰਟਲੈਕਚੁਅਲਿਟੀ ਦੇ ਨਾਲ ਕੀਤਾ ਜਾ ਸਕਦਾ ਹੈ, ਕਿਸੇ ਹੋਰ ਤਰੀਕੇ ਦੇ ਨਾਲ ਨਹੀਂ ਹੋ ਸਕਦਾ। ਸੋ ਇਹ ਹੋ ਸਕਦਾ ਕੱਲ੍ਹ ਦੇ ਪ੍ਰੋਗਰਾਮ 'ਚ ਆਪਾਂ ਇਸ 'ਤੇ ਇਹਨਾਂ ਗੱਲਾਂ 'ਤੇ ਵਿਚਾਰ ਕਰੀਏ, ਪਰ ਇਹ ਜਿਹੜੀ ਮੇਰੀ ਇੱਕ ਅਪੀਲ ਹੈ ਸਮੁੱਚੇ ਸਿੱਖ ਸਮਾਜ ਨੂੰ, ਇੱਕ ਤਾਂ ਜਿੰਨੇ ਵੀ ਵਿਚਾਰਧਾਰਕ ਮਤਭੇਦ ਨੇ, ਮੈਂ ਕਿਸੇ ਪਰਟੀਕੁਲਰ ਕਿਸੇ ਹੋਰ ਧਰਮ ਦਾ ਜ਼ਿਕਰ ਨਹੀਂ ਕਰਾਂਗਾ, ਪਰ ਜੇ ਤੁਸੀਂ ਸਾਰਿਆਂ ਨੂੰ ਦੇਖ ਲਓ, 72 80 ਫਿਰਕੇ ਨੇ ਉੱਥੇ, ਇੱਕ ਦੂਜੇ ਦਾ ਇਬਾਦਤ ਦਾ ਤਾਂ ਢੰਗ ਵੀ ਨਹੀਂ ਮਿਲਦਾ, ਪਰ ਉਹ ਕਦੀ ਵੀ ਇੱਕ ਦੂਜੇ ਨੂੰ ਧਰਮ ਦਾ ਦੁਸ਼ਮਣ ਨਹੀਂ ਮੰਨਦੇ। ਪਰ ਸਾਡੇ ਦੇ ਵਿੱਚ ਇੱਕ ਘਰ ਦੇ ਵਿੱਚ ਦੋ ਭਰਾਵਾਂ ਨੂੰ ਨਿਤਨੇਮ 'ਤੇ ਹੀ ਅਗਰ ਥੋੜ੍ਹੇ ਜਿਹੇ ਮਤਭੇਦ ਹੋਣ ਤੋਂ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ। ਜਿਹੜੀਆਂ ਕੌਮਾਂ ਵਿਸ਼ਾਲ ਹੁੰਦੀਆਂ ਨੇ, ਤਰੱਕੀ ਕਰਦੀਆਂ ਨੇ, ਉਹਨਾਂ ਦੇ ਵਿੱਚ ਇਹੋ ਜਿਹੇ ਵਿਚਾਰਧਾਰਕ ਮਤਭੇਦ ਹੁੰਦੇ ਆ, ਹੋਣੇ ਵੀ ਚਾਹੀਦੇ ਆ, ਪਰ ਉਹ ਜਿਹੜੇ ਮਤਭੇਦ ਨੇ ਉਹ ਉਹਨਾਂ ਦੀ ਸਟਰਗਲ ਦਾ ਦੇ ਵਿੱਚ ਰੁਕਾਵਟ ਨਹੀਂ ਬਣਨੇ ਚਾਹੀਦੇ, ਬਲਕਿ ਉਹ ਇੱਕ ਪਾਸੇ ਜਦੋਂ ਮਿਸਲਾਂ ਦੇ ਸਮੇਂ, ਕਿਉਂਕਿ ਸਾਨੂੰ ਪ੍ਰੇਰਣਾ ਕਿਤੋਂ ਬਾਹਰੋਂ ਲੈਣ ਦੀ ਲੋੜ ਨਹੀਂ ਆ, ਸਾਡੀ ਪ੍ਰੇਰਣਾ ਸਾਡੇ ਇਤਿਹਾਸ ਦੇ ਵਿੱਚ, ਸਾਡੇ ਪੁਰਖਿਆਂ ਦੇ ਕਿਰਦਾਰ ਦੇ ਵਿੱਚ। ਇੱਕ ਛੋਟੀ ਜਿਹੀ ਘਟਨਾ ਇਤਿਹਾਸ ਦੀ, ਜੱਸਾ ਸਿੰਘ ਰਾਮੂਗੜੀਆ ਇੱਕ ਮਿਸਲ ਦਾ ਸਰਦਾਰ ਸੀ, ਇੱਕ ਮਿਸਲ ਦੀ ਸਰਦਾਰਨੀ ਸਰਦਾਰਨੀ ਸਦਾ ਕੌਰ ਸੀ। ਦਰਬਾਰ ਸਾਹਿਬ ਅਚਾਨਕ ਦੋਨੋਂ ਹੀ ਮੱਥਾ ਟੇਕਣ ਆ ਗਏ। ਜੱਸਾ ਸਿੰਘ ਰਾਮੂਗੜੀਆ ਇਸ਼ਨਾਨ ਵਗੈਰਾ ਕਰਕੇ ਅੰਦਰ ਬੈਠ ਕੇ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਸਰਵਣ ਕਰ ਰਿਹਾ। ਰਾਗੀ ਮਨਸਾ ਸਿੰਘ ਨੇ ਉਹ ਇੰਸਪਾਇਰਿੰਗ ਸ਼ਬਦ ਜਿਹੜਾ ਹੈ ਉਹ ਲਗਾਇਆ, ਜਿਸ ਦੇ ਨਾਲ ਉਹਦੀ ਮਨੋਬਿਰਤੀ ਜਿਹੜੀ ਸੀ ਉਹ ਇਕਾਗਰ ਹੋਈ ਹੋਈ ਸੀ। ਸਦਾ ਕੌਰ ਵੀ ਆ ਗਈ, ਉਹ ਇਸ਼ਨਾਨ ਘਰ ਦੇ ਵਿੱਚ ਇਸ਼ਨਾਨ ਕਰ ਰਹੀ ਸੀ। ਉਹਦੀ ਸੂਈ ਨੇ ਆ ਕੇ ਉਹਨੂੰ ਖਬਰ ਦਿੱਤੀ ਕਿ ਜੱਸਾ ਸਿੰਘ ਵੀ ਇੱਥੇ ਆਪਣੇ ਜੱਥੇ ਸਣੇ ਆ, ਅਤੇ ਉਹਨੇ ਕਿਹਾ ਠੀਕ ਆ, ਜੇ ਸਾਡੇ 'ਤੇ ਹਮਲਾ ਵੀ ਕਰ ਛੱਡੇ ਅਸੀਂ ਕੋਈ ਹਥਿਆਰ ਨਹੀਂ ਚੁੱਕਣਾ। ਕਿਤਨਾ ਸਮਰਪਣ ਸੀ, ਕਿਤਨਾ ਯਕੀਨ ਸੀ ਗੁਰੂ 'ਤੇ ਕਿ ਅੱਜ ਸਾਨੂੰ ਹੈ। ਇੱਧਰੋਂ ਸੂਏ ਨੇ ਜਾ ਕੇ ਦਰਬਾਰ ਸਾਹਿਬ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਹੋਏ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਕੰਨ 'ਚ ਜਾ ਕੇ ਕੁਛ ਕਿਹਾ। ਜੱਸਾ ਸਿੰਘ ਨੂੰ ਗੁੱਸਾ ਆ ਗਿਆ। ਉਹਨੇ ਦੂਜੇ ਬੰਦੇ ਨੂੰ ਕਿਹਾ ਕਿ ਇਹਨੂੰ ਇਸ ਬੰਦੇ ਨੂੰ ਇਹ ਨਹੀਂ ਪਤਾ ਲੱਗਾ ਕਿ ਦਰਬਾਰ ਸਾਹਿਬ ਦੇ ਵਿੱਚ ਇਸ ਤਰ੍ਹਾਂ ਆ ਕੇ ਮੈਨੂੰ ਇਹ ਖਬਰ ਦੇਣ ਦੀ ਕੀ ਲੋੜ ਸੀ। ਉਹਨੇ ਕਿਹਾ ਇਹਨੂੰ ਡੱਕ ਦਿਓ, ਉਸ ਵਕਤ ਲਫਜ਼ ਹੁੰਦਾ ਸੀ ਕਾਠ ਮਾਰ ਦਿਓ ਇਹਨੂੰ, ਅਤੇ ਉਹਨੂੰ ਮੈਂ ਇਹਨੂੰ ਬਾਅਦ 'ਚ ਪੁੱਛਾਂਗਾ। ਬਾਹਰ ਨਿਕਲਿਆ, ਉਸਨੇ ਵੀ ਇਹ ਮਨ ਬਣਾ ਲਿਆ ਜੇ ਕੋਈ ਸਾਡੇ 'ਤੇ ਹੱਥ ਚੁੱਕ ਲਿਆ ਅਸੀਂ ਹੱਥ ਨਹੀਂ ਚੁੱਕਣਾ। ਪ੍ਰਸ਼ਾਦ ਲੈ ਕੇ ਜੱਸਾ ਸਿੰਘ ਬਾਹਰ ਜਾ ਰਿਹਾ, ਪਰ ਕਰਮਾਂ ਦੇ ਵਿੱਚ ਆਮਣਾ ਸਾਹਮਣਾ ਹੋ ਗਿਆ। ਸਰਦਾਰਨੀ ਸਦਾ ਕੌਰ ਅੰਦਰ ਆ ਰਹੀ ਹੈ, ਆਮਣਾ ਸਾਹਮਣਾ ਹੋ ਗਿਆ। ਜੱਸਾ ਸਿੰਘ ਨੇ ਪਹਿਲੇ ਹੀ ਕਿਹਾ, ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਉਹਨੇ ਵੀ ਕਿਹਾ, ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੱਸਾ ਸਿੰਘ ਨੇ ਉਹਨੂੰ ਪ੍ਰਸ਼ਾਦ ਦਾ ਹਿੱਸਾ ਦਿੱਤਾ। ਭੈਣ ਭਰਾ ਦੀ ਸਲਾਹ ਹੋ ਗਈ ਇੱਕ ਕਿਸਮ ਦੀ, ਅਤੇ ਉੱਥੋਂ ਹੀ ਉਹ ਸੱਕੇ ਭੈਣ ਭਰਾਵਾਂ ਵਰਗੇ ਵਿਚਣ ਲੱਗੇ। ਉਹ ਝਗੜਾ ਵੀ ਖਤਮ ਹੋ ਗਿਆ, ਕਿਉਂਕਿ ਉਹਨਾਂ ਦੇ ਅੰਦਰ ਜਿਹੜੀ ਉਹ ਧਾਰਮਿਕ ਤੌਰ 'ਤੇ ਦੋਨੋਂ ਕਲੀਨ ਸਨ। ਜੇ ਉਹਨਾਂ ਦੇ ਕੋਈ ਡਿਫਰੈਂਸਿਸ ਹੈ ਸਨ, ਡਿਫਰੈਂਸਿਸ ਹੋਣੇ ਵੀ ਚਾਹੀਦੇ ਆ, ਪਰ ਜਿੱਥੇ ਧਰਮ ਸੀ, ਜਿੱਥੇ ਧਾਰਮਿਕ ਸਥਾਨ 'ਤੇ ਜਾ ਕੇ, ਅਸੀਂ ਤਾਂ ਉਸੇ ਧਾਰਮਿਕ ਸਥਾਨ 'ਤੇ ਜਾ ਕੇ ਹਰ ਯਾਨੀ ਕਿ 6 ਤਰੀਕ ਨੂੰ ਹਥਿਆਰਾਂ ਦੀ ਪ੍ਰਦਰਸ਼ਨੀ ਕਰਦੇ ਹਾਂ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਆਪਸੀ ਗਰੁੱਪਾਂ ਦੇ ਵਿੱਚ। ਅਤੇ ਉਹਨਾਂ ਨੇ ਉੱਥੇ ਉਸ ਪ੍ਰਕਰਮਾ ਦੇ ਵਿੱਚ ਹੀ ਉਹਨਾਂ ਦੀ ਇੰਨੀ ਨਿੱਕੀ ਜਿਹੀ, ਕਿਉਂਕਿ ਅੰਦਰੋਂ ਹਿਰਦੇ ਸ਼ੁੱਧ ਸੀ, ਅਤੇ ਉਹਨਾਂ ਦੀ ਸਲਾਹ ਹੋ ਗਈ। ਇਹ ਚੀਜ਼ਾਂ ਜਿਹੜੀਆਂ ਨੇ, ਇਹ ਪ੍ਰੇਰਣਾ ਜੇ ਅਸੀਂ ਆਪਣੇ ਇਤਿਹਾਸ ਦੇ ਵਿੱਚੋਂ ਲਾਂਗੇ, ਅਸੀਂ ਆਪਣੇ ਇਤਿਹਾਸ ਦੇ ਵਿੱਚੋਂ ਕਈ ਉਹੋ ਜਿਹੀਆਂ ਮਿਸਾਲਾਂ ਨੂੰ ਲੈ ਕੇ ਜੇ ਆਪਣੇ 'ਤੇ ਲਾਗੂ ਕਰੀਏ, ਕੋਸ਼ਿਸ਼ ਕਰੀਏ ਉਹਨਾਂ ਦੇ ਮੁਤਾਬਕ ਆਪਣੇ ਆਪ ਆਪਣੇ ਜੀਵਨ ਨੂੰ ਢਾਲਣ ਦੇ, ਜਿਸ ਤਰ੍ਹਾਂ ਕਿ ਗੁਰਬਾਣੀ ਦੇ ਅਨੁਸਾਰ ਅਗਰ ਅਸੀਂ ਆਪਣੇ ਆਪ ਨੂੰ ਨਹੀਂ ਢਾਲਦੇ ਤਾਂ ਪਹਿਲੀ ਗੱਲ ਇਹ ਹੈ ਕਿ ਸਾਨੂੰ ਤਾਂ ਅਸੀਂ ਤਾਂ ਗੁਰੂ ਦੇ ਆਖੇ ਹੀ ਨਹੀਂ ਲੱਗੇ। ਗੁਰਸਿੱਖ ਮੀਤ ਚਲੋ ਗੁਰਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ ਹਰ ਹਰ ਕਥਾ ਮੇਰਾ। ਫਿਰ ਗੁਰਬਾਣੀ ਸਾਨੂੰ ਇਹ ਵੀ ਕਹਿੰਦੀ ਹੈ ਕਿ ਜਿੱਥੇ ਕਲੈਰਟੀ ਨਹੀਂ ਆ, ਹੋਏ ਕਤਲ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਭਾ ਵਿਛਾਏ। ਉੱਥੇ ਬੈਠ ਕੇ ਜੇ ਗੁਰੂ ਘਰ ਦੇ ਅੰਦਰ ਨੇਕ ਨੀਤੀ ਨਾਲ ਬੈਠ ਕੇ ਜੇ ਵਿਚਾਰਾਂ ਵੀ ਕੀਤੀਆਂ ਜਾਣ, ਮਨ ਵਿੱਚ ਕੋਈ ਦੁਬਧਾ ਨਾ ਰੱਖੀ ਜਾਏ, ਤਾਂ ਹੱਲ ਵੀ ਨਿਕਲ ਸਕਦਾ, ਸਲੂਸ਼ਨ ਵੀ ਨਿਕਲ ਸਕਦਾ, ਪਰ ਅਸੀਂ ਇਹੋ ਜਿਹੇ ਸਲੂਸ਼ਨਸ ਨੂੰ ਕੱਢਣ ਨੂੰ ਤਿਆਰ। ਜੇ ਹੁਣ ਸਟਰਗਲ ਕਰਨੀ ਜਿਹੜੇ ਲੋਕ ਕਰਦੇ ਆ ਜਾਂ ਲੱਗੇ ਹੋਏ ਆ, ਮਤਲਬ ਕੌਮ ਨੂੰ, ਇਹ ਵੀ ਆਪਾਂ ਨਹੀਂ ਕਹਿੰਦੇ ਕਿ ਉਹਨਾਂ ਨੇ ਭੁਲਾ ਛੱਡਿਆ, ਉਹ ਭੁਲਾਉਣ ਦੇ ਨਾਲ ਨਾਲ ਲਗਾਤਾਰ ਸੰਘਰਸ਼ ਦੇ ਵਿੱਚ ਵੀ ਹੈਗੇ ਆ, ਪਰ ਜੇ ਇੱਕ ਅਨਗਾਈਡਿਡ ਸੰਘਰਸ਼ ਹੋਏਗਾ, ਕਿਸੇ ਦਿਸ਼ਾਹੀਣ ਸੰਘਰਸ਼ ਹੋਏਗਾ, ਉਹ ਕਿੱਥੇ ਪਹੁੰਚੇਗਾ। ਸੋ ਪਹਿਲੀ ਗੱਲ ਇਹ ਆ ਕਿ ਸਾਡੇ ਵਾਸਤੇ ਪਹਿਲਾ ਮਸਲਾ ਇਹ ਆ ਕਿ ਸਾਨੂੰ ਇਸ ਸੰਘਰਸ਼ ਦੇ ਉਸ ਸੰਘਰਸ਼ ਦੇ ਵਿੱਚ ਕੋਈ ਦਿਸ਼ਾਬੱਧ ਨਿਯਮ ਬਣਾਉਣ ਦੀ ਲੋੜ ਆ, ਕੋਈ ਆਪਣੇ ਗੋਲ ਬਣਾਉਣ ਦੀ ਲੋੜ ਆ। ਔਰ ਸਾਡਾ ਪਹਿਲਾ ਗੋਲ ਜਿਹੜਾ ਹੋਣਾ ਚਾਹੀਦਾ ਧਾਰਮਿਕ ਤੌਰ 'ਤੇ, ਜੇ ਅਸੀਂ ਧਾਰਮਿਕ ਤੌਰ 'ਤੇ ਪਰਿਪੱਕ ਹੋ ਗਏ, ਅਸੀਂ ਆਪਣੇ ਆਪ ਹੀ ਅੰਦਰੋਂ ਸੁਤੰਤਰ ਹੋ ਗਏ। ਖਾਲਸਾ ਕੀ ਆ? ਖਾਲਸਾ ਦੀ ਜਿਹੜੀ ਡੈਫੀਨੇਸ਼ਨ ਆ, ਪਰਿਓ ਕਾਲ ਸਭੇ ਜਗ ਉੱਪਰ ਮਾਹੇ ਲਿਖੇ ਪ੍ਰਮ ਗਿਆਨੀ, ਕਹੋ ਕਬੀਰ ਜਨ ਪਏ ਖਾਲਸੇ ਪ੍ਰੇਮ ਭਗਤ ਜੇ ਜਾਣੀ। ਜਿਸਨੇ ਪ੍ਰੇਮ ਭਗਤੀ ਦੀ ਰਾਹ 'ਤੇ ਤੁਰਿਆ, ਜਿਸਨੇ ਉਸਨੂੰ ਸਮਝ ਲਿਆ, ਉਹ ਸੁਤੰਤਰ ਹੋ ਗਿਆ, ਉਹ ਸਾਵਰਨ ਹੋ ਗਿਆ। ਖਾਲਸਾ ਸਾਵਰਨਿਟੀ ਦਾ ਨਾਂ ਹੈ। ਇੱਕ ਇੱਕ ਖਾਲਸਾ ਜੇ ਰਾਜ ਤੋਂ ਬਿਨਾਂ ਵੀ ਜੇ ਉਹ ਆਪਣੇ ਅਸੂਲਾਂ ਦਾ ਧਾਰਣੀ ਆ, ਜੇ ਉਹਦੇ ਅੰਦਰ ਉਹ ਦੈਵੀ ਗੁਣ ਮੌਜੂਦ ਨੇ, ਸਤ ਸੰਤੋਖ ਦਇਆ ਧਰਮ ਧੀਰਜ ਵਰਗੇ ਜਿਹੜੇ ਕਿ ਅਰਬੀ ਗੁਣ ਨੇ, ਜੇ ਉਹਨਾਂ ਨਾਲ ਭਰਪੂਰ ਹੈ, ਤਾਂ ਉਹ ਇਹੋ ਜਿਹੇ ਸਮਾਜ ਦੇ ਵਿੱਚ ਆਪਣੇ ਆਪ ਵੀ ਪਾਵਰ ਨਾ ਹੁੰਦਿਆਂ ਵੀ ਖਾਲਸਾ ਜਿਹੜਾ ਉਸਨੂੰ ਖਾਲਸਾ ਰਾਜ ਹੀ ਕਹਾਂਗੇ। ਫਿਰ ਉਸ ਤੋਂ ਬਾਅਦ ਜੇ ਕੋਈ, ਪਰ ਪਹਿਲਾਂ ਆਪਣੇ ਆਪ ਨੂੰ ਦੂਜੇ ਲੋਕਾਂ ਨੂੰ, ਅਸੀਂ ਪਹਿਲਾਂ ਸਿੱਖ ਤਾਂ ਬਣੀਏ, ਅਸੀਂ ਤਾਂ ਵੰਡੀਆਂ ਪਾਉਂਦੇ ਹਾਂ, ਅਸੀਂ ਇੱਕ ਜਾਤ ਦੇ ਨਾਲ ਜੁੜ ਕੇ ਸਿਰਫ ਉਸ ਜਾਤ ਸੰਬੰਧਿਤ ਜਾਤ ਦੇ ਲੋਕਾਂ ਨੂੰ ਹੀ ਅਸੀਂ ਸਿੱਖ ਸਮਝਦੇ ਹਾਂ। ਉਸ ਜਿਸ ਜਾਤ ਨਾਲ ਜੁੜ ਕੇ ਅਸੀਂ ਉਹਨਾਂ ਨੂੰ ਸਿੱਖ ਸਮਝਦੇ ਹਾਂ, ਇਸ ਦਾ ਮਤਲਬ ਹੈ ਜੇ ਅਸੀਂ ਜਾਤ ਨਾਲ ਗੁਰੂ ਸਾਹਿਬਾਨ ਨੂੰ ਜੋੜੀਏ ਤਾਂ ਫਿਰ ਸਾਡੇ ਗੁਰੂ ਵੀ ਜਿਹੜੇ ਆ ਉਹ ਸਿੱਖ ਨਹੀਂ ਹੈ। ਹੋਰ ਇਹ ਮੈਂ ਕੋਲੋਂ ਨਹੀਂ ਕਹਿੰਦਾ, ਇਹ ਇੱਕ ਵਾਰ ਆਪਣੇ ਨਾਲ ਹੋਈਏਗਾ। ਕੋਈ ਬੰਦਾ ਸਾਨੂੰ ਪੁੱਛਦਾ, ਕਹਿੰਦਾ ਜੀ ਗੁਰੂ ਨਾਨਕ ਪਾਤਸ਼ਾਹ ਕੌਣ ਸਨ? ਵੀ ਉਹਨਾਂ ਦੀ ਕੋਈ ਜਾਤ ਹੀ ਨਹੀਂ ਸੀ, ਫਿਰ ਵੀ ਕਿਹੜੇ ਇਸ 'ਚੋਂ ਸਨ? ਭਾਈ ਉਹ ਖੱਤਰੀ ਸਨ, ਪਰ ਖੱਤਰੀ ਉਹਨਾਂ ਨੇ ਆਪਣੇ ਆਪ ਨੂੰ, ਕਿਉਂਕਿ ਉਹ ਇਨਸਾਨ ਨਹੀਂ ਦਾ ਦਰਸ ਉਹਨਾਂ ਨੂੰ ਦਿੱਤਾ। ਉਹ ਇੱਥੇ ਕਹਿੰਦਾ ਜੀ 10 ਗੁਰੂ ਸਾਰੇ ਹੀ ਅੱਛਾ, ਫਿਰ ਤਾਂ ਗੁਰੂ ਸਿੱਖ ਹੀ ਨਾ ਹੋਏ। ਯਾਨੀ ਕਿ ਉਹੋ ਜਿਹੇ ਲੋਕਾਂ ਵਿੱਚ ਹਾਲਤ ਇੰਨੀ ਆ ਕਿ ਉਹਨਾਂ ਨੂੰ ਇੱਕ ਪਰਟੀਕਿਊਲਰ ਜਾਤ ਦੇ ਨਾਲ ਜੁੜੇ ਹੋਏ ਲੋਕਾਂ ਤੋਂ ਇਲਾਵਾ ਜਿਹੜੇ ਬਾਕੀ ਨੇ ਉਹ ਸਿੱਖ ਹੀ ਨਹੀਂ ਨਜ਼ਰ ਆਉਂਦੇ। ਜਦਕਿ ਇਤਿਹਾਸ ਨੂੰ ਦੇਖੋ ਤਾਂ ਉਹਨਾਂ ਲੋਕਾਂ ਨੇ ਜ਼ਿਆਦਾ ਕੁਰਬਾਨੀਆਂ ਕੀਤੀਆਂ ਨੇ ਜਿਨ੍ਹਾਂ ਨੂੰ ਅੱਜ ਅਸੀਂ ਦਲਿਤ ਕਹਿੰਦੇ ਹਾਂ। ਅਸੀਂ ਤਾਂ ਵੱਖਰੇ ਵੱਖਰੇ ਨਾਂ ਦਿੰਦੇ ਹਾਂ ਗੁਰੂ ਸਾਹਿਬਾਨ ਨੇ ਕੋਈ ਕਿਸੇ ਜਾਤ ਨੂੰ, ਇੱਥੋਂ ਤੱਕ ਕਿ ਅਸੀਂ ਭਾਈ ਜੀਵਨ ਸਿੰਘ ਨੂੰ ਜਿਹੜਾ ਸ਼ਬਦ ਹੀ ਸੀ ਜੇਤਾ ਗੁਰੂ ਕਾ ਬੇਟਾ, ਅਸੀਂ ਉਸ ਨੂੰ ਰੰਗਰੇਟਾ ਗੁਰੂ ਕਾ ਬੇਟਾ ਬਣਾ ਛੱਡਿਆ। ਕਿਆ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਿਸੇ ਪਰਟੀਕੁਲਰ ਜਾਤ ਦਾ ਟੈਗ ਲਾ ਕੇ ਕਿਸੇ ਨੂੰ ਇਹ ਗੱਲ ਕਹਿ ਸਕਦੇ ਆ? ਇਤਿਹਾਸ ਦੇ ਵਿੱਚ ਦੇਖੋ ਭਾਈ ਮੰਝ ਦੇ ਬਾਰੇ ਗੁਰੂ ਅਰਜਨ ਪਾਤਸ਼ਾਹ ਕਿਵੇਂ ਮੰਝ ਦਾ ਨਾਮ ਲੈ ਕੇ ਕਹਿੰਦੇ ਆ, ਮੰਝ ਗੁਰੂ ਕਾ ਬੋਇਥਾ ਜਗ ਲੰਘੜਹਾਰਾ, ਕਿਸੇ ਪਰਟੀਕੁਲਰ ਜਾਤ ਨਾਲ ਜੋੜ ਕੇ ਨਹੀਂ ਕਿਹਾ ਗਿਆ, ਨਾ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ। ਪਰ ਅਸੀਂ ਇਤਿਹਾਸ ਦੇ ਵਿੱਚ ਇੱਥੋਂ ਤੱਕ ਕਿ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਬੜੇ ਫਖਰ ਨਾਲ ਕਹਿੰਦੇ ਹਾਂ ਜੀ ਹਿੰਦ ਦੀ ਚਾਦਰ, ਜਦਕਿ ਸਾਡੇ ਕਿਸੇ ਪ੍ਰਾਤਨ ਸਰੋਤ ਦੇ ਵਿੱਚ ਇਸ ਦਾ ਕੋਈ ਜ਼ਿਕਰ ਨਹੀਂ ਆ। ਜਿੱਥੇ ਜ਼ਿਕਰ ਹੈਗਾ ਕਵੀ ਸੈਨਾਪਤ ਦੀ ਪੁਸਤਕ ਦੇ ਵਿੱਚ ਆ, ਉੱਥੇ ਪ੍ਰਗਟਿਓ ਗੁਰੂ ਤੇਗ ਬਹਾਦਰ ਸਰਬ ਸ੍ਰਿਸ਼ਟ ਪੇ ਟਾਪੀ ਚਾਦਰ। ਸਾਡੇ ਗੁਰੂ ਸਾਹਿਬਾਨ ਰਾਸ਼ਟਰਵਾਦੀ ਨਹੀਂ ਸਨ, ਉਹ ਯੂਨੀਵਰਸਲ ਗੁਰੂ ਸਨ, ਯੂਨੀਵਰਸਲ ਮੈਸੇਜ ਦੇਣ ਵਾਲੇ ਸਨ, ਉਹ ਮਾਨਵਵਾਦੀ ਸਨ। ਉਹਨਾਂ ਨੇ ਕਿਸੇ ਪਰਟੀਕੁਲਰ ਕਿਸੇ ਪਰ ਸਾਡੀ ਸੋਚ ਕੀ ਆ? ਅਸੀਂ ਸਿੱਖ ਧਰਮ ਨੂੰ ਜਦੋਂ ਸਿੱਖ ਵਿਚਾਰਧਾਰਾ ਨੂੰ ਸਮਝਦੇ ਹਾਂ, ਅਸੀਂ ਇੱਕ ਪਰਟੀਕੁਲਰ ਐਂਗਲ ਤੋਂ ਸਮਝਦੇ ਹਾਂ ਜਾਂ ਕਿਸੇ ਜਾਤ ਤੋਂ ਸਮਝਦੇ ਹਾਂ ਜਾਂ ਇੱਕ ਕਿਸੇ ਪਰਟੀਕੁਲਰ ਦ੍ਰਿਸ਼ਟੀਕੋਣ ਤੋਂ ਸਮਝਦੇ ਹਾਂ ਜਿਸ ਨੂੰ ਮੈਂ ਵਿਪਰ ਦਾ ਦ੍ਰਿਸ਼ਟੀਕੋਣ ਸਮਝਦਾ। ਅਸੀਂ ਜਦੋਂ ਵਿਆਖਿਆ ਕਰਦੇ ਹਾਂ ਨਾ ਆਪਣੇ ਕਨਸੈਪਟਸ ਦੀ, ਹਾਲਾਂਕਿ ਜਿਨ੍ਹਾਂ ਦੀ ਈਡੀਅਮ ਸੇਮ ਵਰਤ ਕੇ ਸਾਡੇ ਗੁਰੂ ਸਾਹਿਬਾਨ ਨੇ ਪੁਨਰ ਵਿਆਖਿਆ ਕੀਤੀ ਸੀ, ਸਾਨੂੰ ਪੁਨਰ ਵਿਆਖਿਆ ਕਰਕੇ ਦਿੱਤੀ ਹੈ। ਜੇ ਉਹ ਜਨੇਊ ਦੀ ਗੱਲ ਆਈ ਹੈ ਤਾਂ ਉੱਥੇ ਸਾਨੂੰ ਗੁਣਾਂ ਦੀ ਗੱਲ ਕੀਤੀ ਹੈ, ਦਇਆ ਕਪਾ ਸੰਤੋਖ ਸੁਤ। ਇਸ ਤਰ੍ਹਾਂ ਹਰ ਗੱਲ ਦੇ ਵਿੱਚ ਹਰ ਕਨਸੈਪਟ ਨੂੰ ਉਹਨਾਂ ਨੇ ਪੁਨਰ ਵਿਆਖਿਆ ਕਰਕੇ ਸਾਨੂੰ ਦਿੱਤਾ, ਰੀਡਿਫਾਈਨ ਕਰਕੇ ਦਿੱਤਾ। ਅਸੀਂ ਫਿਰ ਵੀ ਜਦੋਂ ਉਹਨਾਂ ਦੀ ਵਿਆਖਿਆ ਕਰਦੇ ਹਾਂ ਬਦੋ ਬਦੀ ਅਸੀਂ ਉੱਥੇ ਉਸ ਪ੍ਰਾਤਨਤਾ ਨਾਲ ਹੀ ਜਾ ਕੇ ਜੁੜਦੇ ਹਾਂ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਅਸੀਂ ਨਾ ਆਪਣੇ ਆਪ ਨੂੰ ਸਮਝਿਆ, ਪਹਿਲਾਂ ਤਾਂ ਸਮਝਣ ਦੀ ਗੱਲ ਜਿਹੜੀ ਆ ਆਪਣਾ ਪਹਿਲੇ ਸੈਲਫ ਐਨਾਲਿਸਿਸ ਕਰਨ ਦੀ ਲੋੜ ਹੈ। ਗੁਰਬਾਣੀ ਸਾਨੂੰ ਕੀ ਕਹਿੰਦੀ ਹੈ? ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਅਸੀਂ ਕਿੰਨਾ ਕੁ ਖੋਜਦੇ ਹਾਂ? ਅਸੀਂ 24 ਘੰਟੇ ਸਿਰਫ ਦੂਸਰਿਆਂ ਦੇ ਨੂੰ ਕਿਸ ਤਰ੍ਹਾਂ ਥੱਲੇ ਲਾਉਣਾ ਇਸ ਦੀਆਂ ਵਿਉਂਤਾਂ ਬੁਣਦੇ ਰਹਿੰਦੇ ਹਾਂ, ਆਪਣੇ ਨੂੰ ਆਪਣੇ ਆਪ ਨੂੰ ਤਾਂ ਕਦੇ ਸਮਝਣ ਦਾ ਯਤਨ ਹੀ ਨਹੀਂ ਕੀਤਾ। ਅਤੇ ਫਿਰ ਅਸੀਂ ਕਹਿੰਦੇ ਹਾਂ, ਅਸੀਂ ਆਪਣੇ ਆਪ ਨੂੰ ਬੜੇ ਬੜੇ ਖਿਤਾਬ ਦੇ ਦਿੰਦੇ ਹਾਂ, ਕੋਈ ਬ੍ਰਹਮ ਗਿਆਨੀ, ਕੋਈ ਬੜੇ ਮਹਾਨ ਸੰਤ। ਭਾਈ ਜਦੋਂ ਅਸੀਂ ਅਜੇ ਅੰਦਰ ਆਪਣੀ ਖੋਜ ਹੀ ਨਹੀਂ ਕੀਤੀ, ਅਸੀਂ ਤਾਂ ਪਰਮ ਭੁਲੇਖੇ ਚਾਂ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਕਾਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਅਸੀਂ ਆਪਣੇ ਆਪ ਨੂੰ ਕਿੰਨਾ ਸਮਝਿਆ, ਕਿੰਨਾ ਅੰਡਰਸਟੈਂਡ ਕੀਤਾ? ਜੇ ਅਸੀਂ ਆਪਣੇ ਆਪ ਨੂੰ ਨਹੀਂ ਸਮਝਿਆ, ਅਸੀਂ ਹੋਰ ਨਾ ਅੰਡਰਸਟੈਂਡ ਕੀਤਾ? ਜੇ ਅਸੀਂ ਆਪਣੇ ਆਪ ਨੂੰ ਨਹੀਂ ਸਮਝਿਆ, ਅਸੀਂ ਹੋਰ ਕਿਹੜਾ ਲਕਸ਼ ਜਿਹੜਾ ਹੈ ਉਹ ਅਸੀਂ ਜਿਹੜਾ ਅਡਾਪਟ ਕਰ ਸਕਦੇ ਹਾਂ ਅਤੇ ਉਸ ਦੇ ਵਿੱਚ ਕਾਮਯਾਬ ਹੋ ਸਕਦੇ?

0: ਕਿ ਅਸੀਂ ਚੰਗੇ ਤੇ ਮਾੜੇ ਦਾ ਫਰਕ ਕਰ ਸਕਣ ਦੀ ਸਮਰੱਥਾ ਮੰਗੀ। ਦੀਜੈ ਬੋਧ ਵਿਵੇਕਾ, ਅਰਦਾਸ ਹੈ ਸਾਡੀ। ਬਾਕੀ ਜਿਹੜੇ ਸਾਡੇ ਕਰਮ ਨੇ ਉਹ ਕਿਸੇ ਕੰਮ ਨਹੀਂ ਆਉਂਦੇ ਪਿਆਰੇ। ਪੰਚਮ ਪਾਤਸ਼ਾਹ ਕਹਿੰਦੇ, ਪਿਆਰੇ ਮੈਂ ਕੀਏ ਕਰਮ ਅਨੇਕਾਂ, ਹਾਰ ਪਇਓ ਸਵਾਮੀ ਕੇ ਦੁਆਰੇ, ਬੀਜੈ ਬੁੱਧ ਵਿਵੇਕਾ। ਉੱਥੇ ਵਿਵੇਕ ਬੁੱਧੀ ਦੀ ਮੰਗ ਕੀਤੀ ਹੈ, ਇੰਟਲੈਕਟ ਵਿਦ ਦੀ ਪਾਵਰ ਆਫ ਡਿਸੈਸਿਵ ਪਾਵਰ ਸਾਡੇ ਕੋਲ ਸਾਨੂੰ ਚਾਹੀਦਾ। ਸਾਨੂੰ ਚੰਗੇ ਤੇ ਮੰਦੇ ਦਾ ਫਰਕ ਕਰਨ ਦੀ ਵਿਵੇਕ ਸਾਡੇ ਕੋਲ ਹੋਣੀ ਚਾਹੀਦੀ ਹੈ। ਜਸਟੀਫਾਈ ਕਰਨ ਦਾ ਸਾਡੇ ਕੋਲ ਇੱਕ, ਯਾਨੀ ਕਿ ਸਾਡੀ ਬੁੱਧੀ ਦੇ ਵਿੱਚ ਉਹ ਕੁਆਲਿਟੀ ਚਾਹੀਦੀ ਹੈ, ਉਹ ਗੁਣ ਚਾਹੀਦਾ, ਜਿਹਨਾਂ ਗੁਣਾਂ ਦੇ ਨਾਲ ਸਾਨੂੰ ਜੋੜਿਆ ਗਿਆ। ਅਸੀਂ ਜਦੋਂ ਨਿਤਨੇਮ ਕਰਦੇ ਹਾਂ, ਅਸੀਂ ਨਿਤਨੇਮ ਤੋਂ ਪਹਿਲਾਂ ਜਿਹੜਾ ਸਾਡਾ ਮੰਗਲਾਚਰਨ ਹੈ, ਉਹ ਮੰਗਲਾਚਰਨ ਇਹਨਾਂ ਗੁਣਾਂ ਦੀ ਹੀ ਗੱਲ ਤਾਂ ਕਰ ਰਿਹਾ। ਜਿਹੜੇ ਰੱਬੀ ਗੁਣ ਨੇ ਉਹ ਸਾਡੇ ਅੰਦਰ ਵੀ ਹੋਣੇ ਚਾਹੀਦੇ, ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਇਹ ਸਾਰੇ ਹੀ ਉਹ ਗੁਣ ਨੇ। ਇਹਨਾਂ ਦੀ ਕੋਈ ਰੈਪੀਟੇਸ਼ਨ ਨਹੀਂ, ਇਹ ਸਾਰੇ ਉਹ ਵੱਖਰੇ ਗੁਣ ਨੇ ਜਿਹੜੇ ਐਬਸਟ੍ਰੈਕਟ ਗੁਣ ਨੇ, ਜਿਹੜੇ ਇੱਕ ਇਨਸਾਨ ਦੇ ਅੰਦਰ ਹੋਣੇ ਚਾਹੀਦੇ। ਸੋ ਸਾਨੂੰ ਉਹਨਾਂ ਗੁਣਾਂ ਦਾ ਧਾਰਨੀ ਹੋਣ ਵਾਸਤੇ ਕਿਹਾ ਗਿਆ, ਪਰ ਅਸੀਂ, ਸਾਨੂੰ ਗੁਰੂ ਨੇ ਹੀ ਕਿਹਾ, ਗੁਰਸਿੱਖ ਮੀਤ ਚੱਲੇ ਗੁਰਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ। ਇੱਥੋਂ ਤੱਕ ਕਿ ਗੁਰੂ ਸਾਹਿਬ ਸਾਨੂੰ ਇਹ ਕਹਿੰਦੇ ਨੇ, ਗੁਰੂ ਦਾ ਖਾਲੀ ਦੀਦਾਰ ਦੇ ਨਾਲ ਕਿਸੇ ਦਾ ਆਧਾਰ ਨਹੀਂ ਹੁੰਦਾ। ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆ ਗਿਆ ਸੱਤ ਕਰਮਾਂ ਨੀ। ਜਿਨ੍ਹਾਂ ਨੇ ਸਤਿਗੁਰੂ ਦੀ ਸੱਚੇ ਆਗਿਆ ਨੂੰ ਸੱਤ ਵਚਨ ਕਹਿ ਕੇ ਪ੍ਰਵਾਨ ਕਰ ਲਿਆ, ਜਿਨ੍ਹਾਂ ਨੇ ਡਿੱਠੇ ਮੁਕਤ ਨਾ ਹੋਵੀ ਜੇਕਰ ਸ਼ਬਦ ਨਾ ਕਰੇ ਵਿਚਾਰ, ਸਤਿਗੁਰ ਨੂੰ ਸਭ ਕੁ ਦੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੀ ਜੇਕਰ ਸ਼ਬਦ ਨਾ ਕਰੇ ਵਿਚਾਰ। ਸਾਨੂੰ ਤੇ ਵਿਚਾਰ ਕਰਨ ਦੇ ਵਾਸਤੇ ਕਿਹਾ ਗਿਆ ਕਿ ਅਸੀਂ ਕਿੰਨਾ ਕੁ ਵਿਚਾਰ ਕਰਦੇ ਹਾਂ। ਅਸੀਂ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਉਲਝਦੇ ਹਾਂ, ਜਿਹੜੇ ਵਿਸ਼ੇ ਇਸ ਸੰਘਰਸ਼ ਦੇ ਦੌਰਾਨ ਸਾਨੂੰ ਛੂਹਣ ਦੀ ਲੋੜ ਨਹੀਂ ਹੈ। ਜਦੋਂ ਅਸੀਂ, ਮੈਂ ਹੁਣੇ ਹੀ ਮਿਸਾਲ ਦਿੱਤੀ ਹੈ ਕਿ ਮਿਸਲਾਂ ਦੇ ਸਮੇਂ ਜਦੋਂ ਬਾਹਰਲਾ ਦੁਸ਼ਮਣ ਆਉਂਦਾ ਸੀ, ਉਹ ਅੰਦਰੂਨੀ ਡਿਫਰੈਂਸਿਸ ਭੁੱਲ ਜਾਂਦੇ ਸੀ, ਪਰ ਸਾਡੀ ਹਾਲਤ ਕੀ ਆ ਕਿ ਅਸੀਂ ਬਾਹਰਲੇ ਦੁਸ਼ਮਣ ਨੂੰ ਵੀ ਇੱਕ ਦੂਜੇ ਦੇ ਜਿਹੜੇ ਰਾਜ਼ ਨੇ ਉਹਨਾਂ ਤੋਂ ਪ੍ਰੀਚਿਤ ਕਰਦੇ ਹਾਂ। ਆਓ ਅਕਾਲ ਪੁਰਖ ਤੋਂ ਇਹੀ ਮੰਗੀਏ ਕਿ ਸਾਨੂੰ ਸੱਚੀ ਮੁੱਚੀ ਵਿਵੇਕ ਬੁੱਧੀ ਦੇਵੇ, ਅਤੇ ਜਿਸ ਵਿਵੇਕ ਬੁੱਧੀ ਦੇ ਦੁਆਰਾ ਅਸੀਂ ਮੁੜ ਆਪਣੇ ਆਪ ਨੂੰ ਸੰਭਾਲ ਸਕੀਏ, ਅਸੀਂ ਹੋ ਇਹਨਾਂ ਕਲੂਕਾਰਿਆਂ ਦੇ ਉਸ ਬਿਰਤਾਂਤ ਤੋਂ ਬਾਅਦ ਜੋ ਸਾਡੇ ਨਾਲ ਵਾਪਰੀਏ, ਅਸੀਂ ਮੁੜ ਕੇ ਇਹੋ ਜਿਹੇ ਪ੍ਰਯੋਜਨ ਕਰ ਸਕੀਏ, ਆਪਣੇ ਆਪ ਨੂੰ ਸਵਾਰੀਏ, ਨਿਖਾਰੀਏ। ਪ੍ਰਾਤਨ ਸਿੰਘ ਕਹਿੰਦਾ, ਉਹਨਾਂ 'ਤੇ ਜਦੋਂ ਜ਼ੁਲਮ ਹੁੰਦਾ ਸੀ, ਉਹੀ ਕਹਿੰਦੇ, ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਵੱਢਦਾ ਸੀ ਦੂਣ ਸਵਾਰੇ ਹੋਏ। ਸਾਨੂੰ ਉਸ ਜਿਹੀ ਮਾਨਸਿਕ ਅਤੇ ਮਤਲਬ ਜਿਹੜੀ ਡਿਟਰਮੀਨੇਸ਼ਨ ਵਾਲੀ, ਦ੍ਰਿੜਤਾ ਵਾਲੀ ਬਿਰਤੀ ਚਾਹੀਦੀ ਹੈ। ਉਹਦੇ ਨਾਲ ਨਾਲ ਸਾਨੂੰ ਅਕਾਲ ਪੁਰਖ ਤੋਂ ਅਸੀਂ ਇਹੀ ਮੰਗਦੇ ਹਾਂ ਕਿ ਸਾਨੂੰ ਬੁੱਧ ਵਿਵੇਕ ਦੇਵੇ। ਆਓ ਅੱਜ ਦੇ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ। ਹੋਈਆਂ ਭੁੱਲਾਂ ਦੀਆਂ ਜਾਂ ਜਜ਼ਬਾਤ ਦੇ ਵਿੱਚ ਕਹੀਆਂ ਹੋਈਆਂ ਗੱਲਾਂ ਦੀ ਜਿਹੜੀ ਆ ਉਹ ਖਿਮਾ ਮੰਗਦੇ ਹੋਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਵਾਹਿਗੁਰੂ ਜੀ ਕਾ ਖਾਲਸਾ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਜੁਗੋ ਜੁਗ ਅਟਲ, ਤਖ਼ਤ ਚਵਰ ਸ਼ਤਲ ਜੀ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਸਰਬੱਤ ਸਾਧ ਸੰਗਤ ਜੀ, ਆਪ ਬਹੁਤ ਕਰਮਾਂ ਵਾਲੇ ਹੋ, ਆਪਣੇ ਸਾਰਿਆਂ ਦੇ ਵੱਡੇ ਭਾਗ ਹਨ ਜਿਨ੍ਹਾਂ ਨੂੰ ਇਸ ਮਹਾਨ ਅਸਥਾਨ ਦੇ, ਜੋ ਸਿੱਖਾਂ ਦਾ ਕੇਂਦਰੀ ਸਥਾਨ ਵਜੋਂ ਜਾਣਿਆ ਜਾਂਦਾ, ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ ਤੇ ਮੰਜੀ ਸਾਹਿਬ ਦੀਵਾਨ ਹਾਲ ਇੱਥੇ ਬੈਠ ਕਰਕੇ ਜੋ ਸ੍ਰੀ ਮੁਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਤਿਗੁਰੂ ਬਖਸ਼ਦੇ ਆ ਅੰਮ੍ਰਿਤ ਵੇਲੇ, ਉਸ ਸ੍ਰੀ ਮੁਖਵਾਕ ਦੀ ਕਥਾ ਵਿਚਾਰ ਸਰਵਣ ਕਰਨ ਦਾ ਸਮਾਂ ਮਿਲਦਾ ਹੈ। ਇਹ ਅਤ ਉੱਚੇ ਕਰਮਾਂ ਦੀ ਨਿਸ਼ਾਨੀ ਹੈ ਖਾਲਸਾ ਜੀ। ਤੀਨੇ ਤਾਪਨ ਵਾਰ ਨਹਾਰਾ, ਦੁੱਖਾਂਤਾ ਸੁਖਰਾਸ, ਤਾ ਕੋ ਵਿਘਨ ਨਾ ਕੋਊ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਤਿੰਨ ਪ੍ਰਕਾਰ ਦੇ ਤਾਪ ਮੰਨੇ ਹੈ, ਆਦੀ, ਬੇਆਦੀ ਤੇ ਉਪਾਧੀ। ਆਦੀ ਦਾ ਭਾਵ ਤਨ ਤੇ ਮਨ ਦੇ ਰੋਗ, ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪ ਆਦੀ ਤਾਪ ਹੈ। ਵਿਆਦੀ ਪਸ਼ੂ ਪਕਸ਼ੀਆਂ ਦਾ ਡਰ ਹੋਣਾ, ਸ਼ੇਰ ਆਦਿਕ ਸੱਪ ਆਦਿਕ ਨਾ ਕੋਈ ਕੱਟ ਜਾਵੇ, ਤੇ ਉਪਾਧੀ ਧੁੱਪ ਪੈਣੀ, ਠੰਡ ਪੈਣੀ, ਪਾਲਾ ਲੱਗਣਾ, ਜੋ ਪ੍ਰਕਿਰਤੀ ਦੇ ਜਿਹੜੇ ਦੇਵਤੇ ਹੈ ਇਹਨਾਂ ਤੋਂ ਡਰ ਹੋਣਾ। ਸੋ ਇਸ ਕਰਕੇ ਤਿੰਨ ਪ੍ਰਕਾਰ ਦੇ ਜਿਹੜੇ ਤਾਪ ਨੇ, ਆਦੀ ਵਿਆਦੀ ਉਪਾਧੀ ਸਾਨੂੰ ਚੜ੍ਹੇ ਹੈ। ਸਤਿਗੁਰੂ ਸਾਹਿਬ ਕਿਰਪਾ ਕਰਦੇ ਹਨ, ਨਾਮ ਦੀ ਦਾਤ ਦੇ ਕੇ ਸਾਰੇ ਲਾਹ ਦਿੰਦੇ ਹੈ। ਬਹੁਤ ਵੱਡਾ ਅੱਜ ਇਤਿਹਾਸਕ ਦਿਨ ਹੈ, ਸ਼ਹੀਦੀ ਘੱਲੂਘਾਰਾ ਜੋ ਤੀਸਰਾ ਇੱਥੇ ਵਾਪਰਿਆ ਸੀ 1984 ਦੇ ਵਿੱਚ, ਉਹ ਦਿਨ ਚੱਲ ਰਹੇ ਹਨ। ਆਓ ਆਪਾਂ ਥੋੜ੍ਹਾ ਸਮਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੇ ਜੀਵਨ ਦੇ ਸੰਬੰਧ ਵਿੱਚ ਵਿਚਾਰ ਕਰੀਏ। ਦਾਸ ਦਾ ਬਚਪਨ ਤੋਂ ਸੰਬੰਧ, ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ ਨਾਲ 1988 ਤੋਂ ਲੈ ਕੇ ਲਗਾਤਾਰ 2023 ਤੱਕ, ਹੁਣ ਵੀ ਖਾਲਸਾ ਜੀ ਅਤੇ ਆਉਣ ਵਾਲੇ ਸਮੇਂ 'ਚ ਵੀ ਸੰਬੰਧ ਜਿਹੜਾ ਰਹੇਗਾ, ਘੜੀਆ ਸ਼ਬਦ ਸੱਚੀ ਟਕਸਾਲ। ਬੜਾ ਕੁਝ ਪ੍ਰਾਪਤ ਟਕਸਾਲ ਦੇ ਵਿੱਚ ਖਾਲਸਾ ਜੀ ਹੋਇਆ। ਸੰਤ ਜਰਨੈਲ ਸਿੰਘ ਖਾਲਸਾ ਦਮਦਮੀ ਟਕਸਾਲ ਦੇ 14ਵੇਂ ਜਥੇਦਾਰ ਮੁਖੀ ਸਨ। ਉਹਨਾਂ ਦਾ ਆਪਾਂ ਸਿਪਾਹੀ ਵਾਲਾ ਜੀਵਨ ਤਾਂ ਦੇਖਿਆ, ਲੇਕਿਨ ਸੰਤ ਵਾਲਾ ਜੀਵਨ ਉਹਨਾਂ ਦਾ ਬਹੁਤ ਘੱਟ ਲੋਕ ਜਾਣਦੇ ਹੈ। ਸਮੇਂ ਦੀ ਸਰਕਾਰ, ਸਮੇਂ ਦੇ ਲੀਡਰ ਉਹਨਾਂ ਨੂੰ ਪਛਾਣ ਨਹੀਂ ਸਕੇ। ਉਹ ਆਮ ਏ ਸਮਝੀ ਗਏ, ਕੋਈ ਆਮ ਏ ਸਾਧੂ ਤੁਰਿਆ ਫਿਰਦਾ ਹੈ, ਲੇਕਿਨ ਉਹ ਆਮ ਨਹੀਂ ਸੀ। ਆਪਣੇ ਵੱਡੇ ਭਾਗ ਨੇ ਇਸੇ ਜਗ੍ਹਾ ਤੇ ਬੈਠ ਕੇ, ਉਹ ਇਸ ਸਟੇਜ ਤੇ ਖੜ ਕੇ ਲੈਕਚਰ ਕਰਿਆ ਕਰਦੇ ਸੀ, ਬੈਠ ਕੇ ਕਥਾ ਕਰਿਆ ਕਰਦੇ ਸੀ। ਇਹ ਦੀਵਾਨ ਹਾਲ ਹੈ ਜਿਹੜਾ, ਬਹੁਤ ਵੱਡਾ ਇਤਿਹਾਸ ਆਪਣੇ ਆਪ ਚ ਸਮੇਟੀ ਬੈਠਾ ਹੈ। ਉਸ ਅਵਤਾਰੀ ਪੁਰਸ਼ ਦੇ ਪੈਰ, ਉਸ ਅਵਤਾਰੀ ਪੁਰਸ਼ ਦੇ ਚਰਨ ਇਸ ਸਟੇਜ ਤੇ ਪਏ ਹੋਏ ਹੈ। ਸੰਤ ਕੋਈ ਆਮ ਨਹੀਂ ਸੀ, ਅਵਤਾਰੀ ਪੁਰਸ਼ ਸੀਗੇ। 5 ਸਾਲ ਦੀ ਛੋਟੀ ਉਮਰ ਤੋਂ ਹੀ 5 ਬਾਣੀਆਂ ਦਾ ਨਿਤਨੇਮ, ਅੰਮ੍ਰਿਤ ਵੇਲੇ ਰਹਿਰਾਸ ਕੀਰਤਨ, ਸੋਹਿਲਾ ਸ਼ਾਮ ਨੂੰ ਤੇ ਨਾਲ ਨਾਲ ਪਿਤਾ ਜੀ ਨੇ ਕਹਿ ਦਿੱਤਾ ਪੰਜ ਪਾਠ ਜਪਜੀ ਸਾਹਿਬ ਦੇ ਕਰਿਆ ਕਰ ਭਾਈ। ਪੰਜ ਪਾਠ ਜਪਜੀ ਦੇ ਕਰਦੇ ਕਰਦੇ ਹੌਲੀ ਹੌਲੀ ਅਭਿਆਸ ਵੱਧਦਾ ਗਿਆ। 101 ਜਪਜੀ ਦਾ ਪਾਠ ਸਾਰੀ ਪੰਜ ਗ੍ਰੰਥੀ ਵੀ ਲੱਗ ਕੇ ਕਰਨ, ਵੱਡੇ ਮਹਾਂਪੁਰਖਾਂ ਤੋਂ ਅਰਦਾਸ ਕਰਾਈ ਸੰਤ ਗੁਰਬਚਨ ਸਿੰਘ ਖਾਲਸਾ ਤੋਂ। ਸੰਤ ਗੁਰਬਚਨ ਸਿੰਘ ਖਾਲਸਾ ਮਹਾਂਪੁਰਖਾਂ ਦੀ ਦੇਣ ਹੈ। ਜਦੋਂ ਰੋਡੇ ਪਿੰਡ ਜਾ ਕੇ ਮਹਾਂਪੁਰਖ ਬਾਬਾ ਜਰਨੈਲ ਸਿੰਘ ਦੇ ਪਿਤਾ ਨੂੰ ਕਿਹਾ ਸੀ ਭਾਈ ਜੋਗਿੰਦਰ ਸਿੰਘ ਕਿੰਨੇ ਪਚੰਗੀ ਨੇ, ਕਹਿੰਦੇ ਮਹਾਰਾਜ 7 ਨੇ। ਕਹਿੰਦੇ ਇੱਕ ਸਾਨੂੰ ਦੇ ਦਿਓ, ਐਂ ਸਾਰੇ ਸਾਹਮਣੇ ਲਿਆ ਕੇ ਖੜੇ ਕਰਤੇ, ਲੈ ਜਾਓ ਮਹਾਰਾਜ ਜਿਹੜਾ ਚਾਹੀਦਾ। ਬਾਬਾ ਗੁਰਬਚਨ ਸਿੰਘ ਖਾਲਸਾ ਤੇ ਕਈ ਤੁੱਕੀ ਤਿੱਕੀ ਦੇ ਨਿੰਦਕ ਬੜੀ ਈਰਖਾ ਅਪਸ਼ਬਦ ਵਰਤਦੇ ਹੈ, ਪਰ ਸੰਤ ਗੁਰਬਚਨ ਸਿੰਘ ਖਾਲਸਾ ਵਰਗਾ ਤਿਆਗੀ ਵੈਰਾਗੀ ਵਿਦਵਾਨ ਸੰਸਾਰ ਤੇ ਨਾ ਹੋਇਆ ਨਾ ਕੋਈ ਹੋਵੇਗਾ। ਸੰਤ ਗੁਰਬਚਨ ਸਿੰਘ ਖਾਲਸਾ ਦੀ ਬਦੌਲਤ ਹੀ ਸਾਨੂੰ ਸੰਤ ਜਰਨੈਲ ਸਿੰਘ ਮਿਲੇ। ਸਾਰਿਆਂ ਤੋਂ ਛੋਟੇ ਸੰਤ ਜਰਨੈਲ ਸਿੰਘ ਤੇ ਨਿਗਾਹ ਗਈ, ਮਹਾਂਪੁਰਖਾਂ ਦੀ ਬ੍ਰਹਮ ਅਵਸਥਾ ਸੀ, ਪਛਾਣ ਲਿਆ ਭਾਈ ਇਹ ਬੱਚੇ ਦਾ ਕੀ ਨਾਂ ਹੈ। ਕਹਿਣ ਲੱਗੇ ਮਹਾਰਾਜ ਮੇਰਾ ਛੋਟਾ ਭਚੰਗੀ ਆ ਜਰਨੈਲ ਸਿੰਘ ਇਹਦਾ ਨਾਂ ਹੈ। ਕਹਿੰਦੇ ਫਿਰ ਸਾਨੂੰ ਜਰਨੈਲ ਹੀ ਚਾਹੀਦਾ ਹੈ ਕੌਮ ਦੀ ਅਗਵਾਈ ਕਰਨ ਵਾਸਤੇ। ਨਿਤਨੇਮ ਜਿਉਂ ਜਿਉਂ ਵਧੀ ਗਿਆ, ਬਾਬਾ ਗੁਰਬਚਨ ਸਿੰਘ ਖਾਲਸਾ ਜੀ ਨੇ ਅਰਦਾਸ ਕੀਤੀ, ਹੇ ਗੁਰੂ ਕਲਗੀਧਰ ਭਾਈ ਜਰਨੈਲ ਸਿੰਘ ਦੀ ਝੋਲੀ 'ਚ ਹੁਣ ਪੰਜ ਗ੍ਰੰਥੀ ਦਾ ਅਭਿਆਸ ਵੀ ਪਾ ਦਿਓ। ਫਿਰ ਪੰਜ ਗ੍ਰੰਥੀ ਦਾ ਜਾਪ ਵੀ ਨਾਲ ਨਾਲ ਸ਼ੁਰੂ ਕਰਤਾ, ਫਿਰ ਰਸ ਹੋਰ ਵੱਧ ਗਿਆ। ਫਿਰ ਨਾਲ ਨਾਲ 51 ਪੰਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ, ਹਰ ਮਹੀਨੇ ਬਾਅਦ ਸਹਿਜ ਪਾਠ ਦਾ ਭੋਗ ਪਾ ਦਿਆ ਕਰਦੇ ਸੀ। 20 ਤੋਂ 22 ਘੰਟੇ ਦਾ ਸਮਾਂ ਨਿਤਨੇਮ ਕਰਨਾ, ਥੋੜ੍ਹਾ ਸਮਾਂ ਰੈਸਟ ਕਰਨੀ। ਕਈ ਕਹਿ ਦਿੰਦੇ ਹੈ ਵੀ ਇਹ ਕਿਵੇਂ ਹੋ ਸਕਦਾ ਹੈ, ਖਾਲਸਾ ਜੀ ਅੱਜ ਵੀ ਬੈਠੇ ਨੇ ਬੜੇ ਅਭਿਆਸੀ, ਕਈ ਐਸੇ ਸਿੰਘ ਨੇ ਜਿਹੜੇ ਅੱਜ ਦੇ ਸਮੇਂ 'ਚ ਵੀ ਇਕੱਲੇ ਹੀ 48 ਘੰਟਿਆਂ 'ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪਾ ਕੇ ਉੱਠਦੇ ਨੇ, ਅੱਜ ਵੀ ਨੇ। ਤੇ ਜੇ ਅੱਜ ਦੇ ਸਮੇਂ 'ਚ ਸਿੰਘ ਭੋਗ ਪਾ ਸਕਦੇ ਨੇ ਇਕੱਲੇ, ਤੇ ਸੰਤ ਜਰਨੈਲ ਸਿੰਘ ਤਾਂ ਅਵਤਾਰੀ ਪੁਰਸ਼ ਸੀ, ਉਹ 22 ਘੰਟੇ ਰੋਜ਼ਾਨਾ ਕਰ ਨਹੀਂ ਸੀ ਸਕਦੇ। ਸਵਾਸ ਸਵਾਸ ਉਹਨਾਂ ਦੇ ਚੱਲਦਾ ਸੀ ਸਿਮਰਨ। ਇੱਕ ਬਚਨ ਯਾਦ ਰੱਖਿਓ, ਇਬਾਦਤ ਤੋਂ ਬਿਨਾਂ, ਭਗਤੀ ਤੋਂ ਬਿਨਾਂ ਸ਼ਹਾਦਤ ਨਹੀਂ ਦਿੱਤੀ ਜਾਂਦੀ। ਆ ਸਾਡੇ ਵਰਗੇ ਸਟੇਜਾਂ ਤੇ ਫੋਕੀਆਂ ਫੜਾਂ ਮਾਰਨ ਵਾਲੇ ਤੁਹਾਨੂੰ ਬੜੇ ਮਿਲ ਜਾਣਗੇ। ਇੱਕ ਰੀਲ ਹੁੰਦਾ, ਇੱਕ ਰੀਅਲ ਹੁੰਦਾ, ਰੀਅਲ ਅਸਲੀ ਰੀਲ, ਰੀਲ ਤੋਂ ਭਾਵ ਐ ਅੱਜ ਸਮਾਂ ਰੀਲਾਂ ਦਾ ਹੈ, ਰੀਅਲ ਬਹੁਤ ਘੱਟ ਨੇ। ਖਾਲਸਾ ਜੀ ਹਥਿਆਰ ਤਾਂ ਅੱਜ ਵੀ ਹੈ ਸਾਡੇ ਵਰਗੇ ਬੜੇ ਲਈ ਫਿਰਦੇ ਹੈ, ਤੀਰ ਵੀ ਚੁੱਕ ਲੈਂਦੇ ਨੇ, ਲਿਬਾਸ ਵੀ ਧਾਰਨ ਕੀਤਾ ਹੋਇਆ ਉਦਾਂ ਦਾ। ਅਸੀਂ ਖਿਲਾਫ ਨਹੀਂ ਹਥਿਆਰਾਂ ਦੇ, ਸ਼ਾਸਤਰਾਂ ਦੇ ਜ਼ਰੂਰੀ ਨੇ, ਪਰੰਤੂ ਰੀਸਾਂ ਕਰੇ ਤਨਾੜੀਆਂ ਜਾਂ ਸੇਵੇ ਦਰ ਖੜੀਆਂ, ਉਹਨਾਂ ਸੰਤ ਜਰਨੈਲ ਸਿੰਘ ਮਹਾਂਪੁਰਖਾਂ ਦੀ ਕੋਈ ਖਾਲਸਾ ਜੀ ਰੀਸ ਨਹੀਂ ਕਰ ਸਕਦਾ। ਉਹ ਇੱਕੋ ਹੀ ਸੀ, ਹਥਿਆਰ ਚੁੱਕ ਕੇ ਰੀਲ ਬਣਾਉਣੀ ਬੜੀ ਸੌਖੀ ਹੈ, ਇੰਸਟਾ 'ਤੇ ਅਪਲੋਡ ਕਰ ਦੇਣੀ। ਉਹਨਾਂ ਨੇ ਖਾਲਸਾ ਜੀ ਰੀਅਲ ਦੇ ਵਿੱਚ, ਅਸਲ ਦੇ ਵਿੱਚ ਮੁਕਾਬਲਾ ਕਰਕੇ ਦਿਖਾਇਆ ਸੰਸਾਰ ਦੇ ਲੋਕਾਂ ਨੂੰ। ਸਾਰੀ ਦੁਨੀਆ ਦੀ ਫੌਜ ਦੀ ਨਿਗਾਹ ਸੀ, ਕਿਉਂਕਿ 100 ਸਾਖੀ ਦੇ ਵਿੱਚ ਲਿਖਿਆ ਹੋਇਆ ਸੀ ਸਾਰਾ ਹੀ ਕਿ ਖਾਲਸਾ ਇੱਥੇ ਆਵੇਗਾ, ਡਟ ਜਾਵੇਗਾ, ਰੰਡੀ ਦਾ ਦਲ ਚੜ੍ਹ ਕੇ ਆਵੇਗਾ। ਮੰਗਲ ਪ੍ਰਕਾਸ਼ ਗ੍ਰੰਥ ਵਿੱਚ ਸਾਰਾ ਪਹਿਲੇ ਪੰਨੇ 'ਤੇ ਦਰਜ ਹੈ। ਜਿਹੜਾ ਵਾਹਿਗੁਰੂ ਦਾ ਭਾਣਾ ਹੁੰਦਾ, ਰੱਬ ਦੇ ਪਿਆਰੇ ਭਾਣੇ 'ਚ ਰਿਹਾ ਕਰਦੇ ਨੇ, ਟਾਲਿਆ ਨਹੀਂ ਕਰਦੇ। ਮਾਤਾ ਜੀਤਾਂ ਜੀ ਨੂੰ ਪਹਿਲਾਂ ਆਭਾਸ ਹੋ ਗਿਆ ਸੀ ਕਿ ਗੁਰੂ ਸਾਹਿਬ ਨੂੰ ਆਨੰਦਪੁਰ ਛੱਡਣਾ ਪਵੇਗਾ, ਛੋਟਿਆਂ ਦੀ ਸ਼ਹੀਦੀ ਸਾਹਿਬਜ਼ਾਦਿਆਂ ਦੀ ਹੋਵੇਗੀ, ਵੱਡਿਆਂ ਦੀ ਸ਼ਹੀਦੀ ਹੋਵੇਗੀ। ਕਹਿੰਦੇ ਮੈਥੋਂ ਤਾਂ ਦੇਖਿਆ ਨਹੀਂ ਜਾਣਾ। ਸਤਿਗੁਰੂ ਜੀ ਕਹਿੰਦੇ ਜੇ ਨਹੀਂ ਦੇਖਿਆ ਜਾਣਾ, ਤੁਸੀਂ ਪਹਿਲਾਂ ਸੱਚਖੰਡ ਗਮਨ ਕਰ ਲਓ। ਫਿਰ ਸਨ 1700 ਦੇ ਵਿੱਚ ਮਾਤਾ ਜੀ ਪਹਿਲਾਂ ਸੱਚਖੰਡ ਗਮਨ ਕਰ ਗਏ ਸੀ, ਗੁਰੂ ਗੋਬਿੰਦ ਸਿੰਘ ਦੇ ਪਹਿਲੇ ਮਹਿਲ, ਵੱਡੇ ਮਹਿਲ। ਖਾਲਸਾ ਜੀ 1704 ਦੇ ਵਿੱਚ ਆਨੰਦਪੁਰ ਛੱਡਣਾ ਪਿਆ ਸੀ। ਸੋ ਇਸੇ ਤਰ੍ਹਾਂ ਸੰਤ ਜਰਨੈਲ ਸਿੰਘ ਖਾਲਸਾ ਕਿਸੇ ਧਰਮ ਦੇ ਖਿਲਾਫ ਨਹੀਂ ਸੀ। ਅਸੀਂ ਹਿੰਦੂ ਭਰਾਵਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ। ਹਿੰਦੂ ਭਰਾਵੋ, ਬਹੁਤ ਲੋਕ ਤੁਹਾਨੂੰ ਗੁੰਮਰਾਹ ਕਰਦੇ ਹੈ ਕਿ ਸੰਤ ਹਿੰਦੂਆਂ ਦੇ ਖਿਲਾਫ ਸੀ, ਬਿਲਕੁਲ ਨਹੀਂ। ਬਚਪਨ ਦੀ ਘਟਨਾ ਹੈ, ਜਦੋਂ ਸੰਤ ਆਪਦੇ ਨਗਰ 'ਚ ਰਹਿੰਦੇ ਸੀ। ਸੁਹਿਰਦ ਸੰਤ ਖਾਲਸਾ ਇੱਕ ਕਿਤਾਬ ਹੈ, ਉਹਨਾਂ ਦੇ ਪਰਿਵਾਰਕ ਮੈਂਬਰ ਨੇ ਲਿਖੀ ਹੈ, ਪੜ੍ਹੋ ਉਹਨੂੰ ਲੈ ਕੇ, ਕਿੰਨਾ ਉਹਦੇ ਵਿੱਚ ਉਹਨਾਂ ਦੇ ਜੀਵਨ ਦਾ ਵਰਣਨ ਹੈ, ਬਚਪਨ ਤੋਂ ਲੈ ਕੇ ਸ਼ਹਾਦਤ ਤੱਕ। ਸੰਤਾਂ ਦਾ ਕੋਈ ਆੜ੍ਹਤੀਆ ਸੀਗਾ ਹਿੰਦੂ, ਉਹਦੀ ਬੇਟੀ ਦਾ ਵਿਆਹ ਆ ਗਿਆ। ਸੰਤ ਜਰਨੈਲ ਸਿੰਘ ਖਾਲਸਾ ਰੋਡੇ ਪਿੰਡ ਤੋਂ ਲੈ ਕੇ ਜਿੱਥੇ ਉਹਨਾਂ ਦਾ ਘਰ ਸੀ, ਆਪਣੇ ਸਿਰ ਤੇ ਚੁੱਕ ਕੇ ਦੁੱਧ ਵਾਲੀ ਕੇਨੀ ਲੈ ਕੇ ਗਏ ਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਨੇ। ਫਿਰ ਜਲਾਲਾਬਾਦ ਇੱਕ ਹਿੰਦੂ ਭਾਈ ਸਟੇਜ 'ਤੇ ਆ ਕੇ ਰੋਇਆ, ਮੇਰੀ ਬੱਚੀ ਨੂੰ ਚੁੱਕ ਕੇ ਲੈ ਗਿਆ ਕੋਈ। ਸੰਤ ਕਹਿੰਦੇ, ਜੇ ਕੋਈ ਹੋਰ ਗੱਲ ਨਾ ਹੋਈ ਤਾਂ 5:45 ਨੂੰ ਤੇਰੀ ਬੱਚੀ ਤੇਰੇ ਘਰ ਆ ਜਾਵੇਗੀ। ਮਹਿੰਦਰ ਸਿੰਘ ਸਾਈਂ ਵਾਲੇ ਦੀ ਡਿਊਟੀ ਲਾਈ, 5:45 ਨੂੰ ਉਸ ਹਿੰਦੂ ਭਰਾ ਦੀ ਲੜਕੀ ਛੁਡਾ ਕੇ ਦਿੱਤੀ। ਜੇ ਸੰਤ ਹਿੰਦੂਆਂ ਦੇ ਖਿਲਾਫ ਹੁੰਦੇ ਤਾਂ ਉਸ ਹਿੰਦੂ ਨੂੰ ਕਹਿ ਦਿੰਦੇ, ਚਲਿਆ ਜਾ, ਮੈਂ ਰਾਖੀ ਨਹੀਂ ਕਰ ਸਕਦਾ, ਹਿੰਦੂ ਭਾਈ ਦੀ ਲੜਕੀ ਨਾ ਛੁਡਾ ਕੇ ਦਿੰਦੇ। ਜਦੋਂ ਬਾਬਾ ਠਾਰਾ ਸਿੰਘ, ਭਾਈ ਅਮਰੀਕ ਸਿੰਘ ਦੀ ਗ੍ਰਿਫਤਾਰੀ ਹੋਈ ਹੈ, ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ ਮੰਦਰ ਬਣਾਇਆ, ਜਿੱਥੇ ਗੁਰਦੁਆਰਾ ਬਣਾਇਆ ਉੱਥੇ ਮੰਦਰ ਵੀ ਬਣਵਾਇਆ। ਖਾਲਸਾ ਜੀ ਉਹਨਾਂ ਦੇ ਜਥੇ ਦੇ ਵਿੱਚ ਭਾਈ ਮੋਹਰ ਸਿੰਘ, ਇਹ ਹਿੰਦੂਆਂ ਦੇ ਵਿੱਚੋਂ ਹੀ ਸੀ, ਜਿਨ੍ਹਾਂ ਨੇ ਅੱਜ ਦੇ ਦਿਨ ਆਪਣੀਆਂ ਦੋਵੇਂ ਬੱਚੀਆਂ ਨੂੰ ਅੰਮ੍ਰਿਤ ਛਕਿਆ ਹੋਇਆ ਸੀ, ਸਤਨਾਮ ਕੌਰ, ਵਾਹਿਗੁਰੂ ਕੌਰ। ਆ ਬਾਬਾ ਦੀਪ ਸਿੰਘ ਦਾ ਜਿੱਥੇ ਅਸਥਾਨ ਹੈ, ਇੱਥੇ ਟੈਂਕ ਰੁਕ ਗਿਆ ਸੀ ਆ ਕੇ, ਇਸ ਅਸਥਾਨ ਦੇ ਨੇੜੇ ਤੇੜੇ ਉਹ ਸਿੰਘ ਦਾ ਮੋਰਚਾ ਸੀ, ਆਪਣੀਆਂ ਬੱਚੀਆਂ ਦੇ ਸਰੀਰਾਂ ਨਾਲ ਬੰਬ ਬੰਨ੍ਹ ਕੇ ਟੈਂਕਾਂ 'ਤੇ ਸੁੱਟ ਦਿੱਤਾ। ਪਰਿਵਾਰ ਸਮੇਤ ਸ਼ਹੀਦ ਹੋਇਆ ਹਿੰਦੂ ਭਾਈ, ਸਿੰਘ ਸੱਜ ਗਿਆ ਸੀ, ਮੋਹਰ ਸਿੰਘ ਬਣ ਗਿਆ ਸੀ। ਸੋ ਇਸ ਕਰਕੇ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਹਿੰਦੂ ਵੀਰਾਂ ਨੂੰ, ਸੰਤ ਮਹਾਂਪੁਰਖ ਬ੍ਰਹਮ ਗਿਆਨੀ ਸੀ। ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਉਹ ਕਿਸੇ ਧਰਮ ਦੇ ਖਿਲਾਫ ਨਹੀਂ ਹੁੰਦੇ। ਸੰਤਾਂ ਨੇ ਤਾਂ ਕਈ ਸਿੱਖਾਂ ਦੇ ਵਿੱਚੋਂ ਵੀ ਕਈਆਂ ਦਾ ਸੋਧਾ ਲਾਇਆ, ਗੁਰਬਚਨਾ DSP ਮਾਰਿਆ। ਕਿਉਂ? ਕਿਉਂਕਿ ਉਹ ਜ਼ੁਲਮ ਕਰਦਾ ਸੀ, ਸਿੱਖਾਂ ਦੇ ਵਿੱਚੋਂ ਸੀ। ਸੰਤਾਂ ਦਾ ਵੈਰ ਨਹੀਂ ਸੀ ਕਿਸੇ ਧਰਮ ਕਿਸੇ ਮਜ਼ਹਬ ਦੇ ਨਾਲ। ਸੰਤਾਂ ਨੇ ਹਮੇਸ਼ਾ ਜ਼ੁਲਮ ਕਰਨ ਵਾਲਿਆਂ ਨੂੰ ਟਾਰਗੇਟ ਕੀਤਾ ਹੈ। ਮਹਾਂਪੁਰਖਾਂ ਨੇ ਫਿਰ, ਸੰਤ ਕਰਤਾਰ ਸਿੰਘ ਜੀ ਜਦੋਂ ਦਸਤਾਰਬੰਦੀ ਹੋਈ, ਫਿਰ ਮਹਿਤਾ ਚੌਂਕ ਵਸਾਇਆ ਸੰਤ ਕਰਤਾਰ ਸਿੰਘ ਨੇ ਆ ਕੇ। ਸੰਤ ਕਰਤਾਰ ਸਿੰਘ ਜੀ ਮਹਾਂਪੁਰਖਾਂ ਵਰਗੀ ਕਥਾ ਵੀ ਨਹੀਂ ਕੋਈ ਕਰ ਸਕਦਾ, ਬੜਾ ਰਸ ਉਹਨਾਂ ਦੀ ਕਥਾ 'ਚ। ਸੰਤ ਕਰਤਾਰ ਸਿੰਘ ਜੀ ਨੇ 1969 ਦੇ ਵਿੱਚ ਭਿੰਡਰਾਂ ਤੋਂ ਆ ਕੇ ਮਹਿਤਾ ਵਸਾਇਆ। ਸੰਤ ਜਰਨੈਲ ਸਿੰਘ ਨਾਲ ਸੀ। ਜੋ ਗੁਰਦੁਆਰਾ ਮਹਿਤਾ ਚੌਂਕ ਬਣਿਆ ਹੋਇਆ ਉਹ ਸੰਤ ਬਾਬਾ ਕਰਤਾਰ ਸਿੰਘ, ਸੰਤ ਬਾਬਾ ਜਰਨੈਲ ਸਿੰਘ, ਬਾਬਾ ਠਾਕਰ ਸਿੰਘ, ਇਹਨਾਂ ਮਹਾਂਪੁਰਖਾਂ ਨੇ ਆਪ ਹੱਥੀਂ ਸੇਵਾ ਕਰਕੇ ਬਣਾਇਆ। ਸੰਤ ਜਰਨੈਲ ਸਿੰਘ ਮਹਾਂਪੁਰਖ ਆਪਣੇ ਪਿੰਡੋਂ ਇੱਕ ਟਰੈਕਟਰ ਹੁੰਦਾ ਲੈ ਆਉਂਦੇ, ਉੱਥੇ ਸਾਰੇ ਭਰਤ ਪਾਉਣੀ। ਮਹਿਤਾ ਚੌਂਕ ਤਕਰੀਬਨ 1969 ਤੋਂ ਲੈ ਕੇ 1982 ਤੱਕ ਸੰਤ ਜਰਨੈਲ ਸਿੰਘ ਰਹੇ ਨੇ, 13 ਸਾਲ। ਉਹਨਾਂ ਦੀਆਂ ਯਾਦਾਂ ਨੇ ਉੱਥੇ, ਉਹਨਾਂ ਦਾ ਕਮਰਾ ਹੈ, ਉਹਨਾਂ ਦਾ ਇਤਿਹਾਸ ਪਿਆ ਉੱਥੇ। ਆ ਕਈ ਕਹਿ ਦਿੰਦੇ ਆ, ਜੀ ਮਹਿਤਾ ਚੌਂਕ ਕਿਉਂ ਸ਼ਹੀਦੀ ਦਿਹਾੜਾ ਮਨਾਉਂਦੇ ਹੋ? ਉਹ ਗੁਰਮਖੋ, ਸੰਤਾਂ ਦਾ ਅਸਥਾਨ ਹੈ, ਉਹਨਾਂ ਦਾ ਤਪ ਅਸਥਾਨ ਹੈ। ਉਹਨਾਂ ਦਾ ਜਨਮ 2 ਜੂਨ ਵਾਲੇ ਦਿਨ ਹੋਇਆ, 1947 ਨੂੰ, ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ। ਆ ਥੋੜ੍ਹੇ ਦਿਨ ਪਹਿਲਾਂ ਉਹਨਾਂ ਦੇ ਜਨਮ ਨਗਰ, ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾਂਦਾ। ਉਹਨਾਂ ਦਾ ਸ਼ਹੀਦੀ ਦਿਹਾੜਾ ਸਵੇਰੇ ਅਕਾਲ ਤਖ਼ਤ 'ਤੇ ਅਰਦਾਸ ਹੁੰਦੀ ਹੈ, ਬਾਅਦ ਵਿੱਚ ਫਿਰ ਉਹਨਾਂ ਦਾ ਤਪ ਸਥਾਨ ਮਹਿਤਾ ਚੌਂਕ, ਉੱਥੇ ਭਾਈ ਫਿਰ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। ਇਸ ਕਰਕੇ ਆਓ ਆਪਾਂ ਇਹਨਾਂ ਛੋਟੀਆਂ ਗੱਲਾਂ ਤੋਂ ਉੱਪਰ ਉੱਠੀਏ, ਇਹਨਾਂ ਈਰਖਾ ਵਕੀਲੀਆਂ ਤੋਂ। ਮਹਿਤਾ ਚੌਂਕ ਤਕਰੀਬਨ 37 ਸਾਲ ਉੱਥੇ ਖਾਲਸਾ ਜੀ नून छकन का समा दास नू मिलता रहा है, वो कोई आम स्थान नहीं है। पता नहीं किन्ने क विद्यार्थी किन्ने क सिंह उत्थे पढ़ के अज थावां थावां ते वड्डे वड्डे अहुदियां ते बैठे है। सो खालसा जी संत बाबा जरनैल सिंह जी खालसा का नितनेम बड़ा सी। कई अज दे समें च आ कामरेडी नास्तक सोच दे ऐसे प्रचारक पैदा हो गए जिन्हां नू वाहिगुरू सिमरन दे नाल बड़ी एलर्जी है। जिहड़ा सिमरन दे नाल ईरखा करता है, इबादत नाल ईरखा करता है, साड़ा करता है, तोता रटन दसदा है, याद रखियो कदे शहादत नहीं दे सकता। इबादत तो बिना शहादत नहीं दित्ती जांदी, क्योंकि महापुरखां दी भगती इन्नी सी 30 साल की उम्र के गद्दी नशीन होए, 14वें जथेदार बने, 5 साल की उम्र के शुरू किया, 25 साल उन्होंने नाम अभ्यास किया। मुखी बन तो पहला 22-22 घंटे का जाप किया उन्होंने। एवें नहीं लड़िया जाता हुंदा सरकारां दे नाल, गल्लां दे नाल नहीं। खालसा जी बड़े बड़े कंब जांदे ने, कहिंदे कहाउंदे लत्तां कंब जांदियां ने तोपां नूं देख के, परंतु संत जरनैल सिंह जी ने डट के मुकाबला किया। इंग्लैंड भी इनवॉल्व सी, पाकिस्तान भी इनवॉल्व सी, इंडिया तां है ही सी, रशिया भी इनवॉल्व सी, क्योंकि जिहड़े गोरे है इजराइल भी इनवॉल्व सी इस लड़ाई च। गोरिया ने 100 साखी पढ़ी हुई है भी खालसे दा राज आवेगा। सो ये सारिया ने रल के इंदिरा गांधी नू ये शह दित्ती कि इन्हां दा कोई हल करो, इन्हां नू खत्म करो। जिनी इन्हां दी चढ़दी कला हो गई है, दुनिया ते खालसा राज दे झंडे चला देने ने इन्हां ने। संत बाबा जरनैल सिंह अज दे दिन इत्थे घसमाण दा युद्ध चल रहा सी 42 साल पहला। हो सकता है तुहाडे चो शरीर बैठे होने जिन्हां ने अखी देखे है, हड्डी हंडाया है। खालसा जी इत्थे अज दे दिन रात नू जनरल सुबेग सिंह की शहादत हुई है, 5 ते 6 जून की दरमियानी रात नू। जनरल सुबेग सिंह नू इंदिरा ने 2500 का झूठा इल्जाम ला के बेइज्जत करके कढ़िया सी। ते जनरल सुबेग सिंह ने प्रण किया सी, बीबी तैं मेरी बेइज्जती कीती है, जे जनरल सुबेग सिंह ना होंदे बंगलादेश नहीं सी बनना, बंगलादेश उन्हां दी बदौलत बनिया, एडे महान सूरबीर योधे सी। ते जनरल सुबेग सिंह ने कहा सी समा आवेगा मैं जंग लड़ांगा तुहाडे नाल, तुहानू दस देवांगा कि जनरल सुबेग सिंह गुरु गोबिंद सिंह दा पुत्र कौन है। फिर संतां दे कोले आए, संतां दे ओ कैसटां सुनदे रहिंदे सी, खबरां पढ़दे रहिंदे सी। जदों संतां कोले पहली मुलाकात मैते होई, संत जरनैल सिंह ने उठ के गल ना ला लिया, कहिंदे आ गया भाई मैं तां तैनूं बड़े समें दा उड़ीकदा सी। ਇਹ ਅੰਤਰਜਾਮਤਾ ਸੀ ਮਹਾਂਪੁਰਖਾਂ ਦੀ ਅੰਤਰਜਾਮਤਾ। ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਨੇ ਪਰਿਵਾਰ ਵਿਛੋੜਾ ਜਿੱਥੇ ਗੁਰਦੁਆਰਾ ਹੈ ਉੱਥੇ ਆਸਾ ਦੀ ਦੀ ਵਾਰ ਦਾ ਕੀਰਤਨ ਕੀਤਾ, ਨਿਤਨੇਮ ਚ ਨਾਗਾ ਨਹੀਂ ਪਾਇਆ, ਅੱਗੇ ਪਿੱਛੇ ਵੈਰੀ ਸੀ ਚੜ੍ਹੇ ਹੋਏ। ਇਸੇ ਤਰ੍ਹਾਂ ਸੰਤ ਜਰਨੈਲ ਸਿੰਘ ਦੇ ਨਾਲ ਕਈ ਸਿੰਘ ਉਹ ਸਮੇਂ ਤੇ ਬਚ ਗਏ ਸੀ, ਬਚ ਕੇ ਨਿਕਲਣ ਚ ਕਾਮਯਾਬ ਹੋ ਗਏ। 6 ਜੂਨ ਨੂੰ खालसा जी वो बचे, क्यों वह भी कलगी धर की खेड सी कोई, जे वो सिंह बचते ना तो आपू कौन दसदा कि संत जरनैल सिंह जंग के मैदान भी रात को 1 बजे स्नान करके नितनेम करते रहे है। संत जरनैल सिंह कहते मेरे पिता गुरु गोबिंद सिंह ने नितनेम नहीं छड़िया, मैं क्यों छड़ा। उपरों बंब डिग रहे है, वो ऐसे जरनैल सीगे। ते कल दा उन्हां दा शहीदी दिहाड़ा आ रहा है। खालसा जी उन्हां दे नाल रहे सिंह जिहड़े 6 जून नूं बच के निकले सानूं दस्सिया, कहण लगे मेरे सामने उन्होंने आखरी अरदास बड़ी बाकमाल कीती। जदों आखरी अरदास करन लगे, शहीदी देण वास्ते आउण लगे, आखरी अरदास अपना तीर सी जेड़ा गुरु ग्रंथ साहिब सच्चे पातशाह दे अग्गे रख दिता। आखिरी अरदास ये की उस अलबेले जरनैल ने कि हे गुरु हरगोबिंद साहिब सच्चे पातशाह 37 साल ते 4 दिन की उम्र हुई है, जून दे विचे जन्म होया, 2 जून नू 6 जून नू शहीद होंदे है, मेरी उम्र 37 साल ते 4 दिन की अज हो गई है, कोई भी जीवन च मेरे तो गलती हुई मैनू खिमा कर दिओ। सच्चे पातशाह आखिरी शब्द जेड़े कहे बड़े बा कमाल सी, जिन्ना समा सिख कौम आजाद नहीं हुंदी, कौम दा अपना वखरा घर नहीं बन जांदा, उन्ना समा मैं बार बार जन्म लैंदा रहा, बार बार मेरा जन्म होवे। खालसा जी, संतां दा वचन कदे बिरथा नहीं गया। उन्होंने कहा सी जदों पता लग्या इंदिरा गांधी हमला करू, कहन लगे कोई ना बीबी तेनू ताकत दा नशा चढ़िया, याद रखी तेरियां गोलियां तेरे ही बजनगियां। ये वचन कर गए सी 6 महीनों बाद इंदिरा दे बंदे बॉडीगार्ड भाई सतवंत सिंह बेअंत सिंह ऐसी अणख जागी, इंदिरा दे दिते हुए हथियार उन्हां दे नाल ही महापुरखां दा वचन पूरा होया, उहदा संघार कीता खालसा जी। जदों जदों भी हिंदुस्तान की धरती ते इंदिरा गांधी की रूह पैदा होवेगी उदों उदों ही भिंडरां वाला प्रगट होवेगा। महापुरख कई बाबा ठाकर सिंह जी साडे वड्डे महापुरखां ते किंतु परंतु करदे ने अज भी। ਉਹ ਕਹਿੰਦੇ ਸੰਤ ਬਾਬਾ ਠਾਕਰ ਸਿੰਘ ਕਹਿੰਦੇ ਸੀ ਸੰਤ ਆਉਣਗੇ ਮੈਂ ਬਾਂਹ ਫੜਾ ਕੇ ਜਾਊਂ, ਉਹ ਬ੍ਰਹਮ ਗਿਆਨੀ ਦੀਆਂ ਗੱਲਾਂ ਸੰਸਾਰ ਦੇ ਲੋਕ ਨਹੀਂ ਸਮਝ ਸਕਦੇ, ਜੇ ਆਉਣਗੇ ਤਾਂ ਆਉਣਗੇ, ਕਿਉਂਕਿ ਆਖਰੀ ਅਰਦਾਸ ਹੀ ਉਹਨਾਂ ਦੀ ਇਹ ਸੀ ਆਤਮਾ ਕਦੇ ਮਰਦੀ ਨਹੀਂ, ਸਰੀਰ ਹੋਰ ਹੋ ਸਕਦਾ ਪਰ ਖਾਲਸਾ ਜੀ ਰੂਹ ਤਾਂ ਉਹੀ ਹੋਵੇਗੀ ਨਾ। ਕੀ ਸੰਤ ਜਰਨੈਲ ਸਿੰਘ ਇੱਕ ਜਨਮ ਦੇ ਵਿੱਚ ਐਡੇ ਵੱਡੇ ਸੰਤ ਬਣ ਗਏ? ਨਹੀਂ, ਸੰਤਾਂ ਦੇ ਪਰਿਵਾਰਕ ਮੈਂਬਰ ਨੇ ਸਾਨੂੰ ਦੱਸਿਆ, ਕਹਿਣ ਲੱਗੇ ਸੰਤ ਭਿੰਡਰਾਂ ਵਾਲੇ ਗੱਦੀ ਨਸ਼ੀਨ ਹੋਣ ਤੋਂ ਪਹਿਲਾਂ ਮੈਨੂੰ ਚਮਕੌਰ ਸਾਹਿਬ ਲੈ ਗਏ, ਮੈਂ ਚਲਿਆ ਗਿਆ ਸੀ, ਤੁਰ ਕੇ ਗਏ। ਜਦੋਂ ਤੁਰ ਕੇ ਗਏ ਮੈਨੂੰ ਕਹਿਣ ਲੱਗੇ ਇੱਥੇ ਭਾਈ ਮੋਹਕਮ ਸਿੰਘ ਸ਼ਹੀਦ ਹੋਇਆ, ਇੱਥੇ ਭਾਈ ਸਾਹਿਬ ਸਿੰਘ ਸ਼ਹੀਦ ਹੋਇਆ, ਇੱਥੇ ਫਲਾਣਾ ਸਿੰਘ ਸ਼ਹੀਦ ਹੋਇਆ, ਐਂ ਦੱਸਣ। ਉਹ ਕਹਿਣ ਲੱਗੇ ਮੈਂ ਹੈਰਾਨ ਹੋ ਗਿਆ, ਕਹਿੰਦੇ ਮੈਂ ਪ੍ਰਸ਼ਨ ਕੀਤਾ ਜੀ ਤੁਸੀਂ ਤਾਂ ਇਉਂ ਗੱਲਾਂ ਕਰਦੇ ਹੋ, ਕੱਲੀ ਕੱਲੀ ਜਗ੍ਹਾ ਦੱਸ ਰਹੇ ਹੋ ਜਿਵੇਂ ਨਾਲ ਹੀ ਹੁੰਦੇ ਹੋ। ਕਹਿਣ ਲੱਗੇ ਮੈਂ ਤਾਂ ਵੈਸੇ ਹੀ ਗੱਲ ਕੀਤੀ ਸੀ, ਬਚਨ ਟਾਲ ਗਏ। ਖਾਲਸਾ ਜੀ ਇੱਕ ਜਨਮ ਦੇ ਵਿੱਚ ਥੋੜ੍ਹਾ ਉਹ ਬਣੇ, ਪਹਿਲੇ ਜਨਮ ਦੇ ਵਿੱਚ ਵੀ ਕਲਗੀਧਰ ਦੇ ਨਾਲ ਰਹੇ ਸੀ ਉਹ, ਜਿਹੜੇ ਹੁਣ 40 ਸਿੰਘ ਸੀਗੇ ਚਮਕੌਰ ਦੀ ਗੜੀ 'ਚ, ਉਹ ਸਾਡੇ ਵਰਗੇ ਥੋੜ੍ਹਾ ਸੀ ਕੱਚੇ ਪਿੱਲੇ ਕਿਤੇ, ਉਹ 40 ਦੇ 40 ਨਾਮ ਜਪ ਕੇ ਕਲਗੀਆਂ ਵਾਲੇ ਦਾ ਰੂਪ ਹੋ ਗਏ ਸੀ। ਉਹਨਾਂ 40 ਦੇ ਵਿੱਚੋਂ ਮਹਾਰਾਜ ਨੇ ਭੇਜਿਆ ਸੀ ਇੱਕ ਸਿੰਘ ਸੰਤ ਜਰਨੈਲ ਸਿੰਘ ਦੇ ਰੂਪ ਵਿੱਚ, ਤੇ ਜਿਸ ਦਿਨ 40 ਦੇ 40 ਆ ਗਏ ਕੀ ਬਣੂਗਾ? ਇੱਕ ਸਿੰਘ ਨੇ ਦਿੱਲੀ ਦਾ ਤਖ਼ਤ ਹਿਲਾਤਾ। ਕਈ ਕਹਿੰਦੇ ਆ ਖਾਲਸੇ ਦਾ ਰਾਜ ਆਵੇਗਾ, ਹਾਂ ਭਾਈ ਆਵੇਗਾ, ਦੁਨੀਆਂ ਦੀ ਕੋਈ ਤਾਕਤ ਨਹੀਂ ਰੋਕ ਸਕਦੀ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ। ਪਰ ਹੁਣ ਖਾਲਸਾ ਵੀ ਪੁੱਛ ਲਓ ਕਿਹਨੂੰ ਕਹਿੰਦੇ ਹੈ? ਖਾਲਸੇ ਦਾ ਅਰਥ ਹੈ ਬਿਲਕੁਲ ਸ਼ੁੱਧ, ਮਿਲਾਵਟ ਤੋਂ ਰਹਿਤ, ਮਨ ਸਾਚਾ ਮੁੱਖ ਸਾਚਾ ਸੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ, ਆਤਮ ਰਹਿਜ ਜਾਨੀ ਸੋ ਮੈਂ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਜਿਹੜਾ ਆਤਮ ਰਸੀਆ ਹੈ, ਜਿਹੜਾ ਅੰਦਰੋਂ ਤੇ ਬਾਹਰੋਂ ਸੱਚਾ ਹੈ, ਅਸੀਂ ਅੰਦਰੋਂ ਹੋਰ ਹਾਂ ਬਾਹਰੋਂ ਹੋਰ ਹਾਂ, ਐਵੇਂ ਸਟੇਜਾਂ ਤੇ ਵੱਡੀਆਂ ਵੱਡੀਆਂ ਫੜਾਂ ਮਾਰੀ ਜਾਂਦੇ ਹਾਂ, ਤੇ ਜਦੋਂ ਖਾਲਸਾ ਜੀ ਵਕਤ ਆਉਂਦਾ ਹਕੂਮਤ ਨਾਲ ਟੱਕਰ ਲੈਣ ਦਾ, ਫਿਰ ਭੱਜੇ ਫਿਰਦੇ ਆ ਬਾਹਾਂ 'ਚ, ਬਚਾਓ ਜੀ ਸਾਨੂੰ। ਉਹ ਸੰਤ ਜਰਨੈਲ ਸਿੰਘ ਖਾਲਸਾ ਇੱਦਾਂ ਦੇ ਨਹੀਂ ਸੀ, ਇਸ ਸਟੇਜ ਤੇ ਖੜ ਕੇ ਉਹਨਾਂ ਨੇ ਵਚਨ ਕੀਤਾ, ਕਹਿੰਦੇ ਮੈਂ ਖਾਲਿਸਤਾਨ ਮੰਗਦਾ ਨਹੀਂ, ਪਰ ਮੈਂ 1947 ਵਾਲੀ ਗਲਤੀ ਵੀ ਨਹੀਂ ਕਰਦਾ, ਸਾਡੇ ਸਿੱਖ ਲੀਡਰਾਂ ਦੇ ਨਾਲ ਇੰਦਰਾ ਗਾਂਧੀ ਦੇ ਪਿਓ ਨੇ ਠੱਗੀ ਮਾਰੀ, ਅੰਗਰੇਜ਼ ਵੱਖਰਾ ਖਿੱਤਾ ਦੇਣਾ ਚਾਹੁੰਦੇ ਸੀ, ਲੈਣ ਨਹੀਂ ਦਿੱਤਾ, ਪਰ ਜੇ ਦੇਣਗੇ 1947 वाली गलती नहीं करता, ये उन्हां दी स्टेटमेंट है। फिर अगे की वचन किया, कहिंदे जे जालम हकूमत श्री अकाल तख्त साहब ते हमला करेगी तां उस दिन खालसा राज दी नींह रखी जाएगी, ते दुनिया देखूगी फिर सिख कौम दा घर किवें बनदा है, किन्नियां शहीदियां होईयां खालसा जी। खालसा वह है जिहड़ा बिल्कुल शुद्ध है, खालसा सारे धर्मां दा सत्कार करदा है। हिमाचल प्रदेश दे विच जो हो रहा है, सानू तां इउं लगदा है वी इंदिरा गांधी हिमाचल च जन्म लै लिया उहने। एक बीबी है फिल्मां फुल्मां करदी है, बाद च लीडर बन गई, ते लीडर बन के जिहड़ी अग उहने हिमाचल च हिंदू सिखां च लाई है, तुसीं रोजाना अखबारां च पढ़दे हो। वाहिगुरु कृपा करे खालसा जी जिथे भी जाना है, गुरु के खालसे ने पहला वाधी नहीं किसी ते करनी, ते तैयार वर तैयार रहना है, शास्त्र अंग संग रखना है। ये नहीं भी पगां लहा के मुड़े आओ, पर पहला पहल नहीं करनी किसी ने, किसी गऊ गरीब ते गुरु का खालसा हाथ नहीं चुकता। ये संत बाबा जरनैल सिंह खालसा दे बहुत वड्डे असूल सीगे। ए सिख एक बखरी कौम है, इस सिद्धांत ते लड़े ते शहीद होए, सारे धर्मां दा सत्कार उन्होंने किया। सो इस करके भाई जिथे जिथे भी हिंदू वीर बैठे है, मुसलमान वीर बैठे ने, वो भाई गुरु साहब ने तो कहा मानस की जात सब है एक ही पहचान वो, सारियां च परमेश्वर की जोत है, फिर ईरखा लड़ाई एक आदि रहेगी। सो संत बाबा जरनैल सिंह खालसा दे नाल कई हिंदू वीर अमृत छक के भाई मोहर सिंह वर्गे शहीद होए, वो हिंदू किसी तबके दे किसी धर्म के खिलाफ नहीं सी। वो इस करके सारे उन्हां दा सारियां दा ही सारियां नूं सत्कार करना चाहिंदा है। उन्हां दी फोटो ते कई एवें विवाद छेड़ लैंदे है। जिंदगी दे विच इतिहास दे विच असी पहला जरनैल देखिया जिहदी फोटो तो लोग डरदे ने, फोटो तो। सो इस करके खालसा जी फोटो तो नहीं डरदे, ये तप सी उस महापुरख दा, तप तापण ते तप तेज वधा, तेज प्रताप नहीं चलिया जांदा। उन्हां दी सेवा उन्हां दा सिमरन उन्हां दे नाल जिहड़े साथी रहे ने बचपन दे विच, उन्हां ने सानू दस्सिया, कहन लगे जदों अजे संत गद्दी नशीन नहीं सी होए, मैते असी रहिंदे हुंदे, असी सारे सौ जांदे, रात नूं सारी रात सिमरन करदे, साडे वस्त्र चुक के रात नूं ऐ धो दिया करदे सी। जदों असी सवेरे देखणा कि वस्त्र तां बिल्कुल नवीन बनाए पए ने नवें, इह किहने धोते, सानू हैरानी होनी। ते इक दिन फिर असी सुते नहीं, जदों देखिया महापुरख सेवा कर रहे ने वस्त्र धोण दी, जोड़े झाड़न दी, एडी वड्डी निमरता सी खालसा जी। भिंडरां वाले कहाउणा उन्हां दी नकल करनी तां बड़ी सौखी है, पर असल दे विच उन्हां वर्गा बनना बड़ा औखा है। इस करके संतां ने स्टेज ते ओह गल कही जो कही, उहदे च पूरे उतरे, एक इंच भी अगे पिछे नहीं होए। ओह सूरवीर बचन के बली सूरमे बचना दे पक्के हुंदे ने। कौला वापरी संती छली, वह माया कादी विचारी है जिहड़ी संतां नूं छल लवे, माया दे बथेरे ढेर लगदे सी उहनां दे अगे। एक रुपया भी संगत दा अपने घर परिवार लई नहीं वरतिया, अंतां दी गरीबी सी खालसा जी, एक रुपया भी। ऐसे महान महापुरख बड़े बड़े अहुदे, इंदिरा ने कहा तुसी दशमेश पार्टी बना लो, चोणा लड़ो, मुख्यमंत्री बन जाओ। वह कहिंदे मैं मुख्यमंत्री बन वास्ते यह धर्म युद्ध मोर्चा नहीं लड़ रहा, आनंदपुर का मता एक एक मंग तेनू मननी पऊ, जे नहीं मननी ते फिर तुहाडी मर्जी है, जिवें तुसी करोगे फिर पहल असी करदे नहीं, ते मगरों लिहाज नहीं कोई करदे। ਇਸ ਸਟੇਜ ਤੇ ਕਿਹਾ ਸੀ। ਸੋ ਇਸ ਕਰਕੇ ਭਾਈ ਕਿਸੇ ਕਵੀ ਨੇ ਲਿਖਿਆ, ਮਾਰੇ ਫੜਾਂ ਫੋਕੀਆਂ ਨਾ, ਜੋ ਕਹਿੰਦਾ ਕਰ ਦਿਖਲਾਵੇ, ਜੋ ਕਰੇ ਕਰਮਾਂ ਨੂੰ ਨੰਬਰ ਹਿੱਟ ਲਿਸਟ ਵਿੱਚ ਪਾਵੇ। ਉਹ ਆਪਣੇ ਵਾਂਗੂ ਫੋਕੀਆਂ ਫੜਾਂ ਨਹੀਂ ਸੀ ਮਾਰਦੇ, ਬੜੀਆਂ ਆਪਾਂ ਟਾਰਾਂ ਮਾਰਦੇ ਹਾਂ, ਆਹ ਚੱਕ ਫੱਟੇ ਚੱਕ ਦਾਂਗੇ, ਉਹ ਕਰ ਦਾਂਗੇ, ਕੱਖ ਨਹੀਂ ਹੁੰਦਾ ਬਿਨਾਂ। ਜਿਹੜਾ ਇੱਕ ਪਾਠ ਜਪਜੀ ਦਾ ਨਹੀਂ ਕਰ ਸਕਦਾ ਉਹ ਕੀ ਕਰ ਲੂਗਾ, ਬੋਲੀ ਜਾਊ ਸਟੇਜ ਤੇ ਉਹਦਾ ਆਸਰੇ ਨਹੀਂ ਹੋਣਾ। ਇਸ ਕਰਕੇ ਭਾਈ ਸੰਤ ਜਰਨੈਲ ਸਿੰਘ ਬੰਨ ਵਾਸਤੇ 14 ਗੋਲੀਆਂ ਛਾਤੀ ਚ ਖਾਣੀਆਂ ਪੈਣੀਆਂ ਨੇ, 22 ਘੰਟੇ ਦਾ ਸਿਮਰਨ ਕਰਨਾ ਪੈਣਾ, ਐਡੀ ਵੱਡੀ ਉਹਨਾਂ ਦੀ ਸਾਧਨਾ ਸੀ। ਆਓ ਖਾਸ ਕਰਕੇ ਗਰੀਬ ਦਾ ਦੁੱਖ ਪਹਿਲਾਂ ਸੁਣਦੇ ਸੀ ਮਹਾਂਪੁਰਖ, ਗਰੀਬ ਕਮਜ਼ੋਰ ਤੇ ਹੱਥ ਨਹੀਂ ਸੀ ਕਦੇ ਚੁੱਕਿਆ। ਹੁਣ ਅਸੀਂ ਆਪਣੇ ਆਪ ਨੂੰ ਵੱਡੇ ਖਾਲਸੇ ਵੀ ਕਹਾਉਣੇ ਆ, ਜਿੱਥੇ ਤਾਂ ਕੋਈ ਤਕੜਾ ਟੱਕਰਦਾ ਉੱਥੇ ਤਾਂ ਪੈਰੀਂ ਡਿੱਗ ਪੈਂਦੇ ਹਾਂ, ਕੋਈ ਗਰੀਬ ਟੱਕਰਦਾ ਉਹਦੇ 4 ਥੱਪੜ ਮਾਰ ਦਿੰਦੇ ਹਾਂ। ਇਹ ਖਾਲਸਾ ਜੀ ਕੋਈ ਸਿੱਖਾਂ ਵਾਲੀ ਸਿੰਘਾਂ ਵਾਲੀ ਗੱਲ ਹੈ? ਇਹ ਬਾਬਾ ਜਰਨੈਲ ਸਿੰਘ ਦੇ ਜੀਵਨ ਤੋਂ ਇਹ ਸਿੱਖਿਆ ਲਈਏ, ਓਨਾ ਬੋਲੀਏ ਜਿੰਨਾ ਆਪਾਂ ਕਰ ਸਕਦੇ ਹਾਂ, ਜਿੰਨਾ ਆਪਾਂ ਨਹੀਂ ਕਰ ਸਕਦੇ ਓਨਾ ਬੋਲੀਏ। ਪ੍ਰਚਾਰ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਕਰੀਏ। ਆਪਾਂ ਜਿਹੜੇ ਬੰਦੇ ਨੇ ਆਪਣਾ ਪਰਿਵਾਰ ਸੁਧਾਰ ਲਿਆ, ਖਾਲਸਾ ਜੀ ਦੁਨੀਆ ਤਾਂ ਆਪੇ ਸੁਧਰ ਜੂ। ਲੋਕਾਂ ਨੂੰ ਪ੍ਰਚਾਰ ਕਰਨਾ, ਅੰਮ੍ਰਿਤ ਛਕੋ, ਬਾਣੀ ਪੜ੍ਹੋ, ਨਸ਼ੇ ਛੱਡੋ, ਆਪਣੇ ਘਰ 'ਚ ਨਸ਼ੇ ਹੋਣ ਅਤੇ ਆਪਣੇ ਪਰਿਵਾਰ ਨੇ ਅੰਮ੍ਰਿਤ ਨਾ ਛਕਿਆ ਹੋਵੇ, ਐਸੇ ਪ੍ਰਚਾਰਕ ਦਾ ਕਿਸੇ 'ਤੇ ਕੀ ਅਸਰ ਹੋਊਗਾ ਦੱਸੋ? ਅਗਲਾ ਕਹੂ ਪਹਿਲਾਂ ਭਾਈ ਆਪਣਾ ਪਰਿਵਾਰ ਸੁਧਾਰ ਤੂੰ। ਮਹਾਂਪੁਰਖਾਂ ਦਾ ਪਰਿਵਾਰ ਸੰਤ ਸੁੰਦਰ ਸਿੰਘ ਤੋਂ ਲੈ ਕੇ ਜੁੜਿਆ ਹੋਇਆ ਸੀ, ਬੱਚਾ ਬੱਚਾ ਅੰਮ੍ਰਿਤਧਾਰੀ ਸੀਗਾ। ਮਹਾਂਪੁਰਖਾਂ ਦੇ ਪਰਿਵਾਰ ਦੇ 17-18 ਮੈਂਬਰ ਸ਼ਹੀਦ ਹੋਏ ਹੈ, ਪਰਿਵਾਰ ਦੇ 17-18 ਜਵਾਈ, ਭਤੀਜੇ ਅੱਗੇ ਭਤੀਜ ਜਵਾਈ ਤੱਕ, ਐਸਾ ਉਹਨਾਂ ਦਾ ਜੀਵਨ ਸੀਗਾ। ਸਤਿਗੁਰੂ ਸੱਚੇ ਪਾਤਸ਼ਾਹ ਰਾਜ ਦੇ ਦੇਣ, ਅੱਜ ਵੀ ਮਹਾਰਾਜ ਦੇ ਘਰੇ ਕਾਹਦਾ ਘਾਟਾ, ਪਰ ਉਹ ਰਾਜ ਦੇਣ ਕਿਹਨੂੰ? ਆਪਣੇ ਵਰਗਿਆਂ ਨੂੰ, ਜਿਹੜੇ ਇੱਥੇ ਕੁਝ ਕਹਿੰਦੇ ਨੇ। ਲੁਧਿਆਣੇ ਬਿਆਨ ਹੋਰ ਹੁੰਦਾ, ਸਮਰਾਲੇ ਜਾ ਕੇ ਬਿਆਨ ਹੋਰ ਬਦਲ ਜਾਂਦਾ, ਚੰਡੀਗੜ੍ਹ ਜਾ ਕੇ ਹੋਰ ਬਿਆਨ ਕਰਦੇ ਹਾਂ ਆਪਾਂ, ਆਹ ਸਾਡਾ ਜੀਵਨ ਹੈ। ਜਿਸ ਦਿਨ ਸੰਤ ਜਰਨੈਲ ਸਿੰਘ ਵਰਗੀ ਸ਼ਖਸੀਅਤ ਆ ਗਈ, ਸਤਿਗੁਰੂ ਮਹਾਰਾਜ ਨੇ ਰਾਜ ਦੇ ਦੇਣਾ। ਆਪਾਂ ਸ਼ੇਰੇ ਪੰਜਾਬ ਦੀ ਗੱਲ ਕਰਦੇ ਹਾਂ, ਕੋਈ ਸ਼ੇਰੇ ਪੰਜਾਬ ਵਰਗੀ ਸ਼ਖਸੀਅਤ ਹੈ ਅੱਜ ਦੇ ਸਮੇਂ? ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰੀਏ, ਹੇ ਸੱਚੇ ਪਾਤਸ਼ਾਹ, ਤੇਰੇ ਘਰੇ ਕਾਹਦਾ ਘਾਟਾ ਹੈ ਕਿ ਸ਼ੇਰੇ ਪੰਜਾਬ ਦੁਬਾਰੇ ਨਹੀਂ ਪੈਦਾ ਹੋ ਸਕਦਾ? ਸੱਚੇ ਪਾਤਸ਼ਾਹ ਐਸੀਆਂ ਰੂਹਾਂ ਨੂੰ ਦੁਬਾਰੇ ਭੇਜੋ ਸੰਸਾਰ ਤੇ। ਸੋ ਅੱਜ ਦਾ ਸਮਾਂ ਜਿਹੜਾ ਹੈ ਜੰਗ ਯੁੱਧ ਦਾ ਸਮਾਂ ਸੀ, ਰਣ ਵੇਖ ਸੂਰੇ ਚਿੱਤ ਉਲਾਸ, ਸੂਰਮੇ ਨੂੰ ਖਾਲਸਾ ਜੀ ਜੰਗ ਦੇਖ ਕੇ ਚਾਅ ਚੜ੍ਹਦਾ ਹੈ, ਜਿਹੜਾ ਸੂਰਾ ਹੁੰਦਾ ਹੈ। ਸੋ ਅਤੀ ਸੂਰਮਾ, ਮਹਾਰਥੀ ਸੂਰਮਾ ਅਤੇ ਅਤਰਥੀ ਸੂਰਮਾ, ਰਥੀ ਸੂਰਮਾ, ਮਹਾਰਥੀ ਸੂਰਮਾ ਅਤੇ ਅਤਰਥੀ ਸੂਰਮਾ, ਤਿੰਨ ਪ੍ਰਕਾਰ ਦੇ ਸੂਰਮੇ ਨੇ। ਰਥੀ ਸੂਰਮਾ ਉਹ ਹੈ ਜਿਹੜਾ ਬਰਾਬਰ ਦੇ ਨਾਲ ਲੜੇ, ਮਹਾਰਥੀ ਸੂਰਮਾ ਉਹ ਹੁੰਦਾ ਹੈ ਜਿਹੜਾ ਇਕੱਲਾ ਹੀ ਸੈਂਕੜਿਆਂ ਦੇ ਨਾਲ ਲੜਨ ਦੀ ਤਾਕਤ ਰੱਖਦਾ ਹੋਵੇ। ਅਤਰਥੀ ਸੂਰਮਾ ਉਹ ਹੁੰਦਾ ਖਾਲਸਾ ਜੀ ਜਿਹੜਾ ਇਕੱਲਾ ਲੱਖਾਂ ਨਾਲ ਲੜ ਸਕਦਾ ਹੋਵੇ। ਹੁਣ ਆਪਾਂ ਨਿਗਾਹ ਮਾਰੀਏ, ਇੱਥੇ ਲੱਖਾਂ ਦਾ ਹੀ ਘੇਰਾ ਸੀ, ਚਮਕੌਰ ਦੀ ਗੜੀ ਵਿੱਚ 10 ਲੱਖ ਦਾ ਘੇਰਾ ਪਿਆ, ਅਤੇ ਜੇ ਆਪਾਂ ਅੰਤਰੀਵ ਅਰਥ ਲਾਈਏ, ਰਥੀ ਸੂਰਮਾ ਉਹ ਹੈ ਜਿਹੜਾ ਮਾੜੀ ਸੰਗਤ ਤੋਂ ਬਚਾ ਕੇ ਰੱਖਦਾ ਆਪਣੇ ਆਪ ਨੂੰ, ਰਥੀ ਸੂਰਮਿਆਂ ਦੀ ਕੈਟਾਗਰੀ 'ਚ ਆਉਂਦਾ। ਮਹਾਰਥੀ ਸੂਰਮਾ ਉਹ ਹੈ ਜਿਹੜਾ ਦਸੇ ਇੰਦਰਿਆਂ ਨੂੰ ਵਸ ਵਿੱਚ ਕਰ ਲਏ ਭਜਨ ਕਰਕੇ। ਅਤਰਥੀ ਸੂਰਮਾ ਉਹ ਹੈ ਜਿਹੜਾ ਸਿਮਰਨ ਭਜਨ ਕਰਕੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਵੇ। ਹੁਣ ਆਪਾਂ ਨਿਗਾਹ ਮਾਰੀਏ ਚਮਕੌਰ ਦੀ ਗੜੀ ਵੱਲ, ਉਹ 40 ਦੇ 40 ਸਿੰਘ ਅਤਰਥੀ ਸੂਰਮੇ ਸੀ, ਉਹਨਾਂ ਨੇ ਮਨ ਵੀ ਜਿੱਤਿਆ ਹੋਇਆ ਸੀ ਸਿਮਰਨ ਕਰਕੇ, ਅਤੇ ਇਕੱਲਾ ਇਕੱਲਾ ਸਿੰਘ 1.25 ਲੱਖ ਨਾਲ ਲੜਿਆ। ਉਹਨਾਂ ਦੇ ਵਿੱਚੋਂ ਹੀ ਸੰਤ ਜਰਨੈਲ ਸਿੰਘ ਖਾਲਸਾ ਅਤਰਥੀ ਸੂਰਮੇ ਸੀ, ਜਿਨ੍ਹਾਂ ਨੇ ਮਨ ਰੂਪੀ ਦੁਸ਼ਮਣ ਨੂੰ ਵੀ ਜਿੱਤਿਆ ਹੋਇਆ ਸੀ ਅਤੇ ਲੱਖਾਂ ਫੌਜਾਂ ਦੇ ਨਾਲ ਇੱਥੇ ਲੜੇ। ਸੋ ਆਓ, ਇਹ ਮਹਾਂਪੁਰਖਾਂ ਨੂੰ ਸ਼ਰਧਾਂਜਲੀ ਹੈ ਸੱਚੀ ਅਤੇ ਸੁੱਚੀ। ਇਹੀ ਸ਼ਰਧਾਂਜਲੀ ਹੋਵੇਗੀ, ਉਹਨਾਂ ਦਾ ਬਚਨ ਮੰਨ ਕੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰੀਏ, ਅਤੇ ਖਾਲਸਾ ਜੀ ਨਿਤਨੇਮੀ ਬਣੀਏ, ਅੰਮ੍ਰਿਤ ਵੇਲੇ ਦੇ ਸ਼ਾਮ ਦਾ ਸਮਾਂ ਸੰਭਾਲੀਏ। ਇਹ ਮਹਾਂਪੁਰਖਾਂ ਨੂੰ ਸੱਚੀ ਸ਼ਰਧਾ ਹੋਵੇਗੀ, आओ हुण अज जो हुक्मनामा साहब सतगुरां ने गुरु रामदास पातशाह जी ने बख्शिश किया है की कहिंदे ने सतगुरु सरवण करो परमेश्वर दे सन्मुख होके बेनती।

0: ਧਨਾਸਰੀ ਰਾਗ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਬਖਸ਼ਿਸ਼ ਕਰ ਰਹੇ ਨੇ।
1: ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ।
0: ਮੇਰੇ ਸ਼ਾਹ, ਸ਼ਾਹ ਦਾ ਭਾਵ ਵਾਹਿਗੁਰੂ। ਹੇ ਮੇਰੇ ਵਾਹਿਗੁਰੂ, ਜਦੋਂ ਮੈਂ ਤੇਰੇ ਦਰਸ਼ਨ ਕਰਦਾ ਹਾਂ, ਮੈਨੂੰ ਜੀਵ ਰੂਪ ਇਸਤਰੀ ਨੂੰ ਅੰਤਸ਼ਕਰਨ ਰੂਪ ਸੇਜਾ ਤੇ ਜਦੋਂ ਤੇਰੀ ਪ੍ਰਾਪਤੀ ਹੁੰਦੀ ਹੈ, ਸੁੱਖ ਮੈਨੂੰ ਉਦੋਂ ਹੀ ਪ੍ਰਾਪਤ ਹੁੰਦਾ ਹੈ। ਤੇਰੇ ਦਰਸ਼ਨਾਂ ਦੇ ਨਾਲ ਹੀ ਮੈਨੂੰ ਸੁੱਖ ਮਿਲਦਾ ਹੈ। ਜੇ ਮੈਂ ਜੀਵ ਇਸਤਰੀ ਤੇਰੇ ਦਰਸ਼ਨ ਨਾ ਕਰਾਂ, ਬਾਣੀ ਨਾ ਪੜ੍ਹਾਂ, ਤਾਂ ਉਹ ਦਿਨ ਮੇਰੇ ਲਈ ਮਰਨ ਦੇ ਮੌਤ ਦੇ ਸਮਾਨ ਹੈ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁੱਖ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦੇ ਨਾਲ, ਬਾਣੀ ਪੜ੍ਹਨ ਦੇ ਨਾਲ ਇਹ ਸੁੱਖ ਮਿਲ ਸਕਦਾ ਹੈ।
1: ਹਮਰੀ ਬੇਦਨ ਤੂੰ ਜਾਣਤਾ ਸ਼ਾਹ, ਅਵਰ ਕਿਆ ਜਾਣੈ ਕੋਏ।
0: ਸਾਡੀ ਜਿਹੜੀ ਬੇਦਨ ਹੈ, ਬੇਨਤੀ ਹੈ, ਜਿਹੜਾ ਵਿਛੋੜਾ ਹੋਇਆ ਹੋਇਆ ਤੇਰੇ ਨਾਲੋਂ ਮਾੜੇ ਕਰਮ ਕਰਕੇ, ਕੱਤਕ ਕਰਮ ਕਮਾਵਨੇ ਦੋਸ਼ ਨਾ ਕਾਹੂੰ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭ ਹੈ ਰੋਗ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਖਿਣਵੇਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਮਾੜੇ ਕਰਮ ਕਰਨ ਕਰਕੇ ਤੇਰੇ ਤੋਂ ਵਿਛੋੜਾ ਹੋਇਆ ਹੋਇਆ ਸੱਚੇ ਪਾਤਸ਼ਾਹ, ਮੇਰੀ ਇਸ ਬੇਦਨਾ ਨੂੰ ਤੂੰ ਹੀ ਜਾਣਦਾ ਹੈ।
1: ਅਵਰ ਕਿਆ ਜਾਣੈ ਕੋਏ,
0: ਹੋਰ ਕੋਈ ਨਹੀਂ ਜਾਣਦਾ ਮੇਰੀ ਇਸ ਵੇਦਨਾ ਨੂੰ, ਇਸ ਤਕਲੀਫ ਨੂੰ, ਵਿਛੋੜੇ ਦਾ ਦਰਦ ਕੀ ਹੈ, ਇਹ ਤੂੰ ਹੀ ਜਾਣਦਾ ਹੈ ਸਤਿਗੁਰੂ।
1: ਰਹਾਓ
0: ਦਾ ਅਰਥ ਵਿਸ਼ਰਾਮ ਹੁੰਦਾ ਹੈ, ਰਹਾਓ ਦਾ ਅਰਥ ਨਾਭੀ ਵੀ ਹੁੰਦਾ, ਜਿਵੇਂ ਸਾਡੇ ਸਰੀਰ ਦੀ ਨਾਭੀ ਧੁੰਨੀ ਨੂੰ ਕਹਿੰਦੇ ਨੇ, ਧੁੰਨੀ ਦੇ ਵਿੱਚ ਸਾਰੀਆਂ ਨਾੜਾਂ ਦਾ ਕੰਟਰੋਲ ਹੈ ਨਾਭੀ ਚ। ਇਸੇ ਤਰ੍ਹਾਂ ਸ਼ਬਦ ਦਾ ਕੇਂਦਰੀ ਭਾਵ ਰਹਾਓ ਦੀਆਂ ਪੰਕਤੀਆਂ ਵਿੱਚ ਹੁੰਦਾ ਹੈ। ਖਾਲਸਾ ਜੀ,
1: ਸਾਚਾ ਸਾਹਿਬ ਸੱਚ ਤੂੰ ਮੇਰੇ ਸ਼ਾਹ।
0: ਹੇ ਸੱਚੇ ਪਾਤਸ਼ਾਹ, ਤੂੰ ਸੱਚਾ ਹੈ, ਤਿੰਨ ਤ੍ਰੈ ਕਾਲ ਸੱਚ ਹੈ, ਮੇਰੇ ਸਾਹਾ, ਮੇਰੇ ਪਿਆਰਿਆ।
1: ਤੇਰਾ ਕੀਆ ਸੱਚ ਸਭ ਹੋਏ।
0: ਜੋ ਤੂੰ ਕੀਤਾ ਹੈ, ਜੋ ਇਹ ਸੰਸਾਰ ਦੀ ਰਚਨਾ ਦੇਖਦਿਆਂ, ਵਰਲਡ ਕ੍ਰੀਏਸ਼ਨ, ਇਹ ਤਾਂ ਮਾਇਆ ਦੇ ਨਾਲ ਕਲਪਤ ਦਾਮਤ ਸੰਬੰਧ ਬਣਾਉਣ ਕਰਕੇ ਰਚਨਾ ਕੀਤੀ ਹੈ ਸੰਸਾਰ ਦੀ। ਤੇਰਾ ਕੀਤਾ ਹੀ ਇਹ ਸੰਸਾਰ ਹੋਇਆ। ਜੋ ਤੂੰ ਕਰਦਾ ਉਹੀ ਹੁੰਦਾ ਹੈ। ਤੂੰ ਤਿੰਨੇ ਕਾਲਾਂ ਚ ਸੱਤ ਹੈ।
1: ਝੂਠਾ ਕਿਸ ਕਉ ਆਖੀਐ ਸ਼ਾਹ, ਦੂਜਾ ਨਾਹੀ ਕੋਏ।
0: ਮੈਂ ਝੂਠਾ ਕਿਹਨੂੰ ਕਹਾਂ, ਤੇਰੇ ਬਿਨਾਂ ਦੂਜਾ ਹੋਰ ਕੋਈ ਹੈ ਹੀ ਨਹੀਂ। ਗੁਰੂ ਰਾਮਦਾਸ ਕਹਿੰਦੇ, ਸਾਰਿਆਂ ਦੇ ਵਿੱਚ ਤੇਰੀ ਜੋਤ ਪਰਿਪੂਰਨ ਹੈ। ਸਾਗਲ ਬਨਸਪਤ ਮਾਹੇ ਬਸੰਤਰ, ਸਾਗਲ ਦੂਧ ਮੈਂ ਘੀਆ, ਘਟ ਘਟ ਮਾਧੋ ਜੋਤ ਸਮਾਣੀ। ਖਾਲਸਾ ਜੀ, ਸਾਗਲ ਬਨਸਪਤ ਮਾਹੇ ਬਸੰਤਰ, ਜਿਵੇਂ ਬਨਸਪਤੀ ਦੇ ਵਿੱਚ ਅੱਗ ਹੈ, ਪਰ ਉਹ ਜਦੋਂ ਤੀਲੀ ਲਾਉਂਦੇ ਆ ਉਦੋਂ ਨਿਕਲਦੀ ਹੈ, ਦੁੱਧ ਵਿੱਚ ਘਿਓ ਸਮਾਇਆ ਹੋਇਆ ਹੈ। ਇਸੇ ਤਰ੍ਹਾਂ ਉੱਚਿਆਂ ਤੇ ਨੀਵਿਆਂ, ਗਰੀਬਾਂ ਤੇ ਅਮੀਰਾਂ ਚ ਸਾਰੇ ਮੁਸਲਮਾਨ, ਹਿੰਦੂ, ਜੈਨੀ, ਬੋਧੀ, ਐਵੇਂ ਧਰਮਾਂ ਪਿੱਛੇ ਕਈ ਰਾਜਸੀ ਲੋਕ ਲੜਾਈ ਜਾਂਦੇ ਹੈ। ਧਰਮ ਸਭ ਤੋਂ ਸ੍ਰੇਸ਼ਠ ਕਿਹੜਾ ਹੈ, ਗੁਰੂ ਅਰਜਨ ਸਾਹਿਬ ਤੋਂ ਪੁੱਛ ਲਓ। ਸਰਬ ਧਰਮ ਹੈ ਸ੍ਰੇਸ਼ਠ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹਰੀ ਦੇ ਨਾਮ ਨੂੰ ਜਪਣਾ ਸਭ ਤੋਂ ਸ੍ਰੇਸ਼ਠ ਧਰਮ ਹੈ। ਖਾਲਸਾ ਜੀ, ਧਰਮ ਦਾ ਅਰਥ ਹੁੰਦਾ ਜਿਹਨੇ ਧਾਰਨ ਕੀਤਾ ਹੋਇਆ। ਇਹ ਧਰਤੀ ਵੀ ਧਰਮ ਆਸਰੇ ਖੜੀ ਹੈ, ਧਰਮ ਰੂਪੀ ਬੈਲ ਦੇ ਆਸਰੇ ਤੇ। ਸੋ ਝੂਠਾ ਕਿਸ ਕੋ ਆਖੀ ਹੈ ਸਾਹਾ, ਕਿਹਨੂੰ ਝੂਠਾ ਕਹੀਏ, ਤੇਰੇ ਤੋਂ ਬਿਨਾਂ ਇੱਥੇ ਕੋਈ ਹੈ ਹੀ ਨਹੀਂ।

ਤੇਰੇ ਨੇ ਤੇ ਤੂੰ ਸਾਰਿਆਂ ਦਾ ਹੈ, ਸਾਰਿਆਂ ਦੇ ਵਿੱਚ ਤੂੰ ਸਮਾ ਰਿਹਾ ਹੈ, ਤੂੰ ਦ੍ਰਿਸ਼ਟਾ ਰੂਪ ਹੋ ਕਰਕੇ ਵੇਖ ਰਿਹਾ ਹੈ। ਦਾਨਾ ਵੀ ਨਾ ਸਤਿਗੁਰੂ ਸੱਚੇ ਪਾਤਸ਼ਾਹ ਤੂੰ ਦ੍ਰਿਸ਼ਟਾ ਰੂਪ ਹੋ ਕਰਕੇ ਵੇਖ ਰਿਹਾ ਤੇ ਸਾਰਿਆਂ ਨੂੰ ਜੋ ਵੀ ਪਦਾਰਥ ਮਿਲਦੇ ਹਨ ਉਹ ਤੇਰੀ ਬਦੌਲਤੇ ਮਿਲਦੇ ਨੇ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਸੁੱਖ ਦੁੱਖ ਵੀ ਇੱਕ ਵਸਤਰਾਂ ਦੀ ਨਿਆਈ ਨੇ, ਉਹ ਵੀ ਕੀਤੇ ਕਰਮਾਂ ਦੇ ਮੁਤਾਬਕ ਤੂੰ ਹੀ ਦੰਨਾ ਹੈ, ਜੀਵਾਂ ਨੂੰ ਭਗਤਾਉਂਦਾ ਹੈ। ਇਸ ਕਰਕੇ ਸਾਰੇ ਸਭ ਜੀ ਤੇਰੇ, ਤੂੰ ਸਭ ਸਦਾ ਮੇਰੇ ਸਾਹਾ, ਸਭ ਜੀ ਤੇਰੇ ਹਨ ਤੇ ਤੂੰ ਸਭਨਾ ਦਾ ਹੈ, ਸਭ ਤੁਝੀ ਮਾਹੇ ਸਮਾਹੇ, ਸਾਰੇ ਤੇਰੇ ਵਿੱਚ ਹੀ, ਸਾਰੇ ਤੇਰੇ 'ਚ ਸਮਾਏ ਨੇ, ਤੂੰ ਸਾਰਿਆਂ 'ਚ ਸਮਾਇਆ ਹੋਇਆ ਹੈ। ਹਰ ਇੱਕ ਦੇ ਵਿੱਚ ਵਾਹਿਗੁਰੂ ਦੀ ਚੇਤਨ ਸਤਾ ਕੰਮ ਕਰ ਰਹੀ ਹੈ। ਜਿਸ ਦਿਨ ਚੇਤਨ ਸਤਾ ਨਿਕਲ ਜਾਂਦੀ ਹੈ ਮਿੱਟੀ ਬਣ ਜਾਂਦਾ ਸਰੀਰ। ਇਸ ਕਰਕੇ ਸਤਿਗੁਰੂ ਸਾਹਿਬ ਇਹ ਸਮਝਾਉਣਾ ਕਰਦੇ ਹਨ।

ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਾਰਿਆਂ ਦੀ ਆਸ ਓਟ ਆਸਰਾ ਤੂੰ ਹੀ ਹੈ ਮੇਰੇ ਪਿਆਰੇ ਵਾਹਿਗੁਰੂ। ਸਾਰੇ ਤੈਨੂੰ ਧਿਆਉਂਦੇ ਹਨ, ਧਿਆਉਣਾ ਕਰਦੇ ਨੇ, ਤੇ ਜਿਹੜੇ ਉਹਨੂੰ ਧਿਆਉਂਦੇ ਨੇ ਫਿਰ ਉਹਨਾਂ ਦਾ ਓਟ ਆਸਰਾ ਬਣ ਕੇ ਨਾਲ ਵਾਹਿਗੁਰੂ ਪਰਮੇਸ਼ਰ ਏ ਖੜਦਾ। ਜਾ ਕੋ ਮੁਸ਼ਕਲਾਤ ਬਣੇ ਢੋਈ ਕੋ ਇਹਨਾਂ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੈ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੈ ਸਭ ਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਜੇ ਕਿਸੇ 'ਤੇ ਮੁਸ਼ਕਲ ਦਾ ਸਮਾਂ ਆ ਜਾਏ ਤਾਂ ਪਰਮਾਤਮਾ ਨੂੰ ਧਿਆਉਣਾ ਚਾਹੀਦਾ ਹੈ, ਉਹਨੂੰ ਤੱਤੀ ਵਾ ਨਹੀਂ ਲੱਗ ਸਕਦੀ। ਜਦੋਂ ਜਦੋਂ ਵੀ ਭਗਤਾਂ 'ਤੇ ਕੋਈ ਔਖਾ ਸਮਾਂ ਆਇਆ, ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਉਹ ਵਾਹਿਗੁਰੂ ਨੂੰ ਯਾਦ ਕੀਤਾ। ਸੰਤ ਜਰਨੈਲ ਸਿੰਘ ਇਸ ਸਟੇਜ ਤੋਂ ਧਾਰਨਾ ਪੜ੍ਹਦੇ ਹੁੰਦੇ, ਸਾਡਾ ਤਾਂ ਨਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਸੱਚੇ ਪਾਤਸ਼ਾਹ ਸਾਰੇ ਮੇਰੇ ਖਿਲਾਫ ਹੋ ਗਏ, ਮੇਰਾ ਤਾਂ ਹੁਣ ਤੂੰ ਹੀ ਹੈ। ਫਿਰ ਸੱਚੇ ਪਾਤਸ਼ਾਹ ਨੇ ਐਸੀ ਲਾਜ ਰੱਖੀ ਆਪਣੇ ਗੁਰੂ ਕੇ ਪਿਆਰੇ ਦੀ, ਖਾਲਸਾ ਜੀ ਜਿਹੜੇ ਤਾਂ ਉਸ ਸਮੇਂ ਜੰਗ ਦੇ ਮੈਦਾਨ 'ਚੋਂ ਭਗੌੜੇ ਹੋ ਗਏ, ਉਹਨਾਂ ਦਾ ਨਾਂ ਲੈਣ ਨੂੰ ਕੋਈ ਤਿਆਰ ਨਹੀਂ। ਅਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੀ ਇੱਥੇ ਯਾਦਗਾਰ ਸੁਸ਼ੋਭਿਤ ਹੈ, ਯਾਦਗਾਰ ਬਣੀ ਹੈ। ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਦੀ ਯਾਦਗਾਰ, ਦੂਜੇ ਮੁਖੀ ਬਾਬਾ ਗੁਰਬਖਸ਼ ਸਿੰਘ, ਚੌਦਵੀਂ ਥਾਂ ਸੰਤ ਜਰਨੈਲ ਸਿੰਘ ਖਾਲਸਾ। ਇਹ ਕਿਰਪਾ ਕਿੱਥੋਂ ਹੋਈ? ਇਹ ਕਿਰਪਾ ਸਰਵਰ ਪੰਖੀ ਏਕੜੋ ਫਾਹੀ ਵਾਲ ਪਚਾਸ, ਇਹ ਜੀਵ ਰੂਪੀ ਪੰਛੀ ਤਾਂ ਇਕੱਲਾ, ਵਿਸ਼ੇ ਵਿਕਾਰਾਂ ਰੂਪੀ ਫੰਦੇ ਨੂੰ ਬਹੁਤੇ ਪਏ ਹੈ। ਸੋ ਸੰਤ ਫਿਰ ਉਹ ਸਮੇਂ 'ਤੇ ਕਹਿੰਦੇ ਹੁੰਦੇ ਕਿ ਮੇਰਾ ਤਾਂ ਤੂੰ ਹੀ ਹੈ, ਇਸ ਕਰਕੇ ਸੱਚੇ ਪਾਤਸ਼ਾਹ ਸਭ ਤੇਰੇ ਨੇ, ਤੂੰ ਸਭਨਾ ਦਾ ਹੈ, ਔਖੇ ਸਮੇਂ ਸਭ ਤੈਨੂੰ ਧਿਆਉਂਦੇ ਹਨ ਅਤੇ ਤੂੰ ਕਿਰਪਾ ਦ੍ਰਿਸ਼ਟੀ ਕਰਦਾ ਹੈ, ਔਖੇ ਤੋਂ ਔਖੇ ਸਮੇਂ ਵਿੱਚੋਂ ਵੀ ਕੱਢ ਲੈਂਦਾ ਹੈ, ਤੱਤੀ ਵਾ ਨਹੀਂ ਲੱਗਣ ਦਿੰਦਾ।

0: ਪਾਤਸ਼ਾਹ ਪਤ ਰੱਖਣ ਵਾਲੇ ਸ਼ਾਹ ਰਾਜਾ ਰੂਪ ਪਰਮੇਸ਼ਰ ਰਾਜਾਨ ਰਾਜ ਜਿਵੇਂ ਤੈਨੂੰ ਭਾਉਂਦਾ ਹੈ ਉਸੇ ਤਰ੍ਹਾਂ ਮੇਰੇ ਪਿਆਰਿਆ ਤੂੰ ਰੱਖਦਾ ਹੈ ਜਿਵੇਂ ਤੈਨੂੰ ਭਾਉਂਦਾ ਹੈ ਤੇ ਤੇਰੇ ਪਿਆਰੇ ਵੀ ਤੇਰੀ ਰਜ਼ਾ ਚ ਉਸੇ ਤਰ੍ਹਾਂ ਰਹਿੰਦੇ ਨੇ ਤੇਰੇ ਪਿਆਰੇ ਤੇਰੇ ਹੁਕਮ ਨੂੰ ਮੰਨਦੇ ਨੇ ਭਾਣੇ ਨੂੰ ਮੰਨਦੇ ਨੇ ਖਾਲਸਾ ਜੀ ਭਾਣਾ ਮੰਨੋ ਆਪਾਂ ਕਹਿ ਦਿੰਦੇ ਹਾਂ ਨਾ ਹਰ ਕਿਸੇ ਨੂੰ ਜੇ ਕਿਸੇ ਦਾ ਕੋਈ ਬੱਚਾ ਚੜ੍ਹਾਈ ਕਰ ਜੇ ਕੋਈ ਨੁਕਸਾਨ ਹੋ ਜੇ ਆਪਾਂ ਕਹਿੰਦੇ ਹਾਂ ਰੋਣਾ ਭਾਣਾ ਮੰਨਣਾ ਕਹਿਣਾ ਸੌਖਾ ਹੈ ਪਰ ਭਾਣਾ ਮੰਨਣਾ ਬਹੁਤ ਔਖਾ ਹੈ ਇਹ ਤਾਂ ਉਹਨੂੰ ਪਤਾ ਹੁੰਦਾ ਜਿਹਦੇ ਉੱਤੇ ਬੀਤਦੀ ਹੈ ਭਾਣਾ ਉਹ ਮੰਨ ਸਕਦਾ ਜਿਹੜਾ ਅੰਦਰੋਂ ਮਜ਼ਬੂਤ ਹੈ ਅੰਦਰੋਂ ਸਟਰੋਂਗ ਹੈ ਅੰਦਰੋਂ ਮਜ਼ਬੂਤ ਮਨੁੱਖ ਉਦੋਂ ਹੁੰਦਾ ਜਦੋਂ ਨਿਤਨੇਮ ਕਰਦਾ ਬੰਦਗੀ ਕਰਦਾ ਬਿਨਾਂ ਬੰਦਗੀ ਤੋਂ ਮਨੁੱਖ ਅੰਦਰੋਂ ਮਜ਼ਬੂਤ ਨਹੀਂ ਹੋ ਸਕਦਾ 42 ਸਾਲ ਪਹਿਲਾਂ ਜਿਹੜੇ ਅੰਦਰੋਂ ਮਜ਼ਬੂਤ ਸੀ ਸੰਤ ਜਰਨੈਲ ਸਿੰਘ ਖਾਲਸਾ ਦੀ ਭਗਤੀ ਤਾਂ ਹੈ ਹੀ ਸੀ ਬਹੁਤ ਵੱਡੀ ਸੰਤਾਂ ਦੇ ਨਾਲ ਭਾਈ ਦਲਵੀਰ ਸਿੰਘ ਅਭਿਆਸੀ ਵਰਗੇ ਸਿੰਘ ਸੀਗੇ ਜਿਹੜੇ ਰਾਤ ਨੂੰ ਕੀਰਤਨ ਸੋਹਲੇ ਦਾ ਪਾਠ ਕਰਨ ਤੋਂ ਬਾਅਦ ਆ ਸਰੋਵਰ ਦੇ ਵਿੱਚ ਖੜ ਕੇ ਸਾਰੀ ਸਾਰੀ ਰਾਤ 101 ਜਪ ਜੀ ਦਾ ਪਾਠ ਕਰਦੇ ਸੀ ਅੰਮ੍ਰਿਤ ਵੇਲੇ ਤੱਕ ਇਹੋ ਜਿਹੇ ਸਿੰਘ ਸੀ ਜਿਨ੍ਹਾਂ ਨੇ ਫੌਜ ਦੇ ਮੂੰਹ ਮੋੜੇ ਉਹ ਸਾਡੇ ਵਰਗੇ ਨਹੀਂ ਸੀ ਲੰਗਰ ਛੱਕ ਕੇ ਮੰਜਾਂ ਤੇ ਲੇਟੇ ਮਾਰਨੇ ਇਬਾਦਤ ਤੋਂ ਬਿਨਾਂ ਇੱਕ ਦੱਸ ਦਿਓ ਜਿਹਨੇ ਕੁਰਬਾਨੀ ਦਿੱਤੀ ਹੋਵੇ ਇੱਕ ਦੱਸ ਦਿਓ ਖਾਲਸਾ ਜੀ ਸੰਤ ਜਰਨੈਲ ਸਿੰਘ ਵਰਗਾ ਪਿੰਡ ਪਿੰਡ ਨਹੀਂ ਪੈਦਾ ਹੋ ਸਕਦਾ ਆਪਾਂ ਤਾਂ ਸ਼ਹੀਦ ਦੀ ਡੈਫੀਨੇਸ਼ਨ ਬਦਲਤੀ ਜਣੇ ਖਾਣੇ ਨੂੰ ਸ਼ਹੀਦ ਬਣਾ ਦਿੰਦੇ ਹਾਂ ਸ਼ਹੀਦ ਦੀ ਪਰਿਭਾਸ਼ਾ ਬਹੁਤ ਵੱਡੀ ਹੈ ਸ਼ਹੀਦ ਉਹ ਹੈ ਜਿਹਦੇ ਕੋਲ ਆਪਸ਼ਨ ਹੋਵੇ ਜਾਨ ਬਚਾਉਣ ਲਈ ਲਾਲਚ ਦਿੱਤੇ ਜਾਣ ਪਰ ਨਾ ਮੰਨੇ ਸੰਤਾਂ ਨੂੰ ਲਾਲਚ ਦਿੱਤਾ ਗਿਆ ਮੁੱਖ ਮੰਤਰੀ ਬਣ ਜਾਓ ਆਪਸ਼ਨ ਦਿੱਤੀ ਗਈ ਛੱਡੋ ਇਹ ਰੌਲਾ ਗੌਲਾ ਬਾਹਰ ਕਿਤੇ ਜਾ ਕੇ ਸੈੱਟ ਹੋ ਜਾਓ ਪਰ ਸੰਤਾਂ ਨੇ ਸਭ ਠੁਕਰਾ ਕੇ ਮੌਤ ਨੂੰ ਗਲੇ ਨਾ ਲਾਇਆ ਇਹਨੂੰ ਕਹਿੰਦੇ ਨੇ ਕੌਮੀ ਸ਼ਹੀਦ ਆਓ ਇਸ ਕਰਕੇ ਭਾਈ ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਲਈ ਕਿਸੇ ਕਵੀ ਨੇ ਲਿਖਿਆ ਤੇਰੇ ਜਿਹਾ ਨਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਹੇ ਕਲਗੀ ਧਰ ਤੁਹਾਡੇ ਵਰਗਾ ਨਹੀਂ ਕੋਈ ਆਇਆ ਅਕਾਲ ਪੁਰਖ ਦੀ 11 ਮੂਰਤ ਗੁਰੂ ਗੋਬਿੰਦ ਅਖਵਾਇਆ ਤੁਸੀਂ 11 ਮੂਰਤੋਂ ਅਕਾਲ ਪੁਰਖ ਆਪ ਆਇਆ ਗੁਰੂ ਗੋਬਿੰਦ ਸਿੰਘ ਦੇ ਰੂਪ ਦੇ ਵਿੱਚ ਇਸ ਕਰਕੇ ਆਓ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਇਹੀ ਹੈ ਕਦੇ ਕਿਸੇ ਗਊ ਗਰੀਬ ਤੇ ਖਾਲਸਾ ਜੀ ਆਪਾਂ ਵਾਰ ਨਾ ਕਰੀਏ ਤੇ ਨਿਤਨੇਮ ਸਵੇਰੇ ਸ਼ਾਮ ਕਰੀਏ ਹੁਣ ਅੱਗੇ ਲੜੀਵਾਰ ਕਥਾ ਦੇ ਸ਼ਬਦ ਦੀ ਵਿਚਾਰ ਕਰਾਂਗੇ ਆਪਾਂ ਬੈਠ ਕੇ ਸੁਣਿਓ ਉਸ ਤੋਂ ਬਾਅਦ ਫਿਰ ਅਰਦਾਸ ਬੇਨਤੀ ਹੋਵੇਗੀ ਆਓ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕੀ ਬਖਸ਼ਿਸ਼ ਕਰਦੇ ਹਨ ਸਰਵਣ ਕਰੋ ਜੀ
1: ਸਲੋਕ ਮਹੱਲਾ ਤੀਜਾ
0: 1092 ਅੰਗ ਤੇ ਲੜੀਵਾਰ ਕਥਾ ਪਹੁੰਚ ਚੁੱਕੀ ਹੈ ਸਲੋਕ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਨੂੰ ਸਿੱਖਾਂ ਨੂੰ ਉਪਦੇਸ਼ ਬਖਸ਼ ਰਹੇ

0: ਜਿਨ੍ਹਾਂ ਸੰਤ ਰੂਪ ਸਖੀਆਂ ਨੇ ਨਾਮ ਰੂਪੀ ਧਨ ਨੂੰ ਖੱਟਿਆ ਸੰਸਾਰ ਦੇ ਵਿੱਚ, ਉਹਨਾਂ ਨੂੰ ਭਾਈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਆਪ ਆ ਕੇ ਮਿਲਦੇ ਨੇ। ਉਹਨਾਂ ਨੂੰ ਸਤਿਗੁਰੂ ਸਾਹਿਬ ਆ ਕੇ ਮਿਲਦੇ ਹਨ ਜਿਨ੍ਹਾਂ ਸੰਤ ਰੂਪ ਸਖੀਆਂ ਨੇ ਨਾਮ ਰੂਪੀ ਧਨ ਨੂੰ ਖੱਟਿਆ ਹੈ, ਨਾਮ ਦੀ ਕਮਾਈ ਕੀਤੀ ਹੈ। ਸਤਿਗੁਰੂ ਫਿਰ ਪਰਮੇਸ਼ਰ ਸਰੂਪ ਉਹਨਾਂ ਨੂੰ ਮਿਲਦੇ ਨੇ ਪ੍ਰਤੱਖ ਆ ਕੇ, ਜਿਹੜੇ ਨਾਮ ਜਪਦੇ ਹਨ।
1: ਸਤਿਗੁਰ ਸੱਚ ਦਿਰੜਾਇਆ, ਇਸ ਧਨ ਕੀ ਕੀਮਤ ਕਹੀ ਨਾ ਜਾਏ।
0: ਸਤਿਗੁਰੂ ਸੱਚੇ ਪਾਤਸ਼ਾਹ ਸੱਚ ਦਿਰੜਾਉਂਦੇ ਨੇ, ਨਿਸ਼ਚਾ ਕਰਕੇ ਇਹ ਕਹਿੰਦੇ ਨੇ, ਨਿਸ਼ਚਾ ਕਰਕੇ ਦ੍ਰਿੜਤਾ ਦੇ ਨਾਲ ਕਿ ਇਸ ਨਾਮ ਦੀ ਕੀਮਤ ਨੂੰ ਕੋਈ ਕਹਿ ਨਹੀਂ ਸਕਦਾ। ਵੱਡੇ ਵੱਡੇ ਨਹੀਂ ਕਹਿ ਸਕੇ, ਉਹਦਾ ਅੰਤ ਨਹੀਂ ਪਾ ਸਕੇ। ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਣਾ। ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ ਚਾਰੇ ਬ੍ਰਹਮਾ ਦੇ ਪੁੱਤਰ, ਸ਼ਿਵਜੀ ਵਰਗੇ 88,000 ਬਰਾ ਚੌਂਕੜਾ ਲਾਉਣ ਵਾਲੇ, ਉਹ ਵੀ ਤੇਰੇ ਜਸ਼ ਨੂੰ ਕਹਿ ਨਹੀਂ ਸਕੇ, ਤੇਰਾ ਅੰਤ ਨਹੀਂ ਪਾ ਸਕੇ। ਸੇਖ ਨਾਗ ਤੇਰੋ ਮਰਮ ਨਾ ਜਾਣਾ, ਸੱਪਾਂ ਦਾ ਰਾਜਾ ਸੇਖ ਨਾਗ ਵੀ ਤੇਰੇ ਮਰਮ ਭੇਦ ਨੂੰ ਨਹੀਂ ਜਾਣ ਸਕਿਆ। ਇਸ ਕਰਕੇ ਸਤਿਗੁਰਾਂ ਨੇ ਇਹ ਦ੍ਰਿੜਤਾ ਸਹਿਤ ਕਿਹਾ ਕਿ ਨਾਮ ਦੀ ਕੀਮਤ ਨੂੰ ਕੋਈ ਨਹੀਂ ਪਾ ਸਕਦਾ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾ ਸੇ ਨਾਨਕ ਹਰ ਰੰਗ ਮਾਣ ਦੋ। ਸਾਈ ਜੀ ਦਾ ਨਾਮ ਬੜਾ ਅਮੋਲਾ ਹੈ ਖਾਲਸਾ ਜੀ।
1: ਇਹ ਤਾਂ ਧਨ ਪਾਇਆ ਭੁੱਖ ਲੱਥੀ, ਸੁਖ ਵਸਿਆ ਮਨ ਆਏ।
0: ਜਿਨ੍ਹਾਂ ਨੇ ਨਾਮ ਰੂਪੀ ਧਨ ਨੂੰ ਪਾਲਿਆ, ਨਾਮ ਜਪਣ ਲੱਗ ਗਏ, ਉਹਨਾਂ ਦੀ ਤ੍ਰਿਸ਼ਨਾ ਰੂਪੀ ਭੁੱਖ ਲੱਥ ਜਾਂਦੀ ਹੈ ਤੇ ਅੰਦਰ ਸਦੀਵੀ ਸੁੱਖ ਦਾ ਵਾਸ ਹੋ ਜਾਂਦਾ, ਆਤਮਕ ਸ਼ਾਂਤੀ ਮਿਲ ਜਾਂਦੀ ਹੈ।
1: ਜਿਨ੍ਹਾਂ ਕਉ ਧੁਰ ਲਿਖਿਆ ਤਿੰਨੀ ਪਾਇਆ ਆਏ।
0: ਜਿਨ੍ਹਾਂ ਦੇ ਪਿਛਲੇ ਜਨਮ ਦੇ ਵਿੱਚ ਚੰਗੇ ਕਰਮ ਸੀ, ਚੰਗੇ ਕਰਮ ਹੋਣ ਕਰਕੇ ਪਰਮੇਸ਼ਰ ਨੇ ਲੇਖ ਲਿਖ ਦਿੱਤਾ ਮੱਥੇ ਤੇ, ਜਿਨ੍ਹਾਂ ਦੇ ਧੁਰੋਂ ਹੀ ਮੱਥੇ ਤੇ ਲੇਖ ਲਿਖਿਆ ਸ਼ੁਭ ਕਰਮਾਂ ਕਰਕੇ, ਉਹੀ ਭਾਈ ਪਰਮੇਸ਼ਰ ਦੇ ਨਾਮ ਨੂੰ ਪ੍ਰਾਪਤ ਕਰਦੇ ਹਨ, ਪਾਉਂਦੇ ਹਨ ਤੇ ਨਾਮ ਜਰੀਏ ਨਾਮੀ ਵਿੱਚ ਭੇਦ ਹੋ ਜਾਂਦੇ ਹਨ।

0: ਆਣ ਦਾ ਮਤਲਬ ਰਾਤ ਦਿਨ, ਦਿਨ ਰਾਤ, ਇੱਥੋਂ ਵੀ ਕੁਝ ਮਿਲਦੇ ਇੱਥੋਂ ਵੀ ਮਿਲ ਜੇ। ਹੁਣ ਕਰੋੜ ਰੁਪਈਆ ਆ ਗਿਆ, ਅਰਬਾਂ ਪਤੀ ਹੋ ਜਾ, ਅਰਬਾਂ ਪਤੀ ਹੋ ਗਿਆ, ਹੁਣ ਮੈਂ ਖਰਬਾਂ ਪਤੀ ਹੋ ਜਾ, ਬਸ ਦਿਨ ਰਾਤ ਹੀ ਬਿਲਕਦਾ ਰਹਿੰਦਾ ਹੈ। ਇਸ ਕਰਕੇ ਅਣਦਨ ਸਦਾ ਫਿਰਦਾ ਰਹੇ, ਫਿਰਦਾ ਰਹਿੰਦਾ ਭੌਂਦਾ ਚਾਰੇ ਦੇਸ਼ਾਂ ਚ। ਰੱਬ ਦੇ ਨਾਮ ਲਈ ਟਾਈਮ ਨਹੀਂ, ਪਰਮੇਸ਼ਰ ਦੇ ਨਾਮ ਲਈ ਕਈ 10 ਮਿੰਟ ਵੀ ਨਹੀਂ ਕੱਢਦੇ। ਸਾਨੂੰ ਕੰਮਾਂ ਚ ਅਸੀਂ ਬੜੇ ਬੀਜੀ ਹਾਂ ਜੀ। ਅਣਦਨ ਫਿਰੈ, ਉਹ ਸਦਾ ਹੀ ਫਿਰਦੇ ਰਹਿੰਦੇ ਹਨ। ਉਹਨਾਂ ਦੀ ਤ੍ਰਿਸ਼ਨਾ ਰੂਪੀ ਭੁੱਖ ਨਹੀਂ ਕਦੇ ਜਾ ਸਕਦੀ।
1: ਸ਼ਾਂਤ ਨਾ ਕਦੇ ਆਵਈ, ਨਹਿ ਸੁਖ ਵਸੈ ਮਨ ਆਏ।
0: ਕਦੇ ਵੀ ਆਤਮਿਕ ਸ਼ਾਂਤੀ ਨਾਮ ਤੋਂ ਬਿਨਾਂ ਨਹੀਂ ਪ੍ਰਾਪਤ ਹੋ ਸਕਦੀ। ਕਦੇ ਵੀ ਨਹਿ ਸੁਖ ਵਸੈ ਮਨ ਆਏ, ਹਿਰਦੇ ਚ ਕਦੇ ਵੀ ਸ਼ਾਂਤੀ, ਸੁਖ, ਸਦੀਵੀ ਸੁਖ ਲੈਣਾ ਨਾ ਜੇ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਗੁਰੂ ਅਰਜਨ ਸਾਹਿਬ ਦੇ ਸਮੇਂ ਇੱਕ ਸਿੱਖ ਸੀਗਾ ਭਾਈ ਹੇਮਾ, ਮਹਾਰਾਜ ਲਾਹੌਰ ਤੋਂ ਆਉਂਦੇ ਕਈ ਵਾਰੀ ਉਹਦੀ ਛੰਨ ਚ ਠਹਿਰੇ। ਬੇਚਾਰਾ ਛੱਪਰੀ ਪਾ ਕੇ ਉਹ ਚ ਬੈਠਾ ਭਜਨ ਕਰਦਾ ਸੀ। ਮਹਾਰਾਜ ਕਹਿੰਦੇ ਤੂੰ ਤਾਂ ਰਾਜਿਆਂ ਦਾ ਰਾਜਾ ਹੈ। ਕਹਿੰਦੇ ਮਹਾਰਾਜ ਮੈਂ ਤਾਂ ਗਰੀਬ ਹਾਂ। ਕਹਿੰਦੇ ਨਹੀਂ ਭਾਈ, ਤੂੰ ਅਸਲ ਦੇ ਵਿੱਚ ਰਾਜਾ ਹੈ, ਬਾਕੀ ਜਿਹੜੇ ਆ ਲੋਕ ਨੇ ਸੰਸਾਰ ਦੇ ਰਾਜੇ ਦੁਨਿਆਵੀ ਮਾਇਆ ਨੂੰ ਪ੍ਰਾਪਤ ਕਰਨ ਵਾਸਤੇ ਦਿਨ ਰਾਤ ਭਟਕਦੇ ਹਨ, ਸਿਰੇ ਦੇ ਕੰਗਾਲ ਨੇ। ਗੁਰਬਾਣੀ ਨੇ ਕੰਗਾਲ ਕਿਹਾ, ਇਹ ਨਹੀਂ ਮਾਇਆ ਬਿਨਾਂ ਸਰਦਾ ਨਹੀਂ ਕਿਸੇ ਦਾ, ਪਰ ਸੰਸਾਰ ਰੂਪੀ ਮਾਇਆ ਚ ਰਹਿੰਦੇ ਹੋਏ ਨਿਰਲੇਪ ਰਹਿਣਾ ਹੈ, ਪਰਮੇਸ਼ਰ ਦੀ ਨਾਮ ਰੂਪੀ ਪੂੰਜੀ ਨੂੰ ਇਕੱਠਾ ਕਰਨਾ ਹੈ। ਜਦੋਂ ਸਰੀਰ ਛੱਡਾਂਗੇ, ਕਰਮ ਧਰਮ ਪਾਖੰਡ ਜੋ ਦੀਸੈ ਤਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਜਿਹੜੇ ਆ ਛੋਟੇ ਮੋਟੇ ਕਰਮ ਧਰਮ ਕਰਦੇ ਹਾਂ, ਇਹ ਧਰਮ ਰਾਜ ਦੇ ਜਮਾਣੇ ਰਸਤੇ 'ਚ ਹੀ ਲੁੱਟ ਲੈਣੇ ਹਨ, ਫਿਰ ਨਾਮ ਹੀ ਨਾਲ ਜਾਂਦਾ ਹੈ। ਇਸ ਕਰਕੇ ਦੁਨਿਆਵੀ ਪਦਾਰਥ, ਕੋਠੀਆਂ, ਕਾਰਾਂ ਜਿੱਥੇ, ਉਹ ਵੀ ਗੁਜ਼ਾਰੇ ਲਈ ਜ਼ਰੂਰੀ ਨੇ, ਗੁਜ਼ਾਰੇ ਲਈ, ਪਰ ਨਾਲ ਜਾਣ ਵਾਲਾ ਜਿਹੜਾ ਅਸਲ ਧਨ ਹੈ ਉਹ ਨਾਮ ਹੈ ਵਾਹਿਗੁਰੂ ਦਾ।
1: ਸਦਾ ਚਿੰਤ ਚਿਤ ਵਦਾ ਰਹੇ, ਸਹਿਸਾ ਕਦੇ ਨਾ ਜਾਏ।
0: ਮਨਮੁੱਖਾਂ ਦੀ ਗੱਲ ਕਰਦੇ ਨੇ, ਸਦਾ ਚਿਤਵਣੀਆਂ ਦੇ ਵਿੱਚ ਹੀ ਲੱਗਿਆ ਰਹਿੰਦਾ, ਚਿੰਤਾ 'ਚ ਹੀ ਪਿਆ ਰਹਿੰਦਾ, ਆਹ ਨਹੀਂ ਮੈਨੂੰ ਮਿਲਿਆ, ਆਹ ਨਹੀਂ ਮਿਲਿਆ, ਅੰਦਰੋਂ ਸਹਿਸਾ ਨਹੀਂ ਕਦੇ, ਸੰਸਾ ਨਹੀਂ ਜਾਂਦਾ। ਸੰਸਾ ਉਦੋਂ ਮੁੱਕਦਾ ਜਦੋਂ ਗੁਰੂ ਦੇ ਲੜ ਲੱਗ ਕੇ ਨਾਮ ਜਪਾਂਗੇ।
1: ਨਾਨਕ ਵਿਣ ਸਤਿਗੁਰ ਮਤ ਭਵੀ, ਸਤਿਗੁਰ ਨੂੰ ਮਿਲੈ ਤਾਂ ਸ਼ਬਦ ਕਮਾਏ।
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰ ਤੋਂ ਬਿਨਾਂ ਜਿਹੜੀ ਮਤ ਹੈ ਨਾ ਉਹਦੀ ਭਵੀ, ਭਵੀ ਦਾ ਅਰਥ ਪੁੱਠੀ ਪੈ ਗਈ, ਆਪਾਂ ਕਹਿਣਾ ਮਤ ਮਾਰੀ ਗਈ ਹੈ, ਇਹਦੀ ਮਤ ਮਾਰੀ ਜਾਂਦੀ ਹੈ ਗੁਰੂ ਦੇ ਸ਼ਬਦ ਦੀ ਕਮਾਈ ਕਰੇ ਤੋਂ ਬਗੈਰ। ਸਤਿਗੁਰ ਨੂੰ ਮਿਲੇ ਤਾਂ ਸ਼ਬਦ ਕਮਾਏ, ਤੇ ਜਦੋਂ ਫਿਰ ਆਪਾਂ ਸਤਸੰਗ ਵਿੱਚ ਆਉਂਦੇ ਹਾਂ ਇੱਥੇ ਕਿਰਪਾ ਹੁੰਦੀ ਹੈ, ਫਿਰ ਸ਼ਬਦ ਦੀ ਕਮਾਈ ਕਰਦਾ ਹੈ। ਜਦੋਂ ਸ਼ਬਦ ਦੀ ਕਮਾਈ ਕਰੇਗਾ ਸਤਿਗੁਰੂ ਮਿਲਣਗੇ, ਫਿਰ ਅੰਦਰੋਂ ਤ੍ਰਿਸ਼ਨਾ ਰੂਪੀ ਭੁੱਖ ਮਿਟ ਜਾਵੇਗੀ, ਨਹੀਂ ਤਾਂ ਫਿਰ ਭਾਈ ਮਤ ਮਾਰੀ ਜਾਊਗੀ, ਮਤ ਭਵੀ ਉਲਟੀ ਹੋ ਜਾਂਦੀ ਹੈ ਕਈਆਂ ਦੀ।
1: ਸਦਾ ਸਦਾ ਸੁਖ ਮਹਿ ਰਹੇ, ਸੱਚੇ ਮਾਹੇ ਸਮਾਏ।
0: ਜਿਹੜੇ ਗੁਰ ਮਤ ਦੇ ਅਨੁਸਾਰ ਚੱਲਦੇ ਨੇ, ਸਦਾ ਸਦਾ ਸੁਖ ਮੈਂ ਰਹਿ, ਉਹ ਸਦੀਵ ਕਾਲ ਸੁਖ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਜੇ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਹੋ, ਸੱਚੇ ਮਾਹੇ ਸਮਾਏ, ਉਹ ਫਿਰ ਵਾਹਿਗੁਰੂ ਵਾਹਿਗੁਰੂ ਕਰਦੇ ਇੱਕ ਦਿਨ ਵਾਹਿਗੁਰੂ ਦੇ ਵਿੱਚ ਹੀ ਸਮਾ ਜਾਂਦੇ ਹਨ ਜਿਹੜੇ ਗੁਰਮੁਖ ਨੇ। ਹੁਣ ਇਹ ਪੰਗਤੀ ਗੁਰਮੁਖਾਂ ਵਾਸਤੇ ਹੈ, ਗੁਰਮੁਖ ਸਦਾ ਹੀ ਸੁਖੀ ਰਹਿੰਦੇ ਨੇ, ਸਦੀਵ ਕਾਲ ਸੁਖ ਪ੍ਰਾਪਤ ਕਰ ਲੈਂਦੇ ਨੇ ਤੇ ਸੁੱਖ ਦੇ ਵਿੱਚ ਹੀ ਸਮਾ ਜਾਂਦੇ ਨੇ ਭਜਨ ਕਰਕੇ ਵਾਹਿਗੁਰੂ ਦਾ।
1: ਮਹੱਲਾ ਤੀਜਾ,
0: ਮਹੱਲਾ ਤੀਜਾ ਉਚਾਰਨ ਕਰਕੇ ਅੱਗੇ ਸਤਿਗੁਰੂ ਦੱਸਦੇ ਹਨ ਦੋ ਸ਼ਬਦ, ਫਿਰ ਅੱਗੇ ਪੌੜੀ ਆਵੇਗੀ। ਕੀ ਦੱਸਦੇ ਹਨ? ਸਰਵਣ ਕਰੋ ਜੀ।
1: ਜਿਨ ਉਪਾਈ ਮੇਦਨੀ ਸੋਈ ਸਾਰ ਕਰੇ।
0: ਮੇਦਨੀ ਤੋਂ ਭਾਵ ਜਿਹੜੀ ਧਰਤੀ ਹੈ, ਜਿਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਹੀ ਭਾਈ ਫਿਰ ਇਹਦੀ ਸਾਰ ਆਪ ਹੀ ਲੈਂਦਾ, ਉਹ ਆਪ ਹੀ ਬ੍ਰਹਮਾ ਰੂਪ ਹੋ ਕਰਕੇ ਰਚਨਾ ਕਰਦਾ ਹੈ, ਵਿਸ਼ਨੂੰ ਰੂਪ ਹੋ ਕਰਕੇ ਭੰਡਾਰਾ ਦਿੰਦਾ ਹੈ, ਸ਼ਿਵ ਰੂਪ ਹੋ ਕਰਕੇ ਲੈ ਕਰਦਾ। ਜਿਹੜੀ ਧਰਤੀ ਉਹਨੇ ਪੈਦਾ ਕੀਤੀ ਹੈ ਸ੍ਰਿਸ਼ਟੀ, ਉਹਦੀ ਸਾਰ ਲੈਣ ਵਾਲਾ, ਉਹਨੂੰ ਚਲਾਉਣ ਵਾਲਾ ਵੀ ਆਪ ਹੈ ਵਾਹਿਗੁਰੂ।
1: ਏਕੋ ਸਿਮ ਰਹੋ ਭਾਈ ਰਹੋ, ਤਿਸ ਬਿਨ ਅਵਰ ਨਾ ਕੋਏ।
0: ਇਹ ਗੁਰਮੁਖੋ ਭਾਈਓ, ਇੱਕ ਵਾਹਿਗੁਰੂ ਦੇ ਨਾਮ ਨੂੰ ਸਿਮਰਨ ਕਰੋ, ਹੋਰ ਉਹਦੀ ਤਰ੍ਹਾਂ ਸਦੀਵ ਕਾਲ ਰਹਿਣ ਵਾਲਾ ਨਹੀਂ ਕੋਈ। ਚਾਹੇ ਬ੍ਰਹਮਾ ਵਿਸ਼ਨੂੰ ਸ਼ਿਵ ਹਨ, ਇਹਨਾਂ ਦੀਆਂ ਪੁਰੀਆਂ ਵੀ ਨਾਸ਼ ਹੋ ਜਾਂਦੀਆਂ ਹਨ ਜਦੋਂ ਮਹਾਂਪਰਲੋ ਆਉਂਦੀ ਹੈ, ਕੇਵਲ ਤੇ ਕੇਵਲ

0: ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਕੇਵਲ ਤੇ ਕੇਵਲ ਵਾਹਿਗੁਰੂ ਪਰਮੇਸ਼ਰ ਸਦੀਵ ਕਾਲ ਰਹਿਣ ਵਾਲਾ ਹੈ। ਇਸ ਕਰਕੇ ਹੇ ਭਾਈਓ ਗੁਰਮੁਖੋ, ਉਸ ਵਾਹਿਗੁਰੂ ਨੂੰ ਸਿਮਰਨਾ ਕਰੋ, ਉਹ ਤੋਂ ਬਿਨਾਂ ਹੋਰ ਕੋਈ ਨਹੀਂ ਸਦੀਵ ਕਾਲ ਰਹਿਣ ਵਾਲਾ।
1: ਖਾਣਾ ਸ਼ਬਦ ਚੰਗੇ ਆਈਆ, ਜਿਤ ਖਾਧੈ ਸਦਾ ਤ੍ਰਿਪਤ ਹੋਏ।
0: ਖਾਣਾ ਸ਼ਬਦ ਚੰਗਿਆਈਆ, ਖਾਣਾ ਕੀ ਹੈ? ਨਾਮ ਰੂਪੀ ਭੋਜਨ ਕਰ, ਤੇ ਨਾਮ ਰੂਪੀ ਜਦੋਂ ਭੋਜਨ ਕਰੇਗਾ, ਜਿਤ ਖਾਧੇ ਸਦਾ ਤ੍ਰਿਪਤ ਹੋਏ, ਤ੍ਰਿਪਤੀ ਸੈਟਿਸਫੈਕਸ਼ਨ ਆ ਜਾਵੇਗੀ, ਸੰਤੁਸ਼ਟੀ ਆ ਜਾਵੇਗੀ, ਪਦਾਰਥਾਂ ਵੱਲੋਂ ਸੰਸਾਰ ਦਿਆਂ ਵੱਲੋਂ ਰੱਜ ਜਾਵੇਗਾ ਜਦੋਂ ਨਾਮ ਰੂਪੀ ਭੋਜਨ ਕਰੇਗਾ।
1: ਪੈਨਣ ਸਿਫਤ ਸੁਨਾਏ ਹੈ, ਸਦਾ ਸਦਾ ਉਹ ਊਜਲਾ, ਮੈਲਾ ਕਦੇ ਨਾ ਹੋਏ।
0: ਪੈਨਣ ਸਿਫਤ ਸੁਨਾਏ ਹੈ, ਵਾਹਿਗੁਰੂ ਦੀ ਸਿਫਤ ਰੂਪੀ, ਸਿਫਤ ਸਲਾਉਣ ਰੂਪੀ ਵਸਤਰ ਪਹਿਨ ਲੈ। ਜੇ ਸਿਫਤ ਉਹਨੂੰ ਸਲਾਹੁਣ ਰੂਪੀ, ਉਹਦੇ ਗੁਣ ਗਾਉਣ ਰੂਪੀ ਵਸਤਰ ਪਹਿਨ ਲਏਗਾ, ਐਸਾ ਵਸਤਰ ਜਿਹੜਾ ਸਦਾ ਨਿਰਮਲ ਰਹੇਗਾ, ਕਦੇ ਮੈਲਾ ਨਹੀਂ ਹੋਵੇਗਾ। ਜਿਉਂ ਜਿਉਂ ਆਪਾਂ ਉਹਦੀਆਂ ਸਿਫਤਾਂ ਕਰੀ ਜਾਵਾਂਗੇ ਵਾਹਿਗੁਰੂ ਦੀਆਂ, ਅੰਦਰੋਂ ਵੀ ਸਾਡੇ ਜਿਹੜੀ ਮੈਲ ਹੈ, ਸਾਡੇ ਗੰਦ ਭਰਿਆ ਅੰਦਰ ਈਰਖਾ, ਇਹ ਵੀ ਖਤਮ ਹੋਜੂ, ਉਜਲੇ ਹੋ ਜਾਵਾਂਗੇ, ਹਿਰਦਾ ਸਾਫ਼ ਹੋ ਜਾਵੇਗਾ।
1: ਸਹਿਜੇ ਸੱਚ ਧਨ ਖੱਟਿਆ, ਥੋੜਾ ਕਦੇ ਨਾ ਹੋਏ।
0: ਜਿਨ੍ਹਾਂ ਨੇ ਭਾਈ ਸੱਚ ਧਨ ਨਾਮ ਰੂਪੀ ਧਨ ਨੂੰ ਖੱਟਿਆ, ਥੋੜਾ ਕਦੇ ਨਾ ਹੋਏ, ਉਹ ਧਨ ਕਦੇ ਵੀ ਮੁੱਕਦਾ ਨਹੀਂ, ਤੋਟ ਨਾ ਆਵੇ, ਵਾਧੋ ਜਾਈ ਵਾਲੀ ਅਵਸਥਾ ਹੋ ਜਾਂਦੀ ਹੈ।
1: ਦੇਹੀ ਨੋ ਸ਼ਬਦ ਸ਼ਿੰਗਾਰ ਹੈ, ਜਿਤ ਸਦਾ ਸਦਾ ਸੁਖ ਹੋਏ।
0: ਦੇਹੀ ਨੋ ਸ਼ਬਦ ਸ਼ਿੰਗਾਰ ਹੈ, ਤੇ ਸ਼ਿੰਗਾਰ ਕਿਹੜਾ ਕਾਹਦਾ ਕਰਨਾ? ਇੱਕ ਤਾਂ ਦਰਿਆਵੀ ਹੁੰਦਾ ਸ਼ਿੰਗਾਰ, ਮਾਤਾਵਾਂ ਭੈਣਾਂ ਕਰ ਲੈਂਦੀਆਂ ਨੇ, ਇਹ ਸ਼ਿੰਗਾਰ ਨਹੀਂ, ਸਾਧਨਾ ਰੂਪੀ ਸ਼ਿੰਗਾਰ, ਜਲ ਧਾਰੇ ਕਰਨੇ, ਧੂਣੇ ਤਾਪਣੇ, ਨਹੀਂ ਭਾਈ ਇਹ ਨਹੀਂ। ਦੇਹੀ ਨੂੰ ਸ਼ਬਦ ਸ਼ਿੰਗਾਰ ਹੈ, ਸ਼ਬਦ ਦੀ ਕਮਾਈ ਦੁਆਰਾ ਸ਼ਿੰਗਾਰ, ਦੇਹ ਨੂੰ ਸ਼ਬਦ ਦੀ ਕਮਾਈ ਕਰ, ਫੇਰ ਸਦਾ ਸਦਾ ਸੁੱਖ ਹੋਵੇਗਾ।
1: ਨਾਨਕ ਗੁਰਮੁਖ ਬੁੱਝੀਐ, ਜਿਸ ਨੂੰ ਆਪ ਵਿਖਾਲੇ ਸੋਏ।
0: ਵਾਹਿਗੁਰੂ ਪਰਮੇਸ਼ਰ ਨੂੰ ਉਹ ਬੁੱਝਦਾ ਹੈ ਜਿਸ ਤੇ ਕਿਰਪਾ ਦ੍ਰਿਸ਼ਟੀ ਕਰਕੇ ਵਾਹਿਗੁਰੂ ਸੱਚ ਵਿਖਾਲ ਦਿੰਦਾ, ਉਹੀ ਵਾਹਿਗੁਰੂ ਨੂੰ ਸਰ ਸੰਗਤ ਜੀ ਉਹ ਬੁੱਝ ਲੈਂਦਾ ਹੈ, ਆਪਣੇ ਆਪ ਨੂੰ ਵੀ ਤੇ ਵਾਹਿਗੁਰੂ ਨੂੰ ਵੀ, ਉਹਦੇ ਨਾਮ ਨੂੰ ਵੀ ਬੁੱਝ ਲੈਂਦਾ, ਜਿਸ ਤੇ ਕਿਰਪਾ ਦ੍ਰਿਸ਼ਟੀ ਕਰਕੇ ਸਤਿਗੁਰੂ ਸਾਹਿਬ ਜੀ ਆਪ ਵਿਖਾਲਦੇ ਹਨ।
1: ਪੌੜੀ
0: ਅੱਗੇ ਪੌੜੀ ਉਚਾਰਨਾ ਕਰਦੇ ਨੇ ਗੁਰਦੇਵ।
1: ਅੰਤਰ ਜਪ ਤਪ ਸੰਜਮੋ, ਗੁਰ ਸ਼ਬਦੀ ਜਾਪੈ।
0: ਅੰਤਰ ਜਪ ਤਪ ਸੰਜਮੋ, ਹਿਰਦੇ ਚ ਜਪ ਤਪ ਸੰਜਮੋ, ਗੁਰ ਸ਼ਬਦੀ ਜਾਪੈ, ਗੁਰੂ ਦੇ ਸ਼ਬਦ ਦੀ ਕਮਾਈ ਕਰ, ਫੇਰ ਅੰਦਰ ਸੰਜਮ ਆਵੇਗਾ, ਇੰਦਰਿਆਂ ਦਾ ਦਮਨ ਫੇਰ ਹੋਵੇਗਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਫੇਰ ਖੜਾ ਛੁੱਟੇਗਾ ਤੇਰਾ।
1: ਹਰ ਹਰ ਨਾਮ ਧਿਆਈ ਐ, ਹਉਮੈ ਅਗਿਆਨ ਗਵਾਪੈ।
0: ਜਿਹੜੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ, ਉਹਨਾਂ ਦੇ ਅੰਦਰੋਂ ਹਉਮੈ ਦਾ ਅਗਿਆਨ ਗਵਾਪੈ ਤੋਂ ਭਾਵ ਗਵਾ ਦਿੱਤਾ ਉਹਨਾਂ ਨੇ, ਭਾਵ ਅੰਦਰੋਂ ਹਉਮੈ ਦਾ ਅਭਾਵ ਹੋ ਗਿਆ, ਹਉਮੈ ਨਾਸ਼ ਹੋ ਗਈ ਸ਼ਬਦ ਦੀ ਕਮਾਈ ਕਰਨ ਦੇ ਨਾਲ।
1: ਅੰਦਰ ਅੰਮ੍ਰਿਤ ਭਰਪੂਰ ਹੈ, ਚਾਖਿਆ ਸਾਧ ਜਾਪੈ।
0: ਜਿਨ੍ਹਾਂ ਨੇ ਜਾਪ ਕੀਤਾ ਨਾ ਨਾਮ ਦਾ, ਆ ਕਈ ਤਾਂ ਬੜੀ ਤਕਲੀਫ ਹੁੰਦੀ ਹੈ, ਬਾਬਾ ਜੀ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਸੰਗਤਾਂ ਸੰਗਤੀ ਰੂਪ ਦੇ ਵਿੱਚ ਜਾਪ ਕਰਦੀਆਂ ਨੇ, ਦਿਨ ਦੇ ਚੌਥੇ ਪਹਿਰ ਕਰਦੀਆਂ ਨੇ, 1962-65 ਤੋਂ ਚੱਲਿਆ ਹੋਇਆ, ਉਹਨੂੰ ਚਪਹਿਰਾ ਕਹਿ ਦਿੰਦੀਆਂ ਨੇ ਸੰਗਤਾਂ, ਅਸਲ ਦੇ ਵਿੱਚ ਉਹ ਸੰਗਤੀ ਰੂਪ ਹੋ ਕਰਕੇ ਜਾਪ ਕਰਦੀਆਂ ਨੇ ਸੰਗਤਾਂ। ਕਈਆਂ ਨੂੰ ਇਸ ਗੱਲ ਤੇ ਵੀ ਤਕਲੀਫ ਹੈ, ਖਾਲਸਾ ਜੀ ਕੀ ਬਾਣੀ ਪੜ੍ਹਨੀ ਮਾੜੀ ਗੱਲ ਹੈ? ਇਸ ਕਰਕੇ ਆਓ ਕਿਸੇ ਤਰੀਕੇ ਨਾਲ ਪੜ੍ਹੋ, ਬਾਣੀ ਪੜ੍ਹੋ, ਇਹ ਨਹੀਂ ਵੀ ਦਿਨੇ ਅੰਮ੍ਰਿਤ ਵੇਲਾ ਜ਼ਰੂਰ ਸੰਭਾਲਣਾ, ਰਹਿ ਰਾਸ ਦਾ ਟਾਈਮ ਵੀ ਜ਼ਰੂਰ ਸੰਭਾਲਣਾ, ਦਿਨੇ ਵੀ ਬਾਣੀ ਪੜ੍ਹਨੀ ਹੈ। ਇਸ ਕਰਕੇ ਭਾਈ ਸਤਿਗੁਰੂ ਸਾਹਿਬ ਕਿਰਪਾ ਕਰਨ, ਜਿਹੜਾ ਸਤਿਗੁਰੂ ਕਹਿੰਦੇ ਅੰਦਰੋਂ ਅੰਮ੍ਰਿਤ ਭਰਪੂਰ ਹੈ, ਅੰਦਰ ਅੰਮ੍ਰਿਤ ਭਰਪੂਰ ਹੈ, ਤੇ ਚਖਦਾ ਕੌਣ ਹੈ ਇਹਦਾ ਸਵਾਦ? ਜਿਹਨੇ ਜਿਹੜਾ ਜਾਪ ਕਰਦਾ ਹੈ। ਕਈ ਤਾਂ ਬਾਣੀ ਦੇ ਜਾਪ ਨੂੰ ਕਹੀ ਜਾਣਗੇ ਤੋਤਾ ਰਟਨ ਹੈ, ਉਹ ਸਤਿਗੁਰੂ ਤਾਂ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਧਨ ਮਾਹੇ ਮਟਾਵੋ। ਸਤਿਗੁਰੂ ਤਾਂ ਸੱਚੇ ਪਾਤਸ਼ਾਹ ਕਹਿੰਦੇ ਨੇ ਸਵਾਸ ਸਵਾਸ ਸਿਮਰਨਾ ਕਰ, ਤੇ ਕਈ ਕਹਿੰਦੇ ਨੇ ਇਹ ਤੋਤਾ ਰਟਨ ਹੈ। ਗੁਰਬਾਣੀ ਨੂੰ ਸਮਝੋ, ਬਿਨਾਂ ਗੁਰਬਾਣੀ ਨੂੰ ਪੜ੍ਹੇ ਬਿਨਾਂ ਅਭਿਆਸ ਕਰੇ ਬਿਨਾਂ ਨਹੀਂ ਸਮਝ ਆ ਸਕਦੀ। ਜੇ ਪੜ੍ਹਾਂਗੇ ਫੇਰ ਇਹ ਸਮਝਾਂਗੇ ਨਾ। ਸੋ ਇਸ ਕਰਕੇ ਗੁਰਬਾਣੀ ਦਾ ਅਭਿਆਸ, ਜਾਪ, ਜੋ ਤੁਸੀਂ ਸੁਣਿਆ ਸੰਤ ਜਰਨੈਲ ਸਿੰਘ ਖਾਲਸਾ ਦੇ ਜੀਵਨ ਦੇ ਵਿੱਚ ਕਿੰਨਾ ਵੱਡਾ ਉਹਨਾਂ ਦਾ ਅਭਿਆਸ ਸੀ, ਐਵੇਂ ਥੋੜ੍ਹਾ ਦੁਸ਼ਮਣਾਂ ਦੇ ਛੱਕੇ ਛੜਾ ਤੇ। ਸੋ ਇਸ ਕਰਕੇ ਜਿਹੜਾ ਜਾਪ ਕਰਦਾ ਫਿਰ ਉਹ ਅੰਦਰੋਂ ਨਾਮ ਰੂਪੀ ਸਵਾਦ ਨੂੰ ਚਖ ਲੈਂਦਾ ਹੈ।
1: ਜਿਨ ਚਾਖਿਆ ਸੇ ਨਿਰਭਉ ਭਏ, ਸੇ ਹਰ ਰਸ ਧਰਾਪੈ।
0: ਖਾਲਸਾ ਜੀ, ਜਿਨ੍ਹਾਂ ਨੇ ਨਾਮ ਰੂਪੀ ਰਸ ਨੂੰ ਚਖ ਲਿਆ ਨਾ, ਉਹ ਨਿਰਭਉ ਹੋ ਜਾਂਦੇ ਹਨ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਇਹ ਸਟੇਜ ਤੇ ਖੜ ਕੇ ਕਹਿੰਦੇ ਸੀ ਕਿ ਭਾਵੇਂ ਮੇਰਾ ਬੰਦ ਬੰਦ ਕੱਟ ਦਿਓ, ਮੈਨੂੰ ਮੇਰੇ ਗੁਰੂ ਤੇ ਭਰੋਸਾ, ਮੇਰੇ ਮੁੱਖੋਂ ਸੀ ਨਹੀਂ ਕਢਵਾ ਸਕਦੇ ਤੁਸੀਂ। ਜਿਨ੍ਹਾਂ ਨੇ ਨਾਮ ਦਾ ਰਸ ਚੱਕ ਲਿਆ ਨਿਰਭਉ ਹੋ ਜਾਂਦੇ ਹਨ, ਡਰ ਰਹਿਤ ਹੋ ਜਾਂਦੇ ਹਨ। ਨਿਰਭਉ ਜਪੈ ਸਗਲ ਭਉ ਮਿਟੈ। ਉਹ ਸਾਡੇ ਵਾਂਗੂ ਨਹੀਂ ਗਰੀਬਾਂ ਤੇ ਰੋਹ ਮਾਰਦੇ, ਅਮੀਰਾਂ ਬਾਰੀ ਖੁੱਡੇ ਚ ਵੜ ਜਾਣਾ ਨਹੀਂ। ਉਹ ਵੱਡੇ ਵੱਡੇ ਰਾਜਿਆਂ ਨੂੰ ਵੀ ਕਹਿ ਦਿੰਦੇ ਨੇ ਤੂੰ ਜੋ ਕਰਨਾ ਕਰ ਲੈ, ਜਿਵੇਂ ਸੰਤ ਭਿੰਡਰਾਂ ਵਾਲੇ ਕਹਿੰਦੇ ਹੁੰਦੇ, ਮੇਰਾ ਗੁਰੂ ਰਾਖਾ ਹੈ, ਮੇਰਾ ਗੁਰੂ ਮੇਰੇ ਨਾਲ ਹੈ, ਕੱਖ ਨਹੀਂ ਵਿਗਾੜ ਸਕਦਾ ਕੋਈ ਮੇਰਾ। ਉਹ ਅਵਸਥਾ ਪ੍ਰਾਪਤ ਕਿਵੇਂ ਹੁੰਦੀ ਹੈ? ਨਾਮ ਅਭਿਆਸ ਤੋਂ। ਜਿੰਨੀ ਚਾਖਿਆ ਸੇ ਨਿਰਭਉ ਪਏ, ਜਿਨ੍ਹਾਂ ਨੇ ਨਾਮ ਰੂਪੀ ਰਸ ਨੂੰ ਚੱਖ ਲਿਆ ਉਹ ਨਿਰਭਉ ਹੋ ਗਏ, ਡਰ ਤੋਂ ਰਹਿਤ ਹੋ ਗਏ। ਸੇ ਹਰ ਰਸ ਧਰਾਪੈ, ਉਹ ਭਾਈ ਫਿਰ ਹਰੀ ਦੇ ਰਸ ਨੂੰ ਪ੍ਰਾਪਤ ਕਰਕੇ ਧਰਾਪੇ ਤੋਂ ਭਾਵ ਸੰਤੁਸ਼ਟ ਹੋ ਜਾਂਦੇ ਹਨ।
1: ਹਰ ਕਿਰਪਾ ਧਾਰ ਪੀ ਆਇਆ, ਫਿਰ ਕਾਲ ਨਾ ਵਿਆਪੈ।
0: ਜਿਨ੍ਹਾਂ ਤੇ ਕਿਰਪਾ ਕਰਕੇ, ਹਰ ਤੋਂ ਭਾਵ ਹਰੇਕ ਭਰੇ ਕਰਨ ਵਾਲੇ ਪਰਮੇਸ਼ਰ ਨੇ ਨਾਮ ਦਾ ਰਸ ਪਿਆ ਤਾ ਨਾ ਜਿਨ੍ਹਾਂ ਨੂੰ, ਖਾਲਸਾ ਜੀ, ਉਹਨਾਂ ਨੂੰ ਫਿਰ ਕਾਲ ਨਹੀਂ ਵਿਆਪਦਾ। ਮਰਜ਼ੀ ਨਾਲ ਜਾਂਦੇ ਨੇ ਸੰਸਾਰ ਤੋਂ, ਮਰਜ਼ੀ ਨਾਲ। ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨਕੋ ਕਾਲ ਨਾ ਖਾਤੇ। ਬਾਬਾ ਦੀਪ ਸਿੰਘ ਜੀ ਦਾ ਸੀਸ ਲੱਥਿਆ ਗੋਹੜਵਲ ਦੇ ਮੈਦਾਨ ਵਿੱਚ, ਆਪਣੇ ਸੀਸ ਨੂੰ ਖੱਬੇ ਹੱਥ ਦੀ ਹਥੇਲੀ ਤੇ ਰੱਖ ਕੇ ਸੱਜੇ ਨਾਲ ਖੰਡਾ ਵਾਹੁੰਦੇ ਹੋਏ ਪ੍ਰਕਰਮਾ ਤੱਕ ਆਏ ਨੇ। ਖਾਲਸਾ ਜੀ, ਇਹ ਅਵਸਥਾ ਸੀ। ਕਈ ਕਹਿੰਦੇ ਨੇ ਇਸ ਤਰ੍ਹਾਂ ਕਿਵੇਂ ਹੋਜੂ? ਉਹ ਭਾਈ ਬਾਬਾ ਦੀਪ ਸਿੰਘ ਸਾਡੇ ਵਰਗੇ ਥੋੜਾ ਸੀ, ਸਾਡਾ ਆਪਣਾ ਆਪਾਂ ਤਾਂ ਗੰਦਗੀ ਦੇ ਗੁੱਥਲੇ ਆ, ਉਹ ਸਾਡੇ ਵਰਗੇ ਥੋੜਾ ਸੀ। ਉਹ ਇੱਕ ਵੱਖਰਾ ਹੀ ਸਰੀਰ ਸੀ, ਕਿਉਂਕਿ ਨਾਮ ਜਪਿਆ ਹੋਇਆ ਸੀ। ਕਲਗੀ ਧਰ ਦੀ ਬਖਸ਼ਿਸ਼ ਉਹਨਾਂ ਤੇ ਬਹੁਤ ਸੀ, ਪੂਰਨ ਪੁਰਖ ਸੀਗੇ। ਸੋ ਬਾਬਾ ਬੰਦਾ ਸਿੰਘ ਬਹਾਦਰ ਦਾ ਬੰਦ ਬੰਦ ਕੱਟਿਆ ਗਿਆ, ਮੁੱਖੋਂ ਸੀ ਨਹੀਂ ਉਚਾਰੀ, ਬੱਚੇ ਦਾ ਕਾਲਜਾ ਕੱਢ ਕੇ ਮੂੰਹ ਚ ਤੁੰਨਿਆ ਗਿਆ, ਡੋਲਿਆ ਕਿਤੇ? ਭਾਈ ਮਤੀ ਦਾਸ ਡੋਲਿਆ ਕਿਸੇ ਆਰੇ ਤੇ? ਇਹ ਨਾਮ ਦੀ ਮਹਿਮਾ, ਨਾਮ ਦੀ ਕਵਾਈ ਕਰਨ ਨਾਲ ਹੀ ਅਵਸਥਾ ਬਣਦੀ ਹੈ। ਸੋ ਕਾਲ ਨਹੀਂ ਵਿਆਪਦਾ ਇਸੇ ਗੁਰਮੁਖਾਂ ਨੂੰ। ਸੋ ਇੱਥੇ ਖਾਲਸਾ ਜੀ ਹੁਣ ਸਮਾਪਤੀ ਹੈ। ਜੋ ਅੱਜ ਵਿਚਾਰ ਹੋਈ ਹੈ, ਵਿਚਾਰਾਂ ਕਰਦਿਆਂ ਤੋਂ ਬਹੁਤ ਗਲਤੀਆਂ ਹੋ ਗਈਆਂ ਹੋਣਗੀਆਂ, ਸੰਗਤ ਅਤੇ ਗੁਰੂ ਸਾਹਿਬ ਬਖਸ਼ਣ ਯੋਗ ਹੈ। ਸਾਰੇ ਅਰਥ ਗੁਰਬਾਣੀ ਦੇ ਗੁਰੂ ਸਾਹਿਬ ਆਪ ਜਾਣਦੇ ਨੇ ਭਾਈ, ਆਪਾਂ ਨਹੀਂ ਜਾਣ ਸਕਦੇ। ਕਲਯੁਗ ਦੇ ਜੀਵ ਆਪਾਂ ਤਾਂ ਇੱਕ ਟਾਈਮ ਪਾਸ ਕਰਨ ਵਾਲੇ ਹਾਂ, ਅਰਥ ਸਤਿਗੁਰੂ ਸਾਹਿਬ ਆਪ ਹੀ ਜਾਣਦੇ ਨੇ। ਇਸ ਕਰਕੇ ਆਓ ਦੋ ਅਖੀਰਲੀਆਂ ਪੰਗਤੀਆਂ ਪੜ੍ਹ ਕੇ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stanford।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6866 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

0: कैलगरी विच 24 घंटे सत्तो दिन चलन वाले
1: पंजाबी रेडियो 102.7 FM वालों हर रोज शब्द कीर्तन धार्मिक कथा ढाडी वारा तो इलावा होर भी बहुत सारे धार्मिक प्रोग्राम प्रसारित किए जाते ने जिन्हां च स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामा संबंधी या सहयोग ले किसी भी तरह की जानकारी लेने ले तुसी फोन कर सकते हो। फोन नंबर है 403-238-6667।
1: होर जानकारी ले विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171 80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570 65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਕਰ ਆਪਣਾ ਪਿੜ ਮੱਲੀਏ ਪਹਿਰੇ।

ਸਖਤ ਖਾ ਨਨਕ ਤੇ ਮੁਖੀ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ।

ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤ ਘਰ ਚੌਥਾ ਹਰ ਅੰਮ੍ਰਿਤ ਪਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜ ਮਨ ਰਾਮ ਕਸਬਟੀ ਲਾਇਆ ਕੰਚਨ ਸੋਬਿੰਦਾ ਪੁਰ ਮੁਖ ਰੰਗ ਚਲੋ ਲਿਆ

ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਾਂ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕੀ ਮਹੱਲੇ ਪਹਿਲੇ ਕੇ ਲਿਖੇ

ਜਿਨ ਮਾਣਸ ਤੇ ਦੇਵਤੇ ਕੀ ਏ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ। ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਤੇ ਚਾਨਣ ਹੁੰਦਿਆਂ ਗੁਰਬਿੰਦ ਘੋਰ ਅੰਧਾਰ ਮਹੱਲਾ।

ਅੰਦਰ ਖੇਤ ਖੇਤਾਂ ਅੰਦਰ ਛੁੱਟਿਆ ਕਹ ਨਾਨਕ ਸੋ ਨਾਹਾ ਫਲੀਆਂ ਫੁਲੀਆਂ ਬੱਪੜੇ ਪੀ ਤਨ ਵਿੱਚ ਸੁਆਹ ਪੌੜੀ ਆਪਣੇ ਆਪ ਸਾਜਿਓ ਆਪੀ ਨੇ ਰਚਿਓ ਨਾਮ ਤੁਹੀ ਕੁਦਰਤ ਸਾਜੀ।

ਚਾਉ ਡਿੱਠੋ ਚਾਉ

मर जीवै मरिया जन नानक सतगुरु।

0: ਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖਹਿ ਲੱਖ ਕਰੋੜ ਸੱਚੇ ਸਬਤਾਨ ਸੱਚੇ ਸਬਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੈ ਸੋ ਕਥਨ ਕਥ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਂ ਨਿਚਲ ਥਾਉ ਵੱਡੀ ਵਡਿਆਈ ਜਾਣ ਅਲਾਉ ਵੱਡੀ ਵਡਿਆਈ ਪੂਜਾ ਸਭ ਪਾਉ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰ ਨਾ ਕਥਨੀ ਜਾਏ ਕੀਤਾ ਕਰਨਾ ਸਰਵਰ ਜਾਏ ਮਹੱਲਾ ਦੂਜਾ
0: ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੈ ਨਾ ਹੁਕਮ ਕਰੇ ਵਿਨਾਸ ਇੱਕ ਨਾ ਭਾਣੈ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਵਿਪੇ ਅੱਖ ਨਾ ਜਾਪਈ ਜੇ ਕਿਸੈ ਆਣੈ ਰਾਸ
1: ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪਰਗਾਸ ਪੌੜੀ ਨਾਨਕ ਜੀ ਉਪਾਏ ਕੈ ਲਿਖ ਨਾਵੈ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵਕਤ ਕਟੇ ਜਿਸ ਮਾਲਿਆ ਖਾਉਣ ਪਾਣ ਦਿਆ ਮੋਕਾ ਲੈ ਦੋਤ ਚੱਲ ਤੇਰਾ ਨਾਇਕ ਸਿਰ ਗਏ ਹਾਰ ਗਏ ਸਿੱਖਣ ਵਾਲਿਆ ਲਿਖਣਾ ਵੇ ਧਰਮ ਬਹਾਲਿਆ ਧਰਮ ਬਹਾਲਿਆ ਧਰਮ ਬਹਾਲਿਆ।

0: ਹਰਿ ਭਗਤ ਇਕ ਮੰਗਾ ਮੇਰਾ ਮਨ ਤਨ ਸ਼ਬਦ ਵਿਰਾਸਿਆ ਜਪ ਅਨੰਤ ਤਰੰਗਾ ਮਿਲ ਸੰਤ ਜਨਾਰ ਪਾਇਆ ਮਿਲ ਸੰਤ ਜਨਾਰ ਪਾਇਆ ਨਾਨਕ ਸਤਸੰਗਾ ਨਾਨਕ ਸਤਸੰਗਾ
1: ਸਲੋ ਪਹਿਲਾ ਪਹਿਲਾ ਵਿਸਮਾਦ ਨਾਨ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਜੰਤ ਵਿਸਮਾਦ ਕੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਖ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰ ਹਜ਼ੂਰ ਵੇਖ ਵਿਡਾਣ ਰਿਹਾ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ
2: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣ ਕਿਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਂ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਦਰ ਕਰਤਾ ਪਾਕੀ ਨਾਹੀਂ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀ ਆਪਣੇ ਭੋਗ ਭੋਗ ਕੈ ਹੋਏ ਪਸਮੜ ਔਰ ਸਿਧਾਇਆ ਵੱਡਾ ਹੋਆ ਦੁਨੀਦਾ ਗਲ ਸੰਗਲ ਕੱਤ ਚਲਾਇਆ ਗਗਣ ਕੀ ਤਵਾਜੀ ਹੈ ਮਹਿ ਰੇਖਾ ਕਸਮ ਜਾਇਆ ਥਾਂ ਨਾ ਹੋ ਪਾਉਂਦੀ ਹੁਣ ਸੁਣੀਐ ਕਿਆ ਰੁਆਇਆ ਮਨ ਅੰਦਰ ਜਨਮ ਗਵਾਇਆ ਜਨਮ ਗਵਾਇਆ ਜਨਮ ਗਵਾਇਆ
3: ਪੌੜੀ ਆਪਣੇ ਧੂਪ ਧੂਪ ਕਰਕੇ ਪਸੰਦ ਪਾਓ ਸਿਧਾਇਆ।

मांगो शरण हर नाम की, हर हर मुख पाया, भगत वचन हर बिरद है।

0: ਪੈਵੇ ਤ੍ਰਿਲਖ ਦਰਿਆ ਪੈਵੇ ਚਿੰਨ ਕਢਾਵੇ ਗਾਰ ਪੈਵੇ ਧਰਤੀ ਦੱਬੀ ਪਾਰ ਪੈਵੇ ਚਿੰਨ ਫਿਰੇ ਸਿਰ ਪਾਰ ਪੈਵੇ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਦਨਾ ਪੈ ਵਿੱਚ ਸਿੱਧੂ ਸੁਰਨਾਥ ਪੈ ਵਿੱਚ ਅਡਾਣੇ ਆਕਾਸ਼ ਪੈ ਵਿੱਚ ਜੋਤ ਮਹਾਬਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲਿਆਂ ਪਾਓ ਲਿਖਿਆ ਸਲੇਖ ਨਾਨਕ ਨਿਰਭੁਲ ਨਿਰੰਕਾਰ ਸੱਚ ਏ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨੱਚੇ ਮੰਗਤੇ ਗੜਮੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ ਜਿੱਤ ਤਨ ਪਾਈ ਹੈ ਨਾਨਕ ਸੇ ਤਨ ਹੋਵੇ ਸ਼ਾਰ ਗਿਆਨ ਨਗਲੀ

ਘੜੀਆਂ ਸਭ ਗੋਪੀਆਂ ਪਹਿਰਕਨ ਗੋਪਾਲ ਗਹਿਣੇ ਪੌਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਮਨ ਸਿਰ ਜੰਜਾਲ ਨਾਨਕ।

ਪੈਰ ਹਲਾਏ ਨ ਫੇਰ ਨ ਸਿਰ ਉੱਡ ਡਰਾਵਾ ਝਟੈ ਪਾਏ ਵੇਖੇ ਲੋਕ ਹੱਸੇ ਘਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜਨ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਿੰਨਾ ਮਨ ਚਾਹੋ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਬੋਲੂ ਚਰਖਾ ਚੱਕੀ ਚੱਕ ਥਲਵਾਰ ਓਲੇ ਬਹੁਤ ਅਨੰਤ ਲਾਟੂ ਮਧਾਨੀਆਂ ਨਗਾਹ ਪੰਖੀ ਪਾਉਣੀਆਂ ਲੈਣ ਨਸਾ ਸੂਹੇ ਚਾੜ ਪਵਾਈ ਅਜੰਤ ਨਾਨਕ ਪਾਉਂਦਿਆਂ ਗਣਤ ਨੰਤ ਬੰਧਨ ਮੰਦ ਪਵਾਏ ਸੋਏ ਪੈਂ ਕਿਟ ਨੱਚੇ ਸਭ ਕੋਏ ਨੱਚ ਨੱਚ ਹੱਸੈ

ਨਾਨਕ ਜਿ ਮਨ ਭਾਉ ਤਿੰਨਾ ਮਨ ਭਾਉ ਪੌੜੀ ਨਾ ਤੇਰਾ ਨਿਰੰਕਾਰ ਹੈ ਨਾ ਲਈਐ ਨਰਕ ਨਾ ਜਾਈਐ ਜੀਉ ਪਿੰਡ ਸਭ ਦਿਸਦਾ ਆਗ ਮਾਈਐ ਜਲੂਣ ਚੰਗਾ ਆਪਣਾ ਦਰ ਪੁਨਾ ਨੀਚ ਸਦਾਈਐ ਜੇ ਜਰਵਾਣਾ ਪਰਹਰੈ ਜਰ ਵੇਸ ਕਰੇਂਦੀ ਆਈਐ ਹੈ ਨਾ ਭਰੀਏ ਪਾਈਏ ਭਰੀਏ ਪਾਈਏ ਭਰੀਏ।

0: तेरे मन तन नाम आधार है। हाँ मैं बिख जाले
1: जन नानक सतगुर मेर हर,
0: जन नानक सतगुर मेर हर,
1: हर मिलया बनवाली,
0: मिलया बनवाली।
2: ਸਲੋਕ ਮਹੱਲਾ ਪਹਿਲਾ ਮੁਸਲਮਾਨਾਂ ਸਿਫ ਸਰੀਅਤ ਭੜਬੜ ਕਰੇ ਵਿਚਾਰ ਬੰਦੇ ਸਿਜ ਪਾਵਿਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹ ਦਰਸ਼ਨ ਰੂਪਾ ਪਾਰ ਤੀਰਥ ਨਾਵੇ ਅਰਚਾ ਪੂਜਾ ਅਗਰਵਾਸ ਬੈਕਾਰ ਜੋਗੀ ਸੁਨ ਧਿਆਵਣ ਜਿੱਤੇ ਅਲੱਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤੀਆ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ ਦੇ ਮੰਗੇ ਸੈਸਾ ਗੁਣੋ ਸੁਖ।

ਮੁਸਲਮਾਨ ਕੀ ਪੇੜਾ ਪੇ ਕੁਮਿਆਰ, ਕੜਪੰਡੀ ਟਾਂਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੈ ਬੱਬੜੀ ਝੜ ਝੜ ਪਵੈ ਅੰਗਿਆਰ। ਨਾਨਕ ਜਿਨ ਕਰਤੇ ਕਾਰਨ ਕੀਆ, ਸੋ ਜਾਣੇ ਕਰਤਾਰ ਪੌੜੀ, ਬਿਨ ਸਤਿਗੁਰ ਕਿਨੈ ਨ ਪਾਇਓ, ਬਿਨ ਸਤਿਗੁਰ ਕਿਨੈ ਨ ਪਾਇਓ। ਸਤਿਗੁਰ ਵਿੱਚ ਆਪ ਰੱਖਿਓ, ਕਰ ਪ੍ਰਗਟ ਆਪ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਹੈ। ਜਿਨ ਵਿੱਚੋਂ ਹੋ ਚੁਕਾਇਆ ਹੁਕਮ ਵਿਚਾਰ ਹੈ, ਜਿਨ ਸੱਚੇ ਸੋਚਤ ਲਾਇਆ, ਜਗ ਜੀਵਨ ਦਾਤਾ ਪਾਇਆ, ਦਾਤਾ ਪਾਇਆ, ਦਾਤਾ ਪਾਇਆ।

0: नानक हर कमे
1: स्लो महला पहला ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੁਆ ਹੋਂ ਵਿੱਚ ਦਿੱਤਾ ਹੋਂ ਵਿੱਚ ਲਾਇਆ ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ ਹੋਂ ਵਿੱਚ ਚਾਰ ਕੁੜਿਆਰ ਹੋਂ ਵਿੱਚ ਪਾਪਨ ਵਿਚਾਰ ਹੋਂ ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸਿਆ ਹੋਂ ਵਿੱਚ ਰੋਵੈ ਹੋਂ ਵਿੱਚ ਭਰੀਆ ਹੋਂ ਵਿੱਚ ਧੋਵੈ ਹੋਂ ਵਿੱਚ ਜਾਤੀ ਜਿਣਸੀ ਖੂਵੈ ਹੋਂ ਵਿੱਚ ਮੂਰਖ ਹੋਂ ਵਿਸਾਣਾ ਮੋਖ ਮੁਕਤ ਕੀ ਸਾ ਨਾ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂ ਮੈਂ ਕਰ ਜੰਤੂ ਪਾਇਆ ਹੋਂ ਮੈਂ

ਇਹ ਜਾਤ ਹੈ ਹਮੈ ਕਰਮ ਕਮਾਏ ਹਮੈ ਇਹ ਬੰਧਨਾ ਫਿਰ ਫਿਰ ਜੋ ਨਹੀਂ ਪਾਏ ਹਮੈ ਕਿਥੋਂ ਪਜੈ ਕਿਤ ਸੰਜਮੇ ਹੋ ਜਾਏ ਹਮੈ ਇਹੋ ਹੁਕਮੈ ਪੈ ਕਿਤ ਫਿਰਾਏ ਹਮੈ ਦੀਰਘ ਰੋਗ ਹੈ ਦਾਰੂ ਭੀਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹੇ ਸੁਣੋ ਜਨੋ ਨਾਨਕ ਕਹੇ ਸੁਣੋ ਜਨੋ ਇਸ ਸੰਜਮ ਦੁੱਖ ਜਾਏ ਪੌੜ ਸਿਰ ਕਿਸ ਦੁੱਖੇ ਜੇ ਸੱਚੋ ਸੱਚ ਤੇ ਆਇਆ ਉਹਦੀ ਮੰਦ ਪੈ ਨਾ ਰੱਖਿਓ ਕਰ ਸੋਰਤ ਧਰਮ ਕਮਾਇਆ

ਗੁਰ ਅੰਮ੍ਰਿਤ ਪਿੰਨੀ ਤੇ ਹੋਰੀ ਅੰਮ੍ਰਿਤ ਪੁਰਖ ਰਾਮ ਰਾਜ ਜਿੰਨਾ ਗੁਰਬਾਣੀ ਮਨ ਪਾਲਿਆ ਅੰਮ੍ਰਿਤ ਛਕ ਛਕੇ ਗੁਰ ਤੁਠੇ ਹਰ ਪਾਇਆ ਚੂਕੇ ਤਕ ਤਕੇ ਹਰ ਜਨ ਹਰ ਹਰ ਹੋਇਆ ਹਰ ਜਨ ਹਰ ਹਰ ਹੋਇਆ ਨਾਮ ਹਰ ਇੱਕੇ।

0: ਸੋ ਕਰਤਾ ਚਿੰਤਾ ਕਰ ਜਨ ਪਾਇਆ ਜਗ ਤੇ ਜੁਹਾਰੀ ਸਸਤੇ ਸ ਤਿਸ ਦੀ ਬਾਣ ਭਗ ਨਾਨ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਕ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਨਾ ਪ੍ਰਵਾਨ ਲੱਖ ਤਪ ਪ੍ਰਤੀਰਥਾਂ ਸਹਿਜ ਜੋਗ ਬੇਵਾਨ ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜਿਆ ਪਾਠ ਪੁਰਾਣ ਜਿਨ ਕਰਤਾ ਕਰਣਾ ਕਿਆ ਲਿਖਿਆ ਬਣ ਜਾਣ ਨਾਨਕ ਮਤੀ ਮਿੱਥਿਆ ਕਰਮ ਸੱਚਾ ਨਿਸ਼ਾਨ ਪੌੜ ਸੱਚਾ ਸਾਹਿਬ ਏਕ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਕਿਹਾ ਸੱਚ ਤਾਂ ਤਿੰਨੇ ਸੱਚ ਕਮਾਇਆ ਸੁਖਮੇ ਨੇ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਸੱਚ ਨ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਕਾਹੇ ਆਇਆ ਕਾਹੇ ਆਇਆ ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ ਆਇਆ।

ਮਹੱਲਾ ਚੌਥਾ ਹਰ ਅੰਮ੍ਰਿਤ ਭਗਤ ਭੰਡਾਰ ਹੈ।

ਪੜ ਗੱਡੀ ਲੱਦੀ ਹੈ ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀ ਹੈ ਖਾਤ, ਪੜੀਏ ਜਿੱਤ ਬਰਸ ਬਰਸ।

0: ਹਉ ਮੈਂ ਝਖਨਾ ਜਾਖ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਕੜਿਆ, ਬਹੁ ਤੀਰਥ ਭਵਿਆ ਤੇ ਤੁਲਵਿਆ, ਬਹੁ ਭੇਖ ਕੀਆ ਦੇਹੀ ਦੁਖ ਦੀਆ, ਸਭ ਜੀ ਆਪਣਾ ਕੀਆ। ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਪਾਇਆ ਦੂਜਾ ਪਾਇਆ, ਵਸਤ੍ਰ ਨਾ ਪਹਿਰੇ ਅਨਸ ਕਹਿਰੇ, ਮੌਨ ਬਿਗੂਤਾ ਕਿਉਂ ਜਾਗਿਆ ਗੁਰੂ ਨੇ ਸੂਤਾ। ਭਗੋ ਪਿਤਾ ਨਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰਸ਼ਾਈ ਪਾਈ, ਮੂਰਖ ਅੰਧੇ ਪਤ ਗਵਾਈ, ਵਿਣ ਨਾ ਵੇ ਕਿਛ ਥਾਇ ਨਾ ਪਾਈ, ਰਹਿ ਬਿਵਾਣੀ ਮੜੀ ਮਸਾਣੀ, ਅੰਧ ਨਾ ਜਾਣੇ ਪ੍ਰਪਿਸ਼ਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾ।

0: ਲਹਿੰਦੀ ਤਾਂ ਦੇਖ ਮੂਲਾ ਬੁੱਧ ਆਪਣਾ ਅਣ ਹੁੰਦਾ ਆਪਣਾ ਦੇ ਹਾੜੀ ਕਦਾਈ ਜਾ ਹੋਰ ਤੁਮ ਜਾਤ ਤਾਂ ਦੇ ਤੇਰੇ ਮੰਗਾ ਜੇ ਤੁਝੇ ਤੇ ਆਏਂਦੇ ਤੁਝੇ ਤੇ ਆਏਂਦੇ ਤੁਝੇ ਤੇ ਆਏਂਦੇ
1: ਸੱਚ ਸਾਹੁ ਹਮਾਰਾ ਤੂੰ ਤਣੀ ਸਭ ਜਗਤ ਬਣ ਜਾਰਾ ਰਾਮ ਰਾਜੇ ਸਭ ਪਾਂਡੇ ਤੁਧੇ ਸਾਜਿਆ ਵਿੱਚ ਵਸਤ ਹਰ ਥਾਰਾ ਜੁਕਾਵੇ ਪਾਂਡੇ ਵਿੱਚ

0: भगत भंडारा, भगत भंडारा।
1: ਸਲੋਕ ਮਹੱਲਾ ਪਹਿਲਾ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸਨਹਾਰ, ਕੂੜ ਸੋਹਣਾ, ਕੂੜ ਰੂਪਾ, ਕੂੜ ਪਹਿਰਨਹਾਰ, ਕੂੜ ਕਾਇਆ, ਕੂੜ

0: ਕਿਸ ਨਾਲ ਕੀਤੇ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿਟਾ ਕੂੜ ਮੱਖ ਕੂੜ ਡੋਬੇ ਪੂਰ ਨਾਨਕ ਵਖਾਣ ਬੇਨਤੀ ਤੁਧ ਬਾਜ ਕੂੜ ਕੂੜ ਮਹੱਲਾ ਪਹਿਲਾ
1: ਸੱਚ ਤਾਂ ਪਰ ਜਾਣੀਏ ਜਰੇ ਦੇ ਸੱਚਾ ਹੋਏ ਕੂੜ ਕੀ ਮਲ ਤ੍ਰੇਤਨ ਕਰੇ ਹੱਛਾਤ ਹੋਏ ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ ਨਾਉ ਸੁਣਮਨ ਰਹਿਸੀਏ ਤਾਂ ਪਾਏ ਮੁਖ ਦੁਆਰ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਧਰਤ ਕਾਇਆ ਸਾਧਕੇ ਵਿੱਚ ਦੇਹ ਕਰਤਾ ਵੀਓ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਸ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ ਸੱਚ ਸਰਨਾ ਹੋਏ ਦਾਰੂ ਪਾਪ ਕੱਢੇ ਧੋਏ ਨਾਨਕ ਵਖਣ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ ਦਾਨ ਮਹੰਡਾ ਤਲੀਕਾ ਜੇ ਮਿਲੇ ਤਮਸ ਤਲਾਈਏ ਪੂਰਾ ਲਾਲ ਛੱਡੀਏ ਹੋਏ ਇੱਕ ਮਨ ਅਲਗ ਧਿਆਈਏ ਬਖਰੇ ਪਾਈਏ ਜੇ ਵੇਹੀ ਧਾਰ ਕਮਾਈਏ ਜੇ ਹੋਵੇ ਗੁਰਬ ਦੇਖਿਆ ਤਾਂ ਧੂੜ ਦਿਨਾਂ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਸੇਵ ਗਵਾਈਏ ਸੇਵ ਗਵਾਈਏ
2: ਪੂਰਾ ਲਾਲਚ ਛੱਡਿਆ ਹੋਇਆ ਕਮਾਨ ਅਲੱਗ ਧਿਆਈਏ ਪਾਤੇ ਵੀ ਹੋ ਪਾਈਏ ਜੇ ਵੇਹੀ ਕਾਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਮਤ ਥੋੜੀ ਸੇਵ ਗਵਾਈਏ
1: ਹਮ ਕਿਆ ਗੁਣ ਤੇਰੇ ਬਿਠਰੇ ਸਵਾਮੀ ਤੂੰ ਅਪਰੇ ਅਪਾਰੁ ਰਾਮ ਰਾਜੇ ਹਰ ਨਾਮ ਸਲਾਹ ਹੈ ਦਿਨ ਰਾਤ ਇਹਾ ਆਸ ਅਧਾਰੋ ਹਮ ਮੂਰਖ ਕਿਛੂ ਨ ਜਾਣਹਾ ਕਿਵ ਪਾਵੈ ਪਾਰੋ ਜਨ ਨਾਨਕ ਹਰ ਕਾ ਦਾਸ ਹੈ ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸ ਪਨਿਹਾਰੋ ਦਾਸ ਪਨਿਹਾਰੋ
0: ਸਲੋਕ ਮਹਲਾ ਪਹਿਲਾ ਸੱਚ ਕਾਲ ਕੁੜ ਵਰਤਿਆ ਕਲ ਕਾਲ ਬਿਤਾਲ ਬਿਓ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ ਜੇ ਇੱਕ ਹੋਏ ਤਾਂ ਉਗਵੈ ਰੁਤੀ ਹੁਰਤ ਹੋਏ ਨਾਨਕ ਪਾਹੇ ਬਾਹਰਾਂ ਘੋਰੇ ਰੰਗ ਨਾ ਸੋਏ ਪੈ ਵਿੱਚ ਖੁੰਮ ਚੜਾਈ ਹੈ ਸਰਮ ਪਾਹੋ ਤਨ ਹੋਏ ਨਾਨ ਭਗਤੀ ਜੇ ਨਾ ਪੈ ਕੂੜੈ ਸੋਏ ਨਾ ਕੋਈ ਮਹੱਲਾ ਪਹਿਲਾ
1: ਲਭ ਪਾਪ ਦੁਰਾ ਜਮ ਤਾ ਕੂੜ ਵਸਦਾਰ ਕਾਮ ਨਿਰ ਸਤ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੇ ਰਈਅਤ ਗਿਆਨ ਵਿਹੂਣੀ ਪਾਹੇ ਭਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੈ ਰੁਕਰੇ ਸਿੰਗਾਰ ਉੱਚੇ ਕੁੱਕੇ ਵਾਦਾਂ ਗਾਵੈ ਜੋ ਦਾਂਗਾ ਵਿਚਾਰ ਮੂਰਖ ਪੰਡਿਤ ਹਿਕਮਤ ਹੋ ਜਿਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੋਖ ਦੁਆਰ ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਬਹਿ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਵਧੀ ਸਵਜ ਨਾਨਕਾ

0: ਸੁਖਰੋ ਭਇਆ ਜਾਂ ਸੁਖਤਾ ਨਾ ਹੋਈ।
1: ਤੂੰ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤਰਾ ਜਾਈ ਲਖਿਆ ਰਹਾਉ। ਜਾਤ ਮੈਂ ਜੋ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸੱਚ ਵਾਲੇ ਦਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ।
0: ਯੋਗ ਸ਼ਬਦ ਗਿਆਨ ਸ਼ਬਦ ਵੇਦ ਸ਼ਬਦ ਬ੍ਰਾਹਮਣ ਹੈ। ਖੱਤਰੀ ਸ਼ਬਦ ਸੂਰ ਸ਼ਬਦ ਸੂਦਰ ਸ਼ਬਦ ਪ੍ਰਾਕ੍ਰਿਤ ਹੈ। ਸਰਵ ਸ਼ਬਦ ਏਕ ਸ਼ਬਦ ਜੇ ਕੋ ਜਾਣੈ ਭਇਓ। ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਓ। ਏਕ ਕ੍ਰਿਸ਼ਨ ਸਰਵ ਦੇਵਾ ਦੇਵ ਦੇਵਾ ਤਾਤਮਾ ਆਤਮਾ ਵਾਸ ਦੇਵਾ ਸਜ

ਗਿਆਨ ਕਬ ਦਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਨੇਗਾ ਤਾਂ ਉਮੀਦ ਸਾਧਨ ਮਾਰੀ ਹੈ ਜਿਹਾ ਕੱਲ ਕਲਨਾ ਦੇਵੇ ਹੋ ਨਾ ਪ੍ਰਚਾਰੀ ਹੈ ਐਸੀ ਕਲਾ ਨਾ ਖੇਡੀ ਹੈ ਜਿਤ ਦਰ ਹਾਰੀ ਹੈ ਪੜਿਆ ਅਤੇ ਉਮੀਆ ਵਿਚਾਰ ਅੱਗੇ ਵਿਚਾਰੀ ਹੈ ਮੋਹ ਚੱਲੇ ਸੋ ਅੱਗੇ ਮਾਰੀਏ ਅੱਗੇ ਮਾਰੀਏ ਅੱਗੇ ਮਾਰੀਏ।

ਦੇਖਾਂ ਦਰਸ਼ਨ ਤੇਰਾ ਰਾਮ, ਦੇਖਾਂ ਦਰਸ਼ਨ ਤੇਰਾ ਰਾਮ, ਦੇਖਾਂ ਦਰਸ਼ਨ ਤੇਰਾ ਰਾਮ, ਦੇਖਾਂ ਦਰਸ਼ਨ ਤੇ

ਅੰਮ੍ਰਿਤ ਨਾਮ ਦਿਓ ਸਮਰੱਥ, ਫੁਨ ਕੀਰਤ ਵੰਤ ਸਦਾ ਸੁਖ ਸੰਪਤ, ਰੇਦਰ ਸਿੱਧ ਨਾ ਛੋਡੇ ਸੱਥ, ਦਾਨ ਬੜਾ ਅਤੁੰਤ ਮਹਾਂਬਲ, ਸੇਵਕ ਦਾਸ ਕਹਿ ਤੱਤ, ਤਾਹੇ ਕਹਾਂ ਪਰਵਾਹ ਕਾਹੂ ਕੀ, ਜਾ ਕੇ ਬਸੀਸ ਧਰਿਓ ਗੁਰ ਹੱਥ। ਤੂੰ ਸਤਿਗੁਰੂ ਚੌਂ ਜੁਗੀ, ਆਪ ਆਪੇ ਪਰਮੇਸ਼ਰ, ਸੁਰ ਨਾਲ ਸਾਧਕ ਸਿੱਧ, ਸਿੱਖ ਸੇਵਤ ਤੁਰੇ ਤੁਰ, ਆਦਿ ਜੁਗਾਦ ਅਨਾਦ, ਕਲਾ ਧਾਰੀ ਤ੍ਰਿਲੋਐ, ਅਗੰਮ ਨਿਗਮ ਉਦਰਨ, ਜਰਾ ਜਮੈ ਅਰਵੈ, ਗੁਰ ਅਮਰਦਾਸ ਫਿਰ ਥੱਪਿਆ, ਪਰਗਾਮੀ ਤਾਰਨ ਤਰਨ, ਅਗੰਤਕ ਬਦੇ ਨ ਸਲ ਕਵ, ਗੁਰ ਰਾਮਦਾਸ ਤੇਰੀ ਸਰਨ, ਅਗੰਤਕ ਬਦੇ ਨ ਸਲ ਕਵ।

ਮਨਸਾ ਕਰ ਸਿਮਰਨ ਤੁਝੇ ਨਰ। ਕਾਮ ਕ੍ਰੋਧ ਮਿਟਿਓ ਜੋ ਤਿਨੰ, ਬਾਚਾ ਕਰ ਸਿਮਰਨ ਤੁਝੇ ਤਿਨ। ਦੁੱਖ ਦੇ ਦਰ ਮਿਟਿਓ ਜੋ ਖਣੰ, ਕਰਮ ਕਰ ਤੋ ਦਰਸ ਪਰਸ ਪਾਰ ਸਰ। ਬਲ ਪਟ

ਜੇ ਸਤ ਗੁਰ ਸਿਮਰੰਤ ਨਾਨਕੇ ਤਿਮਰ ਮਿਟੈ ਖਿੰਨ। ਜੇ ਸਤ ਗੁਰ ਸਿਮਰੰਥ ਰਿਦਾ ਹਰ ਨਾਮ।

ਰਿੱਧ ਸਿੱਧ ਨਵ ਨਿਧ ਪਾਵੈ ਸੋਈ ਰਾਮਦਾਸ ਗੁਰ ਬਲ ਪਨ ਮਿਲ ਸੰਗਤ ਧਨ ਧਨ ਕਰੋ ਜਿਹ ਸਤ ਗੁਰ ਲਗ ਪ੍ਰਭ ਪਾਈਐ ਸੋ ਸਤ ਗੁਰ ਸਿਮਰੋ ਨਰੋ।

ਨਾਨਕ ਨਾਮ ਨਿਰੰਜਣ ਜਾਣਿਓ ਕੀਨੀ ਭਗਤ ਪ੍ਰੇਮ ਲਿਵ ਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜਿਹੀ ਕਛ ਕਹੀ ਨ ਜਾਈ ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਬਡਾਈ।

ਸਿੱਖ ਤਾਰੇ ਸੋ ਪ੍ਰਸੰਨ ਸਿਰ ਆਤ ਪਤ ਸਚੋ ਤਖਤ ਜੋਗ ਭੋਗ ਸੰਯੁਕਤ ਬਲ ਗੁਰੂ ਰਾਮਦਾਸ ਸਚ ਸਲ ਭਾਣ।

0: सगळे सृष्टि लगे बेतरो।
1: जिन सतगुरु से पदार्थ पायो निस्बासो।

ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾਹ ਜਿਸ ਪਾਸ ਬੈਠਿਆਂ ਸੋਈ ਐ ਸਭਨਾਂ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਜਿਸ ਪਾਸ ਬੈਠਿਆਂ ਸੋਈ ਐ ਸਭਨਾਂ ਦਾ ਵੇ ਸਤਨਾਮ

ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਆਪਣਾ ਆਪ ਨਾ ਪਛਾਣਈ, ਹਰ ਪ੍ਰਭ ਜਾਤਾ ਦੂਰ। ਗੁਰ ਕੀ ਸੇਵਾ ਵਿਸਰੀ, ਕਿਉਂ ਮਨ ਰਹੇ ਹਜੂਰ। ਰਾਗ ਬਿਲਾਵਲ ਕੀ ਵਾਰ,

ਜੁਜ ਮੈਂ ਜੋਰ ਛਲੇ ਚੰਦਰਾਵਲ ਕਾਲ ਕ੍ਰਿਸ਼ਨ ਜਾਦ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਵਣ ਮੈਂ ਰੰਗ ਕੀਆ ਕਲ ਮੈਂ ਬੇ ਅਥਰਮਣ ਹੋਆ ਨਾਮ ਖੁਦਾਈ ਅਲਹ ਭਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜ੍ਹੇ ਗੁਣ ਹੈ ਤਿੰਨ ਚਾਰ ਵਿਚਾਰ ਪਾਉ ਭਗਤ ਕਰਨੀ ਚ ਸਦਾਏ ਤੋ ਨਾਨਕ ਮੁਖੰਤਰ ਪਾਣੀ ਪੌੜੀ ਸਤਿਗੁਰ ਬਿੱਟੂ ਵਾਰਿਆ ਜਿਤ ਮਿਲਿਆ ਸੰਭਾਲਿਆ ਜਿਤਾਰ ਉਪਦੇਸ਼ ਗਿਆਨ ਜੁਟਿਆ ਇਨ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲਗੇ ਡੁੱਬੇ ਸਿਵ ਡਾਰਿਆ ਸਤਿਗੁਰੂ

0: ਪਾਰ ਤਾਰਿਆ ਪਾਰ ਤਾਰਿਆ
1: ਜਗਤ ਨਿਹਾਲਿਆ ਹੋਰ ਦੂਜੇ ਲੱਗੇ।

0: तेरे मानस जन्म दुलभ है नाम लभ था सब जाए गुणवत हर नाम न बीजियो अगे खा क्या खाए मन मुखार हो फिर जन्म है मन मुखार हो फिर जन्म है नानक हर पाए नानक हर पाए।
1: ਸਲੋਕ ਮਹੱਲਾ ਪਹਿਲਾ ਸਿਮਲ ਰੁਖ ਸਰਾਏ ਰਾ ਅਤ ਦੀਰਗਤ ਮੁੱਚ ਓਏ ਜੇ ਆਵੇ ਆਸ ਕਰ ਜਾਏ ਨਿਰਾਸ ਕਿਤ ਫਲ ਫਿੱਕੇ ਫੁੱਲ ਬਕ ਬਕੇ ਕਮ ਨਾ ਆਵੇ ਪਤ ਮਿਟਤ ਨਿਵੀ ਨਹਨਤਾ ਗੁਣ ਚੰਗਿਆਈਆਂ ਤਤ ਸਭ ਕੋ ਨਵੇ ਆਪ ਕੋ ਪਰ ਕੋ ਨਵੇ ਨਾ ਕੋਏ।

0: ਬਿਨ ਸਤਿਗੁਰ ਬਾਟ ਨਾ ਭਾਵ ਪੌੜੀ ਪ੍ਰਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਜੀਵਨ ਪਾਵਦੇ ਆਹ ਪੀੜੈ ਅੱਗੇ ਜਾਵਣਾ ਨੰਗਾ ਦੁੱਜ ਚੱਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਪਛੋਤਾਵਣਾ ਪਛੋਤਾਵਣਾ
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
0: ਸਤਿਗੁਰ ਤਾਂ ਪਾਇਆ ਸਹਿਜ ਸਹਿਜੀ ਮਨ ਵਿੱਚ ਵਧਾਇਆ ਰਾਗ ਰਤਨ ਪਰਵਾਰ ਪਰੀਆਂ

0: सच्चे साहिब क्या नहीं करते रे साचा नाम मेरा आधार सात नाम आधार मेरा जिन भुखा सब गवाइया
1: कर शाप सुख मन आए वसया जिन इच्छा सब पुजाइया
0: सदा कुर्बान कीता गुरु ਤੂੰ ਜਿਸ ਦੀਆਂ ਇਹ ਵਡਿਆਈਆਂ
1: ਕਹਿ ਨਾਨਕ ਸੁਣੋ ਸੰਤੋ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ
0: ਪੰਜ ਸ਼ਬਦ ਤਿਤ ਕਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ ਪੰਜ ਦੂਤ ਤੁਧ ਵਾਸੇ ਕੇਤੇ ਕਾਲ ਕੰਟਕ ਮਾਰਿਆ ਤੁਰ
1: ਕਰਮ
0: ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਚਿਤ ਕਰ ਅਨਹਦ ਵਾਜੇ
1: ਅਨੰਦ ਸੁਣੋ ਵਡ ਭਾਗਿਓ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਾਵਤੀ ਜੀ ਸਹਾਏ, ਵਾਰ ਸ੍ਰੀ ਭਗਾਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਾਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰ ਆਏ ਘਰ ਨਾਉ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ

ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਵੱਲੋ ਜੀ ਵਾਹੇ ਗੁਰੂ ਵੱਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਬਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਵੱਲ

ਸਦਾਨ ਰਹਿਤ ਦਾਨ ਬਾਬੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀਰ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ।

ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹੇ ਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਯੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ। ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਯੂਰ ਕੜਾਹਾ ਪ੍ਰਸ਼ਾਦੀ ਦੇ ਗਹਾਦਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁੱਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।

ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਿਨੇ ਉਜੀ ਕਾ ਥਈ ਤਾਂ ਭਾਂਡੇ ਘੱਤ ਨਾ ਇਹ ਟੁੱਟੇ ਨਾਮ ਲੱਗੇ ਨਾ ਇਹ ਜਲਣਾ ਜਾਏ ਤਨ

0: ਉਹ ਮੂਆ ਉਹ ਚੜ ਪਿਆ ਵੀ ਤੱਗਾ ਗਿਆ ਮਹੱਲਾ ਪਹਿਲਾ।
1: ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਸਜੀ ਨਾਲ ਤੱਗ ਕਪਾਹ ਕਤੀਏ ਬਾਹਮਣ ਵੱਟੇ ਆਏ, ਕੋਈ ਬੱਕਰਾ ਰਿਨ ਖਾਇਆ।

0: ਤਗ ਨਾ ਨਾਰੀ ਭਰਕੇ ਥੁੱਕ ਪਵੇ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੀਵਾ ਤਗ ਨਾ ਆਖੀ ਵੇ ਤਗਾ ਪਿਵਤੈ ਵਟ ਧਾਗੇ ਵਰਾ ਕੱਤੈ ਲੈ ਪਹਾੜ ਕਰੇ ਵੀ ਆਹੋ ਕੜ ਕਾਗਲ ਦੱਸੇ ਰਾਹੋ ਸੁਣ ਵੇਖੋ ਲੋਕਾਂ ਵਿਡਾਨ ਮਨ ਅੰਧਾ ਨਾ ਸੁਜਾਨ ਪੌੜੀ ਸਾਹਿਬ ਹੋ ਦਇਆ
1: ਕਿਰਪਾ ਕਰੇ ਤਾਂ ਸਾਹਿਬ ਕਰਾਏ ਸੀ
0: ਸੁਸੇਵ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ
1: ਹੁਕਮ ਨਾ ਹੋ ਪ੍ਰਵਾਹ ਖਸਮੇ ਕਾ ਮਹਿਲ ਪਾਏ ਸੀ ਖਸਮ ਪਾਵੇ ਸੋ ਕਰੇ ਮਨ ਜਿੰਦਿਆ ਸੋ ਫਲ ਪਾਏ ਸੀ।

बेदी बात कर नहीं हर हर भेद राम राज अंतर कपट।

0: ਖਾਣੇ ਕਰਹਿਨਵਾਜ ਸ਼੍ਰੀ ਬਗਾਇਨ ਤਿਨ ਗਲ ਤਾਗ ਤਿਨ ਘਰ ਬ੍ਰਹਮਣ ਪੂਰੇ ਨਾਤ ਉਹਨਾਂ ਪਿਹਾ ਵੇ ਸਾਧ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸ਼ਰਨ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤਿੜ ਧੋਤੀ ਕਾ ਖਾਏ ਹੱਥ ਸ੍ਰੀ ਜਗ ਕਾ ਸਾਈ ਨੀਂਦ ਵਸਤ ਪੈਰ ਹੋਵੇ ਪ੍ਰਵਾਨ ਮਲੇਸ਼ਤਾਨ ਲੈ ਪੂਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੁੱਕ ਉੱਪਰ ਕਿਸੇ ਨਾ ਜਾਣਾ ਦੇਖ ਕੇ ਚੌਕਾ ਕੱਢੀ ਕਾਰ ਪ੍ਰਿਆਏ ਬੈਠੇ ਕੂੜਿਆਰ ਮਤ ਪਿੱਟੇ ਬੇਮਤ ਪਿੱਟੇ ਇਹੋ ਅੰਨ ਸਾਡਾ ਪਿੱਟੇ ਤਨ ਪਿੱਟੇ ਪਿੜ ਕਰੇਨ ਮਨ ਜੂਠੇ ਚੁਰੀ ਪਰੇਨ ਕਹੋ ਨਾਨਕ ਸੱਚ ਧਿਆਈਏ ਸੁੱਚ ਹੋਵੇ ਤਾਂ ਸੱਚ ਭਾਈ ਪੜ ਚੰਦ ਸਭ
1: ਵੇਖ ਨਦਰੀ ਹੇਠ ਚਲਾਇਂਦਾ ਆਪ ਜਿਵੜਾਈਆਂ ਆਪੇ ਹੀ ਕਰਮ ਕਰਾਇਂਦਾ ਬਡੋਵੜਾਵਣ ਮੇਦਨੀ ਸਿਰੈ ਸਿਰ ਤੰਦੇ ਲਾਇਂਦਾ ਨਦਰ ਪਟਿਜੇ ਕਰੇ ਸੁਲਤਾਨਾ ਕਾਉ ਕਰਾਇਂਦਾ ਦਰ ਮੰਗਣ ਵਿਖ ਨਾ ਪਾਇਂਦਾ ਵਿਖ ਨਾ ਪਾਇਂਦਾ ਵਿਖ ਨਾ ਪਾਇਂਦਾ

ਜੇ ਮੁਹਾਕਾ ਕਰਮ ਹੋਏ ਕਰਮ ਪਿਤਰੀ ਦੇ ਅੱਗੇ ਵਸਿਆਣੀਐ ਪਿਤਰੀ ਚੋਰ ਕਰੇ ਵੱਡੀਏ ਹੱਥ ਦਿਲਾ।

0: ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜੋ ਜੋਰੂ ਸਰਨਾਵਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁੱਖ ਵਸੇ ਨਿਤ ਨਿਤ ਹੋਏ ਖੁਆਰ ਸੁੱਚੇ ਨਾਖੀਏ ਬਹਿਜ ਪਿੰਡਾ ਧੋਏ ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੇ ਫਲਾਣ ਪਾਉਣ ਵੇ ਹਰ ਰੰਗੀ ਹਰਮ ਸਵਾਰਿਆ ਕੁੱਟ ਮੰਡਪ ਮਾੜੀਆਂ ਲਾਏ ਬੈਠੇ ਕਰਮਾ ਸਾਰਿਆ ਚੀਜ ਕਰਨ ਮਨ ਭਾਵਦੇ ਹਰ ਕੁਛ ਨਾਹੀ ਮਾਰਿਆ ਕਰਮਾਇਆ ਵੇਖ ਮਹਿਲਤ ਮਰਨ ਵਸਾਰਿਆ ਜਿੱਥੇ ਜਾਏ ਬਹਿ ਮੇ

0: ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਪੂਜ ਕਰਾਵਾ।
1: ਸਲੋਕ ਮਹਲਾ ਪਹਿਲਾ। ਜੇਕਰ ਸੂਤਕ ਮੰਨੀਐ ਸਤ ਸੂਤਕ ਹੋਏ, ਗੋਹਿਤ ਲੱਕੜੀ ਅੰਦਰ ਕੀੜਾ ਹੋਏ, ਜਿੱਤ ਦਾਣੇ ਅੰਨ ਕੇ ਜੀਆਂ ਬਾਜਾਂ ਕੋਏ, ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ, ਸੂਤਕ ਕਿਉਂ ਕਰ ਰੱਖੀਆਂ ਸੂਤਕ ਵਿਰ ਸੋਏ, ਨਾਨਕ ਸੂਤਕ ਇਹ ਨਾ ਉਤਰੈ ਗਿਆਨ ਉਤਾਰੈ ਧੋਈ ਮਹਲਾ ਪਹਿਲਾ।
2: ਮਨ ਕਾ ਸੂਤਕ ਲੋਭ ਹੈ ਜਿਵਾ ਸੂਤਕ ਕੋ, ਰੱਖੀ ਸੂਤਕ ਵੇਖਣਾ ਪਰਤ ਅਪਰਤ ਅਨੁਰੂਪ, ਕੰਨੀ ਸੂਤਕਨ ਪਹਿਲੈ ਤਵਾਰੇ ਖਾਹੀ, ਨਾਨਕ ਹੰਸਾ ਆਦਮੀ ਬੱਧੇ ਜਮਪੁਰ ਜਾਏ।

ਖਾਣਾ ਪੀਣਾ ਪਵਿੱਤਰ ਹੈ ਦਿੱਤਾਂ ਰਿਜਕ ਸੰਭਾਹੇ ਨਾਨਕ ਜਿਨਿ ਗੁਰਮੁਖ ਬੁੱਝਿਆ ਤਿਨਾ ਸੂਤ ਤਿਨਾ ਪੌੜੀ ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵੱਡਿਆਈਆਂ ਤਨਕ ਨਗਰਿਆਈਆਂ ਜਾ ਤਿਸ ਪਾਣਾ ਤਾਂ ਮਨ ਵਸਾਈਆਂ ਕਰ ਹੁਕਮਸਤ ਹੱਥ ਧਰ ਵਿੱਚੋਂ ਮਾਰ ਕੱਢੀਆਂ ਦੁਨਿਆਈਆਂ ਸਹਿਤ ਹੈ ਨਾਨਕ ਪਾਈਆਂ ਨਾਨਕ ਪਾਈਆਂ ਨਾਨਕ ਪਾਈਆਂ ਪਾਈਆਂ

ਮਹਲਾ ਪਹਿਲਾ ਪਹਿਲਾ ਸੁੱਚਾ ਆਪ ਹੁਣ ਸੁੱਚੇ ਬੈਠਾ ਆਏ ਸੁੱਚੇ ਅੱਗ ਰੱਖਿਓਨ ਕੋ ਨਾ ਪਿੱਟਿਓ ਜਾਏ ਸੁੱਚਾ ਇੱਕ ਜਿਵੇਂ ਆ ਲੱਗਾਪਣ ਸਲੋਕ ਕੋਥੀ ਜਾਇ ਛੱਟਿਆ ਇਸ ਇਹੋ ਲੱਗਾ ਦੁੱਖ

0: ਤਿਤ ਮੁਖ ਤੁਕਾਂ ਪਾਇ ਮਹੱਲਾ ਪਹਿਲਾ
1: ਭਣ ਜੰਮਿਆ ਭਣ ਜੰਮਿਆ ਭਣ ਮੰਗਣ ਵੀ ਆ ਹੋ ਭੰਡ ਹੋਵੇ ਦੋਸਤੀ ਭੰਡੋ ਚੱਲੇ ਰਾਹ ਭੰਡ ਮੂਆ ਭੰਡ ਪਾਲੀਐ ਭੰਡ ਹੋਵੇ ਬੰਧਾ ਸੋ ਕਿਉਂ ਮੰਦਾ ਆਖੀਐ ਜਿਤ ਜੰਮ ਹੈ ਰਾਹ ਜਾਨ ਭੰਡੋ ਹੀ ਭੰਡ ਉਪਜੈ ਭੰਡੇ ਵਾਜ ਨਾ ਕੋਈ ਨਾਨਕ ਭੰਡੇ ਬਾਹਰ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹ ਹੈ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਪੜ ਸਕੋ ਅੱਖ ਆਪਣਾ ਜਿਸ ਨਾਹੀ ਸੋ ਜੁਣ ਕੱਢੀਐ ਤਿਤ ਆਪ ਆਪਣਾ ਆਪੇ ਹੀ ਲੇਖਾ ਸੰਡੀਐ ਰਹਿਣ ਨਾਹੀ ਐ ਜਗ ਤਾਂ ਕਾਇਤ ਗਰਭ ਹੰਡੀਐ ਮੰਦਾ ਕਿਸੇ ਨ ਆਖੀਐ ਪੜ ਅੱਖਰ ਇਹੋ ਬੁਝੀਐ ਮੂਰਖ ਨਾਨਕ ਜੀਐ ਨਾਨਕ
2: ਨਾਲ

ਹਰ ਦਰਗਹਿ ਖੁਸ਼ਕ ਪਹਿਨਾਈਐ ਜਿਨ੍ਹਾਂ ਮੇਰਾ ਸਤਿਗੁਰ ਟੁਟਾ ਜਨ ਨਾਨਕ ਹਰ ਹਰ ਹੋਇਆ ਜਨ ਨਾਨਕ ਹਰ ਹਰ ਹੋਇਆ ਹਰ ਹਰ

0: ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਹਾਵੇ ਉਤਰੇ ਨਾਹੀਂ ਮੈਲ। ਜਿਨ ਪੱਟ ਅੰਦਰ

ਨਾਨਕ ਜਾਉ ਤਿੰਨ ਪੌੜੀ ਆਪ ਹੀ ਕਰਨਾ ਕਿਉਂ ਕਲ ਆਪ ਹੀ ਤੈ ਤਾਰੀਐ ਦੇਖੇ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਐ ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ

ਮਹੱਲਾ ਚੌਥਾ ਜਿਨਾ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰ ਨਾਮ ਦ੍ਰਿੜਾਵੇ ਰਾਮ ਰਾਜੇ ਕਿਸਕੀ ਕ੍ਰਿਸ਼ਨਾ ਭੁੱਖ ਸਭ ਉਤਰੈ ਜੋ ਹਰ ਨਾਮ ਤੇ ਆਵੇ ਜੋ ਹਰ ਹਰ ਨਾਮ ਤੇ ਆਏ ਦੇ ਤਿਨ ਜਮ ਨੇੜ ਨ ਆਵੇ ਨਾਨਕ ਕਾ ਹਰ ਕਿਰਪਾ ਕਰ ਨਾਨਕ ਕਾ ਹਰ ਕਿਰਪਾ ਕਰ ਨਿਤ ਜਪੇ ਹਰ ਨਾਮ।

0: ਵਰਤੈ ਸੋਇ ਮਹੱਲਾ ਦੂਜਾ।
1: ਆਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ,
0: ਪਾਏ ਪੌੜੀ ਜਿੱਥੇ ਸੁਖ ਪਾਈਐ।
1: ਸੋ ਸਾਹਿਬ ਸਦਾ ਸੰਭਾਲੀਐ ਜਿੱਥੇ ਪਾਈਐ ਆਪਣਾ, ਸਾ ਕਾਲ ਪੂਰੀ ਕਿਉਂ ਕਾਲੀਐ ਬੰਦਾ ਹੋਗਾ ਕੀਚੈ। ਦੇ ਲੰਮੀ ਨਦਰ ਨਿਹਾਲੇ ਦਸਰ ਨਾਲ ਹਾਰੀਐ, ਦੇਵੇ ਸਾ ਪਾਸਾ ਡਾਲੀਐ, ਕਿਸ ਲਾਹੇ ਉਬਰ ਕਾਲੀ
0: ਉਪਰ ਕਾਲੀਏ।
1: ਜਿਨ ਗੁਰਮੁਖ ਨਾਮ ਤੇ ਆਇਆ ਤਿਨਾ ਫਿਰ ਵਿਘਨ ਨਾ ਹੋਈ ਰਾਮ ਰਾਜੇ। ਜਿਨ ਸਤਿਗੁਰ ਪੁਰਖ ਮਨਾਇਆ ਤਿਨ ਪੂਜੇ ਸਭ ਕੋਈ।

ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ, ਅਰਦਾਸ ਪੂਰਖ ਮਾਣੇ ਕੂੜੋ ਹੋਵੇ, ਨਾਨਕ ਸਿਫਤ ਵਿਕਾਸ।

ਹਰ ਜੁਗ ਜੁਗ ਭਗਤ ਪਾਇਆ ਤੈ ਰੱਖਦਾ ਆਇਆ ਰਾਮ ਰਾਜ ਹਰਨਾ ਖੁਸ਼ ਦੋਸਤ ਹਰ ਮਾਰਿਆ।

0: ਆਪੇ ਭਾਂਡੇ ਸਾਜਨ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈ ਹੈ ਇੱਕ ਚੁੱਲ੍ਹੇ ਰਹਿਣ ਚੜੇ ਇੱਕ ਨਿਹਾਲੀ ਪੈ ਸਮਨ ਇੱਕ ਉੱਪਰ ਰਹਿਣ ਖੜੇ ਤਿੰਨਾ ਸਵਾਰੇ ਨਾਨਕਾ ਜਿਨ ਕਾ ਨਜ਼ਰ ਕਰੇ ਮਹੱਲਾ ਦੂਜਾ
1: ਆਪੇ ਸਾਜੇ ਕਰੇ ਆਪ ਜਾਈ ਭੇ ਰੱਖਿਆ ਆਪ

ਕਿਸ ਨੂੰ ਕਹੀਏ ਨਾਨਕਾ ਸਭ ਕੁਛ ਆਪੇ ਆਪਾਂ ਵੱਡੀਆਂ ਵਡਿਆਈਆਂ ਕਿਛ ਕਹਿਣਾ ਕਹਿਣਾ ਜਾਏ ਸੁਖਾ ਦਾਤਾ ਕਿਰਪਰੀ ਦੇ ਦਿਆਂ ਰਿਜਕ ਸੰਭਾਹੇ ਸਾਈ ਕਰ ਕਮਾਵਣੀ ਤੁਰ ਛੋਡੀ।

ਲਹਿਰ ਜਾਏ ਸ਼ੁੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨੇ ਚਲ ਚੌਰ ਸਤ ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਰੰਗ ਨੇ ਕਜਪ ਕਰਤਬਾ ਜੀਆ ਅੰਦਰ ਦੇ ਸਭ ਜਾਣ ਲਾ ਸਭੀ ਤੇਰੇ ਵਸ ਤੇਰਾ ਕਰਬਲਾ ਤੇਰੇ ਘਰ ਆਨੰਦ ਵਧਾਈ ਤੁਧ ਕਰ ਮਾਨ ਮਤਾ ਤੇਜ ਆਪਣਾ ਆਸ ਜਾ ਸਰਵ ਕਲਾ ਭਰਪੂਰ।

ਪੌੜੀ ਬੜੀ ਵੱਡਾ ਪਾਰ ਤੇਰਾ ਮਰਤਬਾ ਰੰਗ ਰੰਗ ਨੇਕਣ ਦਾ ਆਪਣੇ ਕਰਤਬਾ ਜੀਆਂ ਅੰਦਰ ਜੀ ਸੱਚ ਜਾਣ ਲਾ ਸੱਚ ਤੇਰਾ ਵਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਤੁਧ ਘਰ।

0: ਪਵਨ
1: ਗੁਰੂ ਭਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਆਈ ਦਾ ਖਿਲੇ ਸਗਲੇ ਜਗ ਚੰਗਿਆਈ।

0: ਨਾਨਕ ਤੇ ਮੁਖ ਉਜਲੇ
1: ਕੀਤੀ ਛੁਟੀ ਨਾ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਵਰ ਪ੍ਰਸਾਦ ਚੱਕਰ ਚਿਹਨ ਯਰ ਭਰਨ ਜਾਤ ਯਰ ਪਾਤ ਨਹਿਨ ਜਿਹ ਰੂਪ ਰੰਗ ਯਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ ਸਾਹੇ ਸਾਹਣ ਗਣਿਜੈ ਪ੍ਰਭਾਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਸ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਸ ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕਹਿ ਗੁਰ ਅਮਰਦਾਸ ਪਰਸੀਐ ਪੋਹਮ ਪਾਤਿਕ ਬਿਨਾਸਹਿ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਸਹਿ

ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ।

ਬਖਸਨਹਾਰ ਬਖਸ ਲੈ ਨਾਨਕ ਪਾਰ ਉਤਾਰ ਸੁਖ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ

ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹੋ

0: ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681, 403-768-1681। ਇਹਨਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 1120-4150-109th Avenue, ਨੌਰਥ ਈਸਟ, ਕੈਲਗਰੀ।
1: ਜਿਉਂ ਤੂੰ ਚਲਾਏ ਤਿੰਨ ਚੱਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ।

कर कृपा जिन नाम लाए से हर हर सदा त्यावे। जिसनों कथा सुनाए अपनी

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਮੁਬਾਰਕ ਬੋਧ ਵਿਚ ਸ਼ਸ਼ੋਭਿਤ ਹੋ ਰਹੇ ਪਰਮ ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਵਿਚ ਬੈਠ ਕੇ ਗੁਰੂ ਸਵਾਰਿਆਂ ਪਾਸੋਂ ਕੀਰਤਨ ਸ਼੍ਰਵਣ ਕੀਤਾ ਹੈ ਔਰ ਸਤਿਗੁਰੂ ਜੀ ਨੇ ਸਾਨੂੰ ਜੋ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ, ਆਓ ਯਤਨ ਕਰੀਏ ਕਿ ਸਤਿਗੁਰੂ ਗਰੀਬ ਨਿਵਾਸ ਜੀ ਦੀ ਪਾਵਨ ਬਾਣੀ ਨੂੰ ਸਨਮੁਖ ਰੱਖਦਿਆਂ ਹੋਇਆਂ ਇਸ ਸੋਹਣੇ ਸੁਚੱਜੇ ਸੰਦੇਸ਼ ਨੂੰ, ਉਪਦੇਸ਼ ਨੂੰ ਜੀਵਨ ਦਾ ਅੰਗ ਬਣਾ ਕੇ ਅਸੀਂ ਆਪਣੇ ਜੀਵਨ ਨੂੰ ਸਵਾਰਨ ਦੀ ਕੋਸ਼ਿਸ਼ ਕਰੀਏ। ਸਤਿਗੁਰੂ ਜੀ ਦੀ ਬਾਣੀ ਦਾ ਜੋ ਸ਼ਬਦ ਗਾਇਨ ਕੀਤਾ ਜਾ ਰਿਹਾ ਸੀ, ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਦੇਵ ਗੰਧਾਰੀ ਰਾਗ ਵਿੱਚ ਇਹ ਸ਼ਬਦ ਸੁਸ਼ੋਭਿਤ ਹੈ। 527 ਨੰਬਰ ਪੰਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ ਔਰ ਸਤਿਗੁਰੂ ਜੀ ਦਾ ਇਹ ਮੁਬਾਰਕ ਸ਼ਬਦ ਸਾਨੂੰ ਇਸੇ ਗੱਲ ਤੇ ਹੀ ਪ੍ਰੇਰਨਾ ਦਿੰਦਾ ਹੈ, ਗੁਰੂ ਨਾਲ ਜੁੜ ਬੈਠਣ ਵਾਲੇ ਗੁਰਸਿੱਖ ਨੂੰ ਸਤਿਗੁਰੂ ਇੱਕ ਢੰਗ ਤਰੀਕਾ ਸਿਖਾ ਕੇ ਮਤ ਦਿੰਦੇ ਹਨ ਕਿ ਭਾਈ ਜਦੋਂ ਗੁਰੂ ਨਾਲ ਜੁੜ ਬੈਠਣਾ ਹੈ, ਗੁਰੂ ਦੀ ਦੱਸੇ ਹੋਏ ਜੀਵਨ ਜਾਚ ਬਣਾ ਕੇ ਚੱਲਣਾ ਹੈ, ਕੇਵਲ ਤੇ ਕੇਵਲ ਗੁਰੂ ਦਾ ਆਖਿਆ ਹੋਇਆ ਹੀ ਮੰਨਣਾ ਹੈ, ਤਾਂ ਫੇਰ ਬਾਕੀ ਪਰਵਾਹ ਹੋਰ ਕਿਸੇ ਦੀ ਛੱਡ ਦੇਣੀ ਚਾਹੀਦੀ ਹੈ, ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ, ਕਿਉਂਕਿ ਸਤਿਗੁਰੂ ਜੀ ਦੀ ਬਾਣੀ ਦਾ ਇਹ ਵੀ ਪਵਿੱਤਰ ਵਾਕ ਹੈ, ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ, ਉਸ ਸੱਚੇ ਸਾਹਿਬ ਤੋਂ ਬਿਨਾਂ ਹੋਰ ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਜਿਹੜਾ ਤਾਂ ਗੁਰੂ ਨਾਲ ਜੁੜਦਾ ਹੈ, ਸਤਿਗੁਰੂ ਗਰੀਬ ਨਿਵਾਸ ਜੀ ਦੇ ਦਰਸਾਏ ਹੋਏ ਉਪਦੇਸ਼ ਨੂੰ ਜੀਵਨ ਦਾ ਅੰਗ ਬਣਾ ਕੇ ਚੱਲਦਾ ਹੈ, ਜਿਸ ਨੇ ਕੇਵਲ ਤੇ ਕੇਵਲ ਆਪਣੀ ਜ਼ਿੰਦਗੀ ਦਾ

0: ਆਸਰਾ ਗੁਰਬਾਣੀ ਨੂੰ ਬਣਾਇਆ ਹੈ, ਸੱਚਮੁੱਚ ਹੀ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਸਤਿਗੁਰੂ ਗਰੀਬ ਨਿਵਾਜ ਬਖਸ਼ਿਸ਼ ਕਰਕੇ ਸਾਨੂੰ ਇਹ ਹੀ ਬਖਸ਼ਿਸ਼ ਦੇ ਰਹੇ ਸਨ, ਸਾਡੀ ਝੋਲੀ ਵਿੱਚ ਪਾ ਰਹੇ ਸਨ। ਅਬ ਹਮ ਚੱਲੇ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਲੋਕਨ ਕੀ ਚਤੁਰਾਈ ਉਪਮਾ, ਲੋਕਨ ਕੀ ਚਤੁਰਾਈ ਉਪਮਾ ਦਾ ਅਰਥ ਹੈ ਜਿਹੜੀ ਸੰਸਾਰ ਵਾਲੀ ਚਲਾਕੀ ਅਤੇ ਜਿਹੜੀ ਸੰਸਾਰ ਵਾਲੀ ਫੋਕੇ ਸ਼ੋਹਰਤ ਹੈ, ਵਡਿਆਈ ਹੈ। ਸਤਿਗੁਰੂ ਆਖਦੇ ਤੇ ਬੈ ਸੰਤਰ ਜਾ, ਇਸ ਨੂੰ ਅੱਗ ਵਿੱਚ ਸਾੜ ਦੇ। ਜਦੋਂ ਠਾਕੁਰ ਕੋਲ ਆਉਣਾ ਹੈ, ਇਸ ਸਹਿਬ ਸੱਚੇ ਨਾਲ ਜੁੜ ਕੇ ਬੈਠਣਾ ਹੈ, ਤੇ ਫੇਰ ਇਸ ਗੱਲ ਦੀ ਪਰਵਾਹ ਨਹੀਂ ਕਰਨੀ ਕਿ ਸੰਸਾਰ ਦੇ ਲੋਕ ਕੀ ਆਖਦੇ ਹਨ, ਸੰਸਾਰ ਦੇ ਲੋਕ ਮੈਨੂੰ ਇਸ ਤਰ੍ਹਾਂ ਦਾ ਜੀਵਨ ਬਤੀਤ ਕਰਦਿਆਂ ਹੋਇਆਂ ਚੰਗਾ ਆਖਦੇ ਹਨ ਜਾਂ ਮਾੜਾ ਆਖਦੇ ਹਨ। ਸਤਿਗੁਰੂ ਦਾ ਇਹ ਵੀ ਬੋਲ ਅਸਾਂ ਸ਼੍ਰਵਣ ਕੀਤਾ ਹੈ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਢਾਰ ਦਾ ਅਰਥ ਹੈ ਮੈਂ ਭੇਟਾ ਰੱਖ ਦਿੱਤਾ ਹੈ, ਮੈਂ ਆਪਣਾ ਤਨ, ਮੈਂ ਆਪਣਾ ਜੀਵਨ ਸਤਿਗੁਰੂ ਤੁਹਾਡੇ ਅੱਗੇ ਭੇਟਾ ਰੱਖ ਦਿੱਤਾ ਹੈ, ਸਮਰਪਣ ਕਰ ਦਿੱਤਾ ਹੈ। ਕੋਈ ਚੰਗਾ ਆਖੇ, ਕੋਈ ਮਾੜਾ ਆਖੇ, ਕੋਈ ਬੁਰਾ ਆਖੇ, ਕੋਈ ਭਲਾ ਆਖੇ, ਮੈਨੂੰ ਹੁਣ ਇਸ ਗੱਲ ਦੀ ਪਰਵਾਹ ਨਹੀਂ। ਇਹ ਹੈ ਸਤਿਗੁਰੂ ਜੀ ਦੀ ਦਰਸਾਈ ਹੋਈ ਜੀਵਨ ਜਾਚ ਦਾ ਪਹਿਲਾ ਅੰਗ, ਇਹ ਹੈ ਪਹਿਲਾ ਪੜਾਅ, ਇਹ ਹੈ ਸਭ ਤੋਂ ਮੁੱਢਲਾ ਪ੍ਰਣ ਜਿਸ ਨੂੰ ਸਿੱਖ ਨੇ ਆਪਣੇ ਜੀਵਨ ਵਿੱਚ ਕਰਕੇ ਚੱਲਣਾ ਹੈ, ਪ੍ਰਣ ਕਰਨਾ ਹੈ ਕਿ ਮੈਂ ਅੱਜ ਤੋਂ ਬਾਅਦ ਜੋ ਆਪ ਜੀ ਦਾ ਉਪਦੇਸ਼ ਹੋਏਗਾ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਕੇ ਚੱਲਾਂਗਾ, ਇਸ ਤੋਂ ਪਿੱਛੇ ਨਹੀਂ ਹਟਾਂਗਾ। ਸਤਿਗੁਰੂ ਗੁਰੂ ਅਮਰਦਾਸ ਜੀ ਦਾ ਜੋ ਅਸਾਂ ਅੱਜ ਦਾ ਇਹ ਬਖਸ਼ਿਸ਼ ਭਰਿਆ ਵਿਚਾਰ ਮੁਖਵਾਕ ਸ਼੍ਰਵਣ ਕੀਤਾ ਹੈ, ਸਤਿਗੁਰੂ ਜੀ ਨੇ ਅੱਜ ਦੀ ਇਸ ਬਖਸ਼ਿਸ਼ ਵਿੱਚ ਸਾਨੂੰ ਇਹੀ ਗੱਲ ਬੜੇ ਪਿਆਰ ਨਾਲ ਸੋਹਣੇ ਢੰਗ ਨਾਲ ਸਮਝਾਉਣ ਦਾ ਯਤਨ ਕੀਤਾ। ਸਤਿਗੁਰੂ ਨੇ ਬਖਸ਼ਿਸ਼ ਦੇ ਵਾਕ ਰੱਖੇ ਨੇ, ਜਿਉਂ ਤੂੰ ਚਲਾਏ ਹੇ ਮੇਰੇ ਮਾਲਕ ਜੀ ਰੱਬ ਜੀ, ਜਿਵੇਂ ਤੁਸੀਂ ਚਲਾਉਂਦੇ ਹੋ ਤਿਵ ਚੱਲੇ ਸਵਾਮੀ, ਅਸੀਂ ਉਸੇ ਤਰ੍ਹਾਂ ਹੀ ਚੱਲਦੇ ਹਾਂ, ਉਹਦੇ ਤੋਂ ਬਾਹਰ ਨਹੀਂ ਜਾਂਦੇ। ਹੁਣ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਠ ਆਰੰਭ ਕਰਦੇ ਹਾਂ, ਵੈਸੇ ਵੀ ਸਿੱਖ ਰੋਜ਼ ਇਸ ਨਿਤਨੇਮ ਦੀ ਬਾਣੀ ਨੂੰ ਪੜ੍ਹਦਾ ਹੈ, ਸਾਨੂੰ ਰੋਜ਼ ਹੀ ਇਹ ਬੋਲ ਸੁਣਨ ਨੂੰ ਮਿਲਦੇ ਹਨ, ਪੜ੍ਹਨ ਨੂੰ ਮਿਲਦੇ ਹਨ, ਹੁਕਮ ਰਜਾਈ ਚੱਲਣਾ। ਉਸ ਹੁਕਮੀ ਦੀ, ਉਸ ਰਾਜਾ ਦੇ ਮਾਲਕ ਦੀ ਰਾਜਾ ਦੇ ਵਿੱਚ ਚੱਲਣਾ ਹੀ ਸਾਡਾ ਪ੍ਰਥਮ ਫਰਜ਼ ਹੈ, ਉਸ ਤੋਂ ਭੱਜਣਾ ਨਹੀਂ, ਉਸ ਤੋਂ ਬਾਹਰ ਨਹੀਂ ਜਾਣਾ। ਕਿਉਂਕਿ ਸਤਿਗੁਰੂ ਆਖਦੇ ਗੁਰ ਕਹਿਆ ਸਾਕਾਰ ਕਮਾਵੋ, ਜੋ ਗੁਰੂ ਨੇ ਆਖਿਆ ਹੈ ਭਾਈ ਉਹ ਹੀ ਕੰਮ ਕਰਨਾ ਚਾਹੀਦਾ, ਗੁਰੂ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ, ਗੁਰੂ ਦੀ ਕਰਨੀ, ਗੁਰੂ ਦੀ ਦੱਸੀ ਹੋਈ ਜੀਵਨ ਜਾਚ ਤੋਂ ਕਾਹੇ ਧਾਵੋ, ਕਿਉਂ ਭੱਜਦੇ ਹਾਂ, ਕਿਉਂ ਬੇਮੁੱਖ ਹੁੰਦੇ ਹਾਂ, ਕਿਉਂ ਨਹੀਂ ਉਸ ਨੂੰ ਅਪਣਾ ਲੈਂਦੇ, ਇਹ ਸਤਿਗੁਰੂ ਗਰੀਬ ਨਿਵਾਜ ਬਾਣੀ ਦੇ ਰਾਹੀਂ ਸਾਨੂੰ ਸਮਝਾਉਂਦੇ ਹਾਂ। ਹੁਣ ਜੇ ਅਸੀਂ ਜਿਸ ਤਰ੍ਹਾਂ ਉਹ ਚਲਾਉਂਦਾ ਹੈ, ਜਿਸ ਤਰ੍ਹਾਂ ਉਹ ਸਾਨੂੰ ਸੋਹਣਾ ਸੁਚੱਜਾ ਜੀਵਨ ਗੁਣਾਂ ਵਾਲਾ ਬਖਸ਼ਦਾ ਹੈ, ਜਿਸ ਤਰ੍ਹਾਂ ਦਾ ਰੱਬ ਸਾਨੂੰ ਬਣਿਆ ਹੋਇਆ ਦੇਖਣਾ ਚਾਹੁੰਦਾ ਹੈ, ਉਹ ਕਿਵੇਂ ਬਣਿਆ ਜਾ ਸਕਦਾ? ਕਿਉਂਕਿ ਸਤਿਗੁਰੂ ਕਹਿੰਦੇ ਆ ਜਿਉਂ ਤੂੰ ਚਲਾਏ ਤਿਵ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੇਂ ਚੱਲੇ, ਜਿਨ੍ਹਾਂ ਮਾਰਗ ਪਾਵੇ, ਜਿਨ੍ਹਾਂ ਨੂੰ ਤੂੰ ਮਾਰਗ ਤੇ ਪਾ ਲੈਂਦਾ ਆ ਹੇ ਮੇਰੇ ਮਾਲਕ ਜੀ, ਉਹ ਫਿਰ ਉਸੇ ਤਰ੍ਹਾਂ ਹੀ ਚੱਲਦੇ ਆ ਜਿਵੇਂ ਤੂੰ ਉਹਨਾਂ ਨੂੰ ਚਲਾਉਣਾ, ਜਿਵੇਂ ਤੂੰ ਪ੍ਰੇਰਨਾ ਕਰਦਾ, ਤੇਰੇ ਅਨੁਸਾਰ ਹੀ ਚੱਲਦੇ, ਤੇਰੇ ਤੋਂ ਬਾਹਰ ਨਹੀਂ ਜਾਂਦੇ। ਹੁਣ ਇਹ ਬਣਿਆ ਕਿਵੇਂ ਜਾ ਸਕਦਾ? ਕੱਲ ਵੀ ਅਸਾਂ ਭਗਤਾਂ ਕੀ ਚਾਲ ਨਿਰਾਲੀ ਵਾਲੀ ਪੌੜੀ ਸ਼੍ਰਵਣ ਕੀਤੀ ਸੀ, ਭਗਤਾਂ ਦਾ ਆਚਰਣ ਕਿਰਦਾਰ ਜੀਵਨ ਸੱਚਮੁੱਚ ਹੀ ਸੰਸਾਰ ਦੇ ਬਾਕੀ ਜਿੰਨੇ ਕਰਮ ਕਾਂਡ ਪਖੰਡ ਉਹਨਾਂ ਤੋਂ ਨਿਰਾਲਾ, ਉੱਚਾ, ਸੁੱਚਾ, ਵਧੀਆ ਹੈ। ਹੁਣ ਸਤਿਗੁਰੂ ਅੱਜ ਦੇ ਇਸ ਵਾਕ ਵਿੱਚ ਵੀ ਇਹੀ ਬਖਸ਼ਿਸ਼ ਕਰਦੇ, ਹੁਣ ਅਸੀਂ ਅੱਜ ਦੇਖਣਾ ਹੈ ਇਹ ਨਿਰਾਲੀ ਚਾਲ ਜਿਵੇਂ ਉਹ ਚਲਾਉਂਦਾ ਹੈ ਉਵੇਂ ਚੱਲਣ ਵਾਲੀ ਗੱਲ ਬਣਦੀ ਕਿਵੇਂ ਹੈ। ਅਸਾਂ ਅੱਜ ਇਸ ਗੱਲ ਨੂੰ ਵਿਚਾਰਨਾ ਹੈ, ਉਹ ਕਿਵੇਂ ਬਣਦੀ, ਕਿੱਥੋਂ ਮਿਲਦੀ ਹੈ ਇਹ ਨਿਰਾਲੀ ਚਾਲ, ਜਿਉਂ ਤੂੰ ਚਲਾਏ ਤਿਵੇਂ ਚੱਲਣ ਵਾਲਾ ਪ੍ਰਣ ਜ਼ਿੰਦਗੀ ਦੇ ਅੰਦਰ ਆਉਂਦਾ ਕਿੱਥੋਂ ਹੈ? ਸਤਿਗੁਰੂ ਦੀ ਬਾਣੀ ਚੋਂ ਹੀ ਅਸੀਂ ਵਿਚਾਰਾਂਗੇ। ਗਰੀਬ ਨਿਵਾਜ ਜੀ ਨੇ ਬਾਣੀ ਦੇ ਵਿੱਚ ਜਦੋਂ ਭੱਟ ਸਾਹਿਬਾਨ ਦੇ ਵਿਚਾਰ ਦਰਜ ਕੀਤੇ ਹੈ, पट साहबान जी ने जो उपदेश जो वडियाई गुरु की कलम बंद की सतगुरु ने साडे सामने बाणी दे विच ले आंदी। पट साहबान ने सानू सिखाया समझाया और अपनी जिंदगी का तजर्बा यह नहीं कि एवें कोई उन्होंने सुनी सुनाई गल लिखी। पट साहबान ने अपनी जिंदगी दे विच इस तजर्बे नू देखिया क्योंकि पट साहबान जदों गुरु नानक जी की शरण विच नहीं सी आए, गुरु नानक जी की सिखी बारे अजे नहीं सी पता, बड़े भरम भुलेखिया च पए होए सी, बहुत सारे उन्हां दे भी इस तरह के शंके सवाल लगातार बने हुए सी। पट साहबान आप ही अपनी इस बाणी अंदर सारा विचार दर्ज कर देंदे आ। पहला तो यह भी लिखते हैं, रहे हो संत हो टोल साध बहु तेरे डिठे, इसे सवैये के अंदर वो यह भी कहें कि एक साल असी तुरे फिरते रहे सानू राह कोई लभ्या ही नहीं, साडे जीवन की संतुष्टि कितों होई नहीं। फिर हुण पट साहबान जो अपनी जिंदगी का तत् सार तजर्बा साडे सामने लियांदे आ तां मैं बेनती कर रहा सां कि यह चाल निराली जां जिहड़ा अज का मुखवाक है, ज्यों तू चलाए तिम चलें स्वामी, जिवें तू चलाना है उवें ही असी चलते हाँ, उस तो बाहर नहीं जाते। जे ये गल जीवन में आ जाए बनती किवें है, ये किवें साडे जीवन च आ सकती है। आओ पढ़िए सतगुरु की बाणी चो। पट साहबान कहिंदे आ कच्चो कंचन भयो, कच्चो भाव कच तो, कच नूं असीं सारे जाणदे हां, कच नूं जिन्ना क असीं सारे अपने तकरीबन रोजाना लोड़ां विच जां अपने घरेलू अपनी जिंदगी दे अंदर कच नूं असीं चंगी तरह जाणदे हां कि कच सोने की बराबरी नहीं करता। फिर दूजी गल, कच का एक अपना सिस्टम है कि उन्हें थोड़ी जी भी ठोकर लगती है तो वह टुट जाता है, बिखर जाता है। उस टुटे हुए कच नूं कोई संभाल के नहीं रखता, उसनों बाहर सुट दिता जाता है। पर जे सोना टुट जाए, सोने का गहना कोई भी डिग जाए टुट जाए तो उसनों कोई बाहर नहीं सुटता, उसनों फिर बनवा के ते फिर अपने शरीर से कोई ना कोई धारण कर लैंदा, उन्हें सुटिया नहीं जाता, कच नूं सुट दिता जाता है। हुण पट साहबान कहिंदे आ असीं कच वर्गे सां मेरिया मालका, साडा जीवन कच वर्गा सी, एवें ही टुट जाते सवें ही लगातार तिड़क जाते सी, जिंदगी कच वर्गी सी, पर मालिक जी तुहाडी शरण विच आउण नाल साडी जिंदगी सोने वर्गी हो गई, कीमती हो गई है। कच्चों कंचन पयो शब्द गुर श्रवणे सुनियो, जदों गुरु का शब्द श्रवणे सुनियो कन्ना दे नाल सुनिया तां यह गल बनी, कच तो कंचन तां होए। फिर आखदे आ बिख ते अमृत होयो, बिख दा अर्थ है जहर, साडी जिंदगी जहर वाली सी, जहर वाली लगातार जहर भरिया होया सी, क्रोध दा हंकार दा मोह दा लोभ दा ईरखा दा नफरत दा तृष्णा दा जहर ही जहर सी साडी जिंदगी। बिख ते अमृत होयो, असी जहर तो अमृत वर्गे बन गए, कदों बिख ते अमृत होयो नाम सतगुर मुख बणियो, जदों तुहाडा ये शब्द तुहाडी ये बाणी असी अपनी जुबान नाल मुंह नाल पढ़ी गाई तां असी जहर तो अमृत वर्गे हो गए। बिख ते अमृत होयो नाम सतगुर मुख बणियो, लोहो होयो लाल, लोहो लोहे तो असी लाल हो गए, लोहा ते एक कीमती लाल रतन जवाहरात दोनों का ही आपसी बहुत फर्क है, लोहा ओनी कीमत नहीं रखता जिन्नी कीमती वह जवाहरात लाल मोती रखता है। लोहो होयो लाल, असी लोहे वर्गे सां, असी माड़े सां, साडा जीवन लोहे वर्गा बेकार सी, पर तुहाडी कृपा दे नाल असी सचमुच कीमती मोती वर्गे हो गए। लोहो होयो लाल नदर सतगुर जद धारे, पाहण माणक करै ज्ञान गुर कहो बीचारै। मेरे मालिक जी असी पत्थरां वर्गे सां, पत्थरां वर्गे, पत्थर जां तां रस्ते विच पिया ठेडियां दे काम आउंदा है जां फिर बेकार पिया लगातार पिया ते पिया रहिंदा है। हुण साडा जीवन पत्थर वर्गा बेकार सी, कठोर सी, पर तुहाडी कृपा दे नाल पाहण माणक करै ਸਾਡੇ ਜੀਵਨ ਨੂੰ ਤੁਹਾਡੀ ਕਿਰਪਾ ਨੇ ਹੀਰੇ ਵਰਗਾ ਬਣਾ ਦਿੱਤਾ ਹੈ। ਅਸੀਂ ਪੱਥਰ ਸਾਂ, ਹੀਰੇ ਹੋ ਗਏ ਹਾਂ। ਕਦੋਂ ਹੋਏ ਹਾਂ? ਗਿਆਨ ਗੁਰ ਕਹੇ ਉਹ ਵਿਚਾਰ ਹੈ, ਜਦੋਂ ਜਿਹੜਾ ਗਿਆਨ ਗੁਰੂ ਨੇ ਬਖਸ਼ਿਸ਼ ਕੀਤਾ, ਜਦੋਂ ਉਸ ਦੀ ਵਿਚਾਰ ਕੀਤੀ, ਜਦੋਂ ਉਸ ਨਾਲ ਸਾਂਝ ਪਾਈ, ਜਦੋਂ ਉਸ ਨੂੰ ਆਪਣੇ ਜੀਵਨ ਦਾ ਅੰਗ ਬਣਾਇਆ। ਗਿਆਨ ਗੁਰ ਕਹੇ ਉਹ ਵਿਚਾਰ ਹੈ। ਕਾਠੋਂ ਸ੍ਰੀ ਖੰਡ ਸਤਿਗੁਰ ਕੀ ਹੈ, ਅਸੀਂ ਆਮ ਮਾਮੂਲੀ ਲੱਕੜ ਵਰਗੇ ਸਾਂ, ਪਰ ਤੁਹਾਡੀ ਕਿਰਪਾ ਨਾਲ ਅਸੀਂ ਚੰਦਨ ਵਰਗੇ ਹੋ ਗਏ, ਸੋਹਣੇ ਚੰਦਨ ਵਰਗੇ ਹੋ ਗਏ, ਉਸ ਚੰਦਨ ਵਰਗੇ ਜਿਹੜਾ ਬੜਾ ਬੇਸ਼ਕੀਮਤੀ ਹੈ, ਜਿਹੜਾ ਬੜਾ ਹੀ ਸੋਹਣਾ ਹੈ, ਸੁਗੰਧੀ ਵਾਲਾ ਹੈ, ਜਿਹੜਾ ਦੂਜਿਆਂ ਨੂੰ ਵੀ ਸੁਗੰਧਿਤ ਕਰਨ ਦੀ ਸਮਰੱਥਾ ਰੱਖਦਾ ਹੈ, ਅਸੀਂ ਉਹਦੇ ਵਰਗੇ ਹੋ ਗਏ। ਕਾਠੋਂ ਸ੍ਰੀ ਖੰਡ ਸਤਿਗੁਰ ਕੀਏ, ਦੁੱਖ ਦਰਿਦਰ ਤਿਨਕੇ ਗਏ, ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ਼ ਪ੍ਰੇਤ ਸੁਰ ਨਰ ਪੈ। ਉਹ ਪਸ਼ੂ ਪ੍ਰੇਤਾਂ ਵਰਗੇ, ਭੂਤਨਿਆਂ ਵਰਗੇ, ਆਮ ਪਸ਼ੂਆਂ ਪੰਛੀਆਂ ਵਰਗੇ ਜੀਵਨ ਵਾਲੇ ਵੀ ਸੁਰ ਨਰ ਭਏ, ਦੇਵਤੇ ਹੋ ਗਏ, ਚੰਗੇ ਗੁਣਾਂ ਵਾਲੇ ਹੋ ਗਏ, ਜਿਨ੍ਹਾਂ ਨੇ ਸਤਿਗੁਰੂ ਦੇ ਚਰਨ ਪਰਸ ਲੈ। ਗੁਰੂ ਸਵਾਰਿਓ, ਇਹ ਹੈ ਰਾਹ, ਇਹ ਹੈ ਤਰੀਕਾ, ਇਹ ਹੈ ਸਤਿਗੁਰੂ ਜੀ ਦੀ ਸੁੰਦਰ ਜੀਵਨ ਜਾਚ, ਜਿਸ ਨੂੰ ਅਪਣਾ ਕੇ ਅਸੀਂ ਇਸ ਰਾਹ ਤੇ ਸੁਖਾਲੇ ਸੋਹਣੇ ਢੰਗ ਨਾਲ ਚੱਲ ਸਕਦੇ ਹਾਂ। ਗਰੀਬ ਨਵਾਜ ਸਤਿਗੁਰੂ ਸਾਨੂੰ ਤਾਂ ਹੀ ਬਖਸ਼ਿਸ਼ ਕਰਕੇ ਇਹ ਗੱਲ ਵੀ ਸਮਝਾਉਂਦੇ ਹੈ, ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਤੇ ਆਵੇ। ਮੇਰੇ ਮਾਲਕ ਜੀ, ਇਸ ਰਾਹ ਤੇ ਤੁਰਨ ਵਾਲਿਆਂ ਨੂੰ ਤੁਸੀਂ ਆਪਣੇ ਨਾਮ ਵਿੱਚ ਲਾ ਲੈਂਦੇ ਹੋ, ਤੇ ਫਿਰ ਤੁਹਾਡੀ ਕਿਰਪਾ ਦੇ ਨਾਲ ਉਹ ਤੁਹਾਡੇ ਇਸ ਗੁਰਮਤ ਗਿਆਨ ਨੂੰ, ਤੁਹਾਡੇ ਇਸ ਸੋਹਣੇ ਉਪਦੇਸ਼ ਨੂੰ, ਗੁਰਬਾਣੀ ਨੂੰ ਸਦਾ ਹੀ ਧਿਆਉਂਦੇ ਰਹਿੰਦੇ, ਗੁਰਬਾਣੀ ਨਾਲ ਜੁੜੇ ਹੀ ਰਹਿੰਦੇ ਹਨ। ਫਿਰ ਸਤਿਗੁਰੂ ਆਖਦੇ, ਜਿਸ ਨੂੰ ਕਥਾ ਸੁਣਾਏ ਆਪਣੀ, ਜਿਸ ਨੂੰ ਤੁਸੀਂ ਆਪਣੀ ਸਿਖਸਲਾ ਦੀ ਬਾਣੀ ਬਖਸ਼ਿਸ਼ ਕਰਦੇ ਹੋ, ਸੇ ਗੁਰਦੁਆਰਾ ਸੁਖ ਪਾਵੇ। ਉਹ ਗੁਰੂ ਦੇ ਰਾਹੀਂ, ਗੁਰਦੁਆਰੇ ਦਾ ਅਰਥ ਹੈ ਗੁਰੂ ਦੇ ਰਾਹੀਂ, ਉਹ ਗੁਰੂ ਦੇ ਅਨੁਸਾਰ ਹੋ ਕੇ ਸਦਾ ਹੀ ਸੁਖ ਪਾਉਂਦੇ ਹਨ, ਦੁੱਖ ਜ਼ਿੰਦਗੀ ਵਿੱਚੋਂ ਚਲੇ ਜਾਂਦਾ ਹੈ। ਆਪਾਂ ਪੜ੍ਹਦੇ ਹਾਂ ਸਤਿਗੁਰੂ ਦੀ ਬਾਣੀ ਵੀ, ਗਰੀਬ ਨਿਵਾਜ ਆਖਦੇ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁਖ ਸਨੇਹ ਅਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੇ। ਹੁਣ ਇਹ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਇਸ ਜੀਵਨ ਜਾਂਚ ਨੂੰ ਅਸੀਂ ਵਿਚਾਰਾਂਗੇ, ਵੈਸੇ ਪੜ੍ਹ ਲੈਣਾ ਬੜਾ ਸੌਖਾ ਹੈ, ਪੜ੍ਹਨ ਲੱਗਿਆਂ ਤੇ ਸ਼ਾਇਦ ਅਸੀਂ ਇੱਕ ਡੇਢ ਮਿੰਟ ਵਿੱਚ ਇਹ ਸਾਰੀ ਗੱਲਬਾਤ ਪੜ੍ਹ ਦੇਵਾਂਗੇ, ਪਰ ਹੁਣ ਇਸ ਸਾਰੀ ਜੀਵਨ ਜਾਂਚ ਨੂੰ ਅਪਣਾਉਣ ਵਾਸਤੇ, ਮਾਨਣ ਵਾਸਤੇ ਸਾਨੂੰ ਇਸ ਸ਼ਬਦ ਦੇ ਅਖੀਰ ਤੇ ਪਹੁੰਚ ਕੇ ਇਸ ਵੱਲ ਧਿਆਨ ਦੇਣਾ ਪਏਗਾ ਕਿ ਜਿੰਨੀ ਦੇਰ ਤੱਕ ਅਸੀਂ ਇੱਥੋਂ ਤੱਕ ਨਹੀਂ ਪਹੁੰਚਦੇ, ਉਨੀ ਦੇਰ ਤੱਕ ਸਾਡੇ ਤੇ ਕਿਰਪਾ ਨਹੀਂ ਹੋ ਸਕਦੀ। ਸਾਨੂੰ ਇੱਥੇ ਪਹੁੰਚਣਾ ਪਏਗਾ ਜਿੱਥੇ ਜਾ ਕੇ ਸਤਿਗੁਰੂ ਨੇ ਆਖਿਆ, ਗੁਰ ਕਿਰਪਾ ਜਿਹ ਨਰਕੋ ਕੀਨੀ ਤਿਹੇ ਇਹ ਜੁਗਤ ਪਛਾਣੀ। ਗੁਰੂ ਨੇ ਜਿਸ ਤੇ ਕਿਰਪਾ ਕਰ ਦਿੱਤੀ, ਉਸੇ ਨੂੰ ਇਸ ਜੁਗਤੀ ਦਾ ਪਤਾ ਲੱਗਦਾ। ਹੁਣ ਗੁਰੂ ਸਾਹਿਬ ਤਾਂ ਕਿਰਪਾ ਕਰਦੇ, ਅਸੀਂ ਪਹਿਲਾਂ ਵੀ ਇੱਕ ਦਿਨ ਵਿਚਾਰ ਕੀਤੀ ਸੀ, ਗੁਰੂ ਸਾਹਿਬ ਤਾਂ ਕਿਰਪਾ ਕਰਦੇ ਹੈ। ਗੁਰੂ ਸਾਹਿਬ ਜੀ ਨੇ ਕਿਰਪਾ ਕਰਨ ਤੋਂ ਕਦੀ ਇਨਕਾਰ ਨਹੀਂ ਕੀਤਾ। ਗੁਰੂ ਸਾਹਿਬ ਜੀ ਨੇ ਕਿਰਪਾ ਕੇਵਲ ਇਸ ਕਰਕੇ ਨਹੀਂ ਕਰਨੀ ਕਿ ਹਾਂਜੀ ਇਹਨੇ ਪੈਸੇ ਜ਼ਿਆਦਾ ਰੱਖੇ ਹਨ, ਕਿਉਂਕਿ ਸਾਡੇ ਆਲੇ ਦੁਆਲੇ ਚ ਐਸਾ ਸਿਲਸਿਲਾ ਵੀ ਹੈ, ਵੱਧ ਪੈਸੇ ਮੱਥਾ ਟੇਕ ਦਿਓ ਤੇ ਸਰੋਪਾ ਮਿਲ ਜਾਂਦਾ, ਘੱਟ ਪੈਸੇ ਟੇਕੋ ਤਾਂ ਉਹਨੂੰ ਕੋਈ ਪੁੱਛਦਾ ਨਹੀਂ, ਵੱਧ ਪੈਸੇ ਮੱਥਾ ਟੇਕ ਦੇਵੇ ਤੇ ਉਸ ਨੂੰ ਦੋ ਥਾਪੜੇ ਮਿਲ ਜਾਂਦੇ ਆ, ਕੋਈ ਘੱਟ ਮੱਥਾ ਟੇਕੇ, ਕੋਈ ਫੋਕਾ ਮੱਥਾ ਟੇਕੇ ਤੇ ਉਹਨੂੰ ਕੋਈ ਚਾਹ ਪਾਣੀ ਵੀ ਨਹੀਂ ਪੁੱਛਦਾ, ਸਾਡਾ ਐਸਾ ਸਿਲਸਿਲਾ ਬਣਦਾ ਜਾ ਰਿਹਾ। ਪਰ ਸਤਿਗੁਰੂ ਦੇ ਨਾਲ ਸਾਂਝ ਪਾਉਂਦੇ ਵਕਤ ਇਹ ਗੱਲਾਂ ਨਹੀਂ ਚੱਲਦੀਆਂ। ਸਤਿਗੁਰੂ ਸਭ ਤੇ ਬਰਾਬਰ ਦੀ ਬਖਸ਼ਿਸ਼ ਕਰਦੇ ਹੈ, ਸਤਿਗੁਰੂ ਸਾਰਿਆਂ ਤੇ ਬਰਾਬਰ ਦੀ ਰਹਿਮਤ ਕਰਦੇ ਹੈ, ਸਤਿਗੁਰੂ ਕਦੀ ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਸਤਿਗੁਰੂ ਦੇ ਘਰੋਂ ਤਾਂ ਕਿਰਪਾ ਦਾ, ਰਹਿਮਤ ਦਾ ਮੀਂਹ, ਬਰਸਾਤ ਸਦਾ ਹੀ ਹੋ ਰਹੀ ਹੈ। ਇਹ ਹੁਣ ਸਾਡੇ ਤੇ ਡਿਪੈਂਡ ਕਰਦਾ ਹੈ, ਅਸੀਂ ਹੰਕਾਰ ਦੀ ਛਤਰੀ ਤਾਂ ਨਹੀਂ ਲੈ ਕੇ ਆਏ, ਅਸੀਂ ਕਰਮ ਕਾਂਡ ਪਖੰਡ ਦੀ ਛਤਰੀ ਤਾਂ ਨਹੀਂ ਲੈ ਕੇ ਬੈਠੇ ਹੋਏ, ਜੋ ਸਾਡੇ ਤੇ ਇਹ ਬਾਰਿਸ਼ ਪੈਂਦੀ ਨਹੀਂ, ਜਿਸ ਬਾਰਿਸ਼ ਵਿੱਚ ਅਸੀਂ ਭੇਜੀ ਨਹੀਂ ਰਹੇ। ਗਰੀਬ ਨਿਵਾਜ ਸਤਿਗੁਰੂ ਤਾਂ ਮੇਰ ਬਖਸ਼ਿਸ਼ ਸਦਾ ਹੀ ਕਰਦੇ ਹਨ, ਹਰੇਕ ਤੇ ਕਰਦੇ ਹਨ, ਕਦੀ ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਹੁਣ ਗਰੀਬ ਨਿਵਾਜ ਸਤਿਗੁਰੂ ਜੀ, ਜਿਸ ਤਰ੍ਹਾਂ ਰੱਬ ਜੀ ਚਲਾਉਂਦੇ ਹਨ, ਉਸੇ ਤਰ੍ਹਾਂ ਅਸੀਂ ਚੱਲਦੇ ਹਾਂ, ਉਸ ਤੋਂ ਬਾਹਰ ਨਹੀਂ ਜਾਂਦੇ। ਇਹ ਹੈ ਗੁਰਮੁਖਤਾਈ ਦੀ ਸਿਖਰ, ਇਹ ਹੈ ਗੁਰਮੁਖਤਾਈ ਦੀ ਉਹ ਉੱਚੀ ਮੰਜ਼ਿਲ ਜਿਸ ਨੂੰ ਸਿੱਖ ਨੇ ਹਾਸਲ ਕਰਕੇ ਤੁਰਨਾ। ਇਹ ਨਹੀਂ ਕਿ ਇਹ ਤੇ ਜੀ ਬੜੀ ਔਖੀ ਹੈ, ਇਹ ਤੇ ਕੋਈ ਇੱਕ ਆਧੀ ਚੱਲ ਸਕਦਾ, ਅਸੀਂ ਤੇ ਚੱਲ ਨਹੀਂ ਸਕਦੇ। ਗੁਰਸਿੱਖਾਂ ਨੇ ਇਸ ਮੰਜ਼ਿਲ ਨੂੰ ਅਪਣਾਇਆ, गुरसिख इस राह ते चलते रहे ने। गुरसिखां ने लगातार अपनी जिंदगी विच इस राह ते चलदिआं होइआं सतगुरु की दरसाई रहणी रह ते पहरा दिता है। हजारां मुश्किलां सामने हुंदिआं होइआं भी गुरसिख कदी भी इस मंजिल तों डोले नहीं। हुण भाई साहिब भाई गुरदास जी भी इस गल की व्याख्या अपने शब्दों विच करदे आ ते बड़े सोहणे ढंग नाल सानूं समझांदे आ, पर असी समझदे ही नहीं, असी कदी ध्यान ही नहीं देंदे, इस पासे सोचण दा जतन ही नहीं करदे कि जो गल गुरबाणी च आखी गई है जां भाई साहिब भाई गुरदास जी ने व्याख्या कर दित्ती जिस बाणी दे पक्ष दी, ਉਹ ਤਾਂ ਮੰਨ ਲੈਣਾ ਚਾਹੀਦਾ। ਮੇਰੇ ਤੇ ਸ਼ੰਕਾ ਹੋ ਸਕਦਾ, ਮੈਂ ਉਸਦੇ ਅਰਥ ਗਲਤ ਕਰ ਸਕਦਾ ਹਾਂ, ਕੋਈ ਦੂਜਾ ਉਸਦੇ ਆਪਣੇ ਹਿਸਾਬ ਨਾਲ ਅਰਥ ਕਰ ਸਕਦਾ ਹੈ, ਕੋਈ ਤੀਜਾ ਆਪਣੀ ਗੱਲ ਕਰ ਸਕਦਾ ਹੈ, ਕੋਈ ਆਪਸੀ ਸਾਡਾ ਮਤਭੇਦ ਹੋ ਸਕਦਾ। ਪਰ ਜਦੋਂ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੀ ਹੈ, ਗੁਰਬਾਣੀ ਦੀ ਵਿਆਖਿਆ ਫਿਰ ਭਾਈ ਗੁਰਦਾਸ ਜੀ ਕਰਦੇ ਨੇ, ਉਦੋਂ ਸਾਨੂੰ ਕੋਈ ਸ਼ੰਕਾ ਨਹੀਂ ਰਹਿਣਾ ਚਾਹੀਦਾ, ਉਸ ਜੀਵਨ ਜਾਚ ਨੂੰ ਅਪਣਾ ਲੈਣਾ ਚਾਹੀਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਿਮ ਤੋਂ ਚਲਾਏ ਤਿੰਨ ਚੱਲੇ ਸਵਾਮੀ ਵਾਲਾ ਜਦੋਂ ਅਸੀਂ ਸ਼ਬਦ ਵਿਚਾਰ ਰਹੇ ਹਾਂ ਤਾਂ ਆਓ ਉਸ ਪਾਸੇ ਵੀ ਇੱਕ ਵਾਰੀ ਮਾੜਾ ਜਿਹਾ ਧਿਆਨ ਦੇਈਏ। ਭਾਈ ਸਾਹਿਬ ਭਾਈ ਗੁਰਦਾਸ ਆਖਦੇ ਆ, ਗੁਰਮੁਖ ਸੱਚਾ ਪੰਥ ਹੈ, ਸਿੱਖ ਸਹਿਜ ਕਰ ਜਾਏ ਖਲੋਵੇ। ਧਿਆਨ ਦੇਣਾ ਸਾਧ ਸੰਗਤ, ਗੁਰੂ ਦਾ ਦਰਸਾਇਆ ਹੋਇਆ ਪੰਥ ਭਾਵ ਇਹ ਰਾਹ ਸੱਚਾ ਹੈ, ਗੁਰਮੁਖ ਸੱਚਾ ਪੰਥ ਹੈ, ਸਿੱਖ ਸਹਿਜ ਘਰ ਜਾਏ ਖਲੋਵੇ। ਸਿੱਖ ਇਸ ਸੱਚੇ ਰਾਹ ਤੇ ਚੱਲਦਾ ਹੋਇਆ ਉਸ ਸਹਿਜ ਦੀ ਟਿਕਾ ਦੀ ਚੌਥੇ ਪਦ ਦੀ ਪਰਮੇਸ਼ਰ ਵਾਲੀ ਸੋਹਣੀ ਉਸ ਉੱਚੀ ਜੀਵਨ ਜਾਚ ਤੱਕ ਪਹੁੰਚ ਜਾਂਦਾ ਹੈ ਇਸ ਸੱਚੇ ਰਾਹ ਤੇ ਚੱਲ ਕੇ, ਜਿਸ ਨੂੰ ਜਪਜੀ ਵਿੱਚ ਅਸੀਂ ਪੜ੍ਹਦੇ ਹਾਂ ਸੱਚਖੰਡ ਵਸੈ ਨਿਰੰਕਾਰ, ਜਿਸ ਨੂੰ ਉੱਚੀ ਅਵਸਥਾ ਸੱਚਖੰਡ ਵਾਲੀ ਜਪਜੀ ਵਿੱਚ ਆਖਿਆ ਗਿਆ। ਸਤਿਗੁਰੂ ਗਰੀਬ ਨਿਵਾਜ ਆਖਦੇ ਆ, ਭਾਈ ਸਾਹਿਬ ਭਾਈ ਗੁਰਦਾਸ ਇਸ ਗੱਲ ਦੀ ਵਿਆਖਿਆ ਇਸ ਤਰ੍ਹਾਂ ਕਰਕੇ ਕਹਿੰਦੇ ਆ ਕਿ ਗੁਰੂ ਦਾ ਸਿੱਖ ਗੁਰੂ ਦੇ ਦੱਸੇ ਹੋਏ ਇਸ ਸੱਚੇ ਰਾਹ ਤੇ ਚੱਲ ਕੇ ਉਸ ਸਹਿਜ ਟਿਕਾ ਉੱਚੀ ਅਵਸਥਾ ਵਾਲੀ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ। ਗੁਰਮੁਖ ਸੱਚਾ ਪੰਥ ਹੈ, ਸਿੱਖ ਸਹਿਜ ਘਰ ਜਾਏ ਖਲੋਵੇ। ਗੁਰਮੁਖ ਸੱਚ ਰਹਿ ਰਾਸ ਹੈ, ਪੈਰੀ ਪੈ ਪਾ ਖਾਕ ਜੋ ਹੋਵੇ। ਗੁਰੂ ਦਾ ਦਰਸਾਇਆ ਹੋਇਆ ਇਹ ਰਾਹ ਸੱਚਾ ਹੈ, ਗੁਰੂ ਦਾ ਦਰਸਾਇਆ ਹੋਇਆ ਇਹ ਰਾਹ ਇਹ ਜੀਵਨ ਪੂੰਜੀ ਸੱਚਮੁੱਚ ਹੀ ਸੋਹਣੀ ਹੈ, ਨਿਰਾਲੀ ਹੈ ਅਤੇ ਨਿਮਰਤਾ ਦੀ ਦਾਤ ਵਿੱਚ ਸਿੱਖ ਰਹਿਣਾ ਸਿੱਖ ਲੈਂਦਾ ਹੈ, ਨਿਮਰਤਾ ਭਾਵ ਵਾਲਾ ਜੀਵਨ ਬਣਾ ਲੈਂਦਾ ਹੈ। ਪੈਰੀ ਪੈ ਪਾ ਖਾਕ ਜੋ ਹੋਵੇ, ਤੇ ਫਿਰ ਅੱਗੇ ਹੁਣ ਧਿਆਨ ਦੇਣ ਦੀ ਲੋੜ ਹੈ, ਬੜੇ ਪਿਆਰੇ ਸ਼ਬਦ ਨੇ ਭਾਈ ਸਾਹਿਬ ਭਾਈ ਗੁਰਦਾਸ ਦੇ, ਇਹ ਚਾਲ ਨਿਰਾਲੀ, ਇਹ ਗੁਰਮੁਖਾਂ ਵਾਲਾ ਜੀਵਨ, ਭਗਤ ਵਾਲਾ ਜੀਵਨ, ਸੇਵਕ ਵਾਲਾ ਜੀਵਨ, ਸਿੱਖ ਵਾਲਾ ਜੀਵਨ ਅਸੀਂ ਜਿਉਣਾ ਕਿਵੇਂ ਹੈ, ਕਿਵੇਂ ਅਸੀਂ ਇਸ ਮਾਰਗ ਤੇ ਚੱਲ ਸਕਦੇ ਹਾਂ, ਤੇ ਕਹਿ ਦਿੱਤਾ ਭਾਈ ਸਾਹਿਬ ਭਾਈ ਗੁਰਦਾਸ ਨੇ ਗੁਰਸਿੱਖੀ ਦਾ ਨਹਾਉਣਾ। ਆ ਵੇਖੋ ਗੁਰਸਿੱਖੀ ਦਾ ਨਹਾਉਣਾ ਕੀ ਹੈ, ਕਈ ਵਾਰੀ ਸਾਡੇ ਲੋਕ ਵੀ ਤੀਰਥਾਂ ਤੇ ਭੱਜੇ ਫਿਰਦੇ ਨੇ, ਕੋਈ ਪੁੰਨਿਆ ਨਹਾ ਰਿਹਾ, ਕੋਈ ਪੂਰਨਮਾਸੀ ਦੇ ਇਸ਼ਨਾਨ, ਕੋਈ ਮੱਸਿਆ ਦੇ ਇਸ਼ਨਾਨ ਕਰੀ ਜਾਂਦਾ ਹੈ, ਪਰ ਭਾਈ ਗੁਰਦਾਸ ਨੇ ਜਿਸ ਨੁਕਤੇ ਵੱਲ ਧਿਆਨ ਦਵਾਇਆ, ਅਸੀਂ ਇਸ ਨੁਕਤੇ ਤੇ ਚੱਲ ਕੇ ਹੀ ਗੁਰੂ ਦੇ ਅਸਲੀ ਤੇ ਸੱਚੇ ਸਿੱਖ ਬਣ ਸਕਦੇ ਹਾਂ। ਗਰੀਬ ਨਿਵਾਜ ਸਤਿਗੁਰੂ ਦੀ ਬਾਣੀ ਦੀ ਵਿਆਖਿਆ ਕਰਦਿਆਂ ਭਾਈ ਗੁਰਦਾਸ ਜੀ ਨੇ ਕਹਿਤਾ, ਗੁਰਸਿੱਖੀ ਦਾ ਨਾਵਣਾ ਗੁਰਮਤ ਲੈ ਦੁਰਮਤ ਮਲ ਧੋਵੈ। ਗੁਰਮਤ ਨੂੰ ਲੈਣਾ ਤੇ ਗੁਰਮਤ ਦੀ ਮਤ ਲੈ ਕੇ, ਗੁਰੂ ਦੀ ਮਤ ਲੈ ਕੇ ਆਪਣੇ ਅੰਦਰੋਂ ਭੈੜੀ ਮਤ ਨੂੰ ਧੋ ਦੇਣਾ, ਇਹ ਹੈ ਅਸਲੀ ਨਹਾਉਣਾ ਸਿੱਖ ਦਾ। ਗੁਰਮਤ ਲੈ ਦੁਰਮਤ ਮਲ ਧੋਵੈ। ਗੁਰਸਿੱਖੀ ਦਾ ਪੂਜਣਾ, ਧਿਆਨ ਦਿਓ ਗੁਰਸਿੱਖੀ ਦਾ ਪੂਜਣਾ ਕੀ ਹੈ, ਕਿਉਂਕਿ ਅੱਜ ਸਾਡੇ ਅੰਦਰ ਬਹੁਤ ਸਾਰਾ ਐਸਾ ਬਖੇੜਾ, ਕੋਈ ਕਿਸੇ ਫੋਟੋ ਦੀ ਪੂਜਾ ਕਰਦਾ ਹੈ, ਕੋਈ ਕਿਸੇ ਤਰੀਕੇ, ਕੋਈ ਕਿਸੇ ਤਰੀਕੇ, ਆਪੋ ਆਪਣੀ ਅਸੀਂ ਪੂਜਾ ਕਰ ਰਹੇ, ਆਪੋ ਆਪਣੀ ਮਰਿਆਦਾ ਬਣਾ ਕੇ ਆਪੋ ਆਪਣੇ ਢੰਗ ਤਰੀਕੇ ਨਾਲ ਚੱਲਣ ਦੀ ਕੋਸ਼ਿਸ਼ ਕਰਦੇ। ਪਰ ਭਾਈ ਗੁਰਦਾਸ ਦੇ ਇਸ ਕਥਨ ਤੇ ਸਾਨੂੰ ਯਕੀਨ ਕਰ ਲੈਣਾ ਚਾਹੀਦਾ, ਗੁਰਸਿੱਖੀ ਦਾ ਪੂਜਣਾ ਗੁਰਸਿੱਖ ਪੂਜ ਪਿਰਮ ਰਸ ਹੋਵੇ। ਗੁਰਸਿੱਖ ਦੇ ਨਾਲ ਗੁਰਸਿੱਖ ਨੇ ਗੁਰਸਿੱਖ ਦੇ ਨਾਲ ਬੈਠਣਾ ਹੈ, ਗੁਰਸਿੱਖ ਨੇ ਗੁਰਸਿੱਖ ਨਾਲ ਬੈਠ ਕੇ ਗੁਰੂ ਦੀ ਬਾਣੀ ਵਾਲਾ ਰਸ ਆਪਣੀ ਜ਼ਿੰਦਗੀ ਵਿੱਚ ਲੈਣਾ ਹੈ। ਗੁਰਸਿੱਖ ਨੇ ਗੁਰਸਿੱਖ ਨਾਲ ਬੈਠ ਕੇ ਬਾਣੀ ਦੀ ਸਾਂਝ ਕਰਦਿਆਂ ਹੋਇਆਂ ਆਪਣੇ ਜੀਵਨ ਵਿੱਚ ਗੁਣ ਪੈਦਾ ਕਰਨੇ ਹਨ। ਗੁਰਸਿੱਖੀ ਦਾ ਮੰਨਣਾ ਕੀ ਹੈ? ਗੁਰਸਿੱਖੀ ਦਾ ਮੰਨਣਾ, ਬਹੁਤ ਸਾਰੀਆਂ ਗੱਲਾਂ ਮੰਨਦੇ ਹਾਂ ਅਸੀਂ, ਬਹੁਤ ਸਾਰੀਆਂ ਗੱਲਾਂ ਤੇ ਯਕੀਨ ਕਰਦੇ ਹਾਂ, ਬਹੁਤ ਸਾਰੀਆਂ ਗੱਲਾਂ ਤੇ ਵਿਸ਼ਵਾਸ ਕਰਦੇ ਹਾਂ, ਪਰ ਕੀ ਹੈ ਸਿੱਖੀ ਦਾ ਮੰਨਣਾ? ਗੁਰਸਿੱਖੀ ਦਾ ਮੰਨਣਾ गुर बचनी गल हार परोवे, गुरु दे बचना दा हार गल विच परो लेना पाव, गुरु दे बचना नू अपने जीवन दा अंग बना लेना, हर गुरु दे उपदेश नू अपने जीवन दे विच थां देनी, उसनू मन के चलना, गुरसिखी दा मनना, गुर बचनी गल हार परोवे, गुरसिखी दा जीवना की है जी, गुरसिखी दा जीवना की है, गुरसिखी दा जीवना भाई साहब भाई गुरदास आखते है जीवद्या मर होमे खोवे, ज्योदे जी होमे वालों मर जाना, यह है गुरसिखी का जीवना। ते तत्सार फिर इस सारी मंजिल नूं अपनाउण वास्ते, इस राह ते चलण वास्ते, ए गुरु दीआं निशानियां लैण वास्ते, गुरु दीआं बख्शां दे पात्र बनण वास्ते की करना पएगा, साध संगत गुर शब्द विलोवै, साध संगत विच बैठ के गुरु दे शब्द नूं विचारे, गुरु दे शब्द दा मंथन करे, विलोवै दा अर्थ है रिड़कना, गुरु दे शब्द नूं रिड़के, गुरु दे शब्द दा मंथन करे, गुरु दे शब्द दी विचार करे, जिस वल असीं आउणा नहीं चाहुंदे, तां ही साडे जीवन चों लगातार गुण सतगुरु दे दर्साए हुए निकलते जा रहे हैं, गायब होंदे नजर आउंदे हैं, औगण भरदे नजर आउंदे, साडे समाज दीआं बुराइयां इसे करके नजर आउंदियां हन, असीं गुरु दे शब्द नूं रिड़कना छड़ दिता है, गुरु दे शब्द नूं विलोवना छड़ दिता है, गुरु दे शब्द दी विचार नालों सांझ तोड़ बैठे हां, तां ही साडा इह लगातार समाज बुराइयां दा सामना करदा पिआ। गुरु सवारियो, सचमुच ही जे असीं सतगुरु गरीब नवाज जी दी संगत विच बैठते हां, गुरबाणी नूं सुणदे हां, पढ़ते हां, विचारते हां, तां साडा इह प्रथम फर्ज होना चाहीदा, जो गरीब नवाज ने सानू गुरबाणी दे राही राह दर्शाया, जो जीवन जाच दिती है, इस जीवन जाच नूं अपने इस कदी भी सोच विचों मनफी ना करिए, कदी भी गायब ना होण दईए, इह लगातार साडी सोच विच रहना चाहीदा, तां ही सतगुरु दे इस शब्द ते असीं पहरा दे सकदे हां, कहै नानक सच्चे साहिब ज्यों भावै ਕਿਵੇਂ ਚਲਾਵਾਂ। ਹੇ ਮੇਰੇ ਮਾਲਕ, ਨਾਨਕ ਵੀ ਇਹ ਗੱਲ ਆਖਦਾ ਹੈ, ਜਿਵੇਂ ਤੂੰ ਚਲਾਉਣਾ ਹੈ ਅਸੀਂ ਉਸ ਤਰ੍ਹਾਂ ਚੱਲਦੇ ਹਾਂ। ਹੁਣ ਇੱਥੇ ਅਸੀਂ ਇਹ ਗੱਲ ਨਹੀਂ ਕਰ ਲੈਣੀ, ਇਸ ਗੱਲ ਦਾ ਭੁਲੇਖਾ ਨਹੀਂ ਖਾ ਲੈਣਾ ਕਿ ਵੇਖੋ ਜੀ ਜਿਹੜੇ ਮਾੜੇ ਕਰਮ ਹੈ ਇਹ ਵੀ ਤਾਂ ਰੱਬ ਹੀ ਕਰਵਾ ਰਿਹਾ। ਨਹੀਂ, ਮਾੜੇ ਕਰਮ ਰੱਬ ਜੀ ਨਹੀਂ ਕਰਵਾਉਂਦੇ, ਰੱਬ ਜੀ ਨੇ ਸਾਨੂੰ ਇਸ ਸਰੀਰ ਵਿੱਚ ਸਭ ਤੋਂ ਕੀਮਤੀ ਬਖਸ਼ਿਸ਼ ਦਿੱਤੀ ਹੈ, ਸੋਚ ਦਿਮਾਗ, ਜਿਸ ਦੀ ਅਸੀਂ ਵਰਤੋਂ ਕਰਨੀ ਹੈ। इंसान हो के जे दिमाग की सोच की वरतों नहीं कर रहा, फिर पशु तो उत्ते नहीं है। किसी बाकी समय दे विच असी इस गल दी विचार भी करांगे, मनुख दा बाकी जातियां नालों फर्क ही यह है कि इहदे कोल सोच है, दिमाग है, वो दी वरतों कर सकदा है। हुण सतगुरु की बाणी ने कहता, बिख अमृत करतार उपाए, संसार बिख को दोए फल लाए। संसार दे विच साडे इत्थे आले दुआले किन्ने प्रकिरति दे विच पौधे आ, उसनू एक फल लगदा है, पर सतगुरु बाणी च कहिंदे आ वी इह संसार एक ऐसा बिरख है जिसनू दो फल लगे होए आ, दो फल हन, एक जहर दा एक अमृत दा। हुण असीं अपने दिमाग की वरतों करके गुरु की मत लैके वेखना है, जहर खाना है जां अमृत दे भागी बनना है, चंगे विचार लेने हन जां असीं भैड़ी संगत विच बह के अपना जीवन बर्बाद करना है, औगण सिखने हन जां सतगुरु दीआं दित्तीआं चंगियाईआं अपने जीवन विच धारण करनीआं हन। इह हुण असीं अपने दिमाग की सोच की वरतों करके ही पता कर सकते हैं। गरीब नवाज सतगुरु जी कृपा करन, रहमत करन, गरीब नवाज दे इस दर्शाए हुए सोहणे सुंदर उपदेश नूं अपने जीवन का अंग बनाइए, आप बाणी पढ़िया करो। वीरां भैणां नूं बेनती है, जिथे तुसीं आप बाणी नाल जुड़दे हो उत्थे अपने बच्चियां नूं भी बाणी नाल जोड़न का जतन करो, बच्चियां नूं भी प्रेरणा करिया करो, गुरसिखी वाले गुण उन्हां दे जीवन विच भी आ जाण, तां कि इह गरीब नवाज सतगुरु की सिखी की खुशबू वधदी रहे, दूजियां तक भी पहुंचती रहे, तां ही पहुंच सकती जे पहलां असीं आप समझांगे, आप साडे जीवन विच होएगी। सतगुरु जी कृपा करन, रहमत करन, सारयां दा बहुत बहुत धन्नवाद, होईयां भुल्लां चुक्कां दी खिमा कर देणी जी, बुलाओ असीस, आखो वाहिगुरु जी का खालसा वाहिगुरु जी की फतेह।
1: प्रोग्राम दा ए हिस्सा त्वाडे तक कैनेडियन स्क्रू पाइल्स दे सहयोग नाल पहुंचाया जा रहा है। होम एक्सटेंशन, पैटियो डेक, प्रीकास्ट कंक्रीट स्टेप अते किसी भी तरह दी सॉफ्ट ग्राउंड जिमे गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउण लई जसकरन बराड नू कॉल करो 403-439-7700 403-439-7700 प्रोग्राम दा ए हिस्सा तुहाडे तक फेयर डील फर्नीचर दे सहयोग नाल पहुंचाया जा रहा है। किसे भी तरह दे मॉडर्न, ट्रेडिशनल, कस्टमाइज्ड फर्नीचर दी जानकारी लई पिछले 33 सालां तों कैलगरी विच सेवावां दे रहे फेयर डील फर्नीचर नू कॉल करो 403-250-5646 403-250-5646। इना दा पता है 2023 34th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसी भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयरगिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा, ए सीधा सरकार नू बिल करदे ने। होर जानकारी लई कॉल करो 825-760-0983 825-760-0983। प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347। रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
2: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

0: ਦਇਆ ਜੱਤ ਤੇ ਸੱਤ ਇਹਦੀ ਡਿਟੇਲ ਨਾਲ ਵਿਚਾਰ ਹੋ ਚੁੱਕੀ ਹੈ। ਮੈਂ ਅਗਲੀ ਬੇਨਤੀ ਕਰਾਂ ਕਿ ਦੇਖੋ ਅਸੀਂ ਸਰੀਰ ਵਾਸਤੇ ਸਭ ਕੁਝ ਕਰਨੇ ਪਏ ਹਾਂ, ਪਰ ਜਿਹੜੀ ਸਰੀਰ ਨੂੰ ਚਲਾਉਣ ਵਾਲਾ ਜੀਓ ਹੈ, ਆਤਮਾ ਹੈ, ਜਿੰਦ ਹੈ, ਉਹਦੇ ਵਾਸਤੇ ਇਨਸਾਨ ਕੀ ਕਰਦਾ ਹੈ? ਖਿਮਾ ਕਰਿਓ, ਆ ਘਰ ਮੈਂ ਬਣਾਇਆ ਹੈ, ਆਪਨੇ ਬਣਾਇਆ, ਉਹ ਘਰ ਮੇਰੇ ਸਰੀਰ ਦੇ ਰਹਿਣ ਵਾਸਤੇ ਵੇ, ਪਰ ਜਿਸ ਘਰ ਵਿੱਚ ਜਾ ਕੇ ਮੇਰੀ ਆਤਮਾ ਨੇ ਰਹਿਣਾ, ਉਸ ਘਰ ਦੀ ਤਾਂ ਸੋਝੀ ਕਦੀ ਨਹੀਂ ਆਈ। ਸਤਿਗੁਰੂ ਨੇ ਸ਼ਬਦ ਵੀ ਵਰਤੇ ਨੇ, ਜਿਸ ਘਰ ਮੈਂ ਤੁਧ ਰਹਿਣਾ ਬਸਣਾ ਸੋ ਘਰ ਚੀਤ ਨਾ ਆਇਆ, ਜਿਸ ਘਰ ਵਿੱਚ ਤੂੰ ਰਹਿਣਾ ਉਹ ਘਰ ਤਾਂ ਕਦੀ ਚੇਤੇ ਨਹੀਂ ਆਇਆ। ਪਿਆਰਿਓ, ਤਨ ਦਾ ਨਗੇਜ ਢੱਕਣ ਵਾਸਤੇ ਬਸਤਰ ਨੇ, ਪਰ ਆਤਮਾ ਨੂੰ ਢੱਕਣ ਵਾਸਤੇ ਪੱਤ ਦਾ ਪਟੋਲਾ ਤਾਂ ਕਿਸੇ ਟਾਵੇਂ ਟਾਵੇਂ ਨੇ ਲਿਆ, ਪ੍ਰੇਮ ਦਾ ਪਟੋਲਾ। ਸਰੀਰ ਦੀ ਖੁਰਾਕ ਦਾ ਬੰਦਾ ਧਿਆਨ ਰੱਖਦਾ ਪਿਆ ਜੀ, ਅੱਜ ਇਨਸਾਨ ਬਿਮਾਰ ਹੋ ਜਾਂਦਾ ਤੇ ਦੇਖੋ ਡਾਕਟਰ ਕੋਲ ਜਾਂਦਾ ਜਾਂ ਖੁਰਾਕ ਦੱਸਣ ਵਾਲੇ ਡਾਇਟੀਸ਼ਨ ਕੋਲ ਜਾਂਦਾ, ਉਹ ਦੱਸਦਾ ਵੀ ਤੂੰ ਆਹ ਕੁਝ ਖਾਏਗਾ ਤੇ ਬਚ ਜਾਏਗਾ, ਆਹ ਕੁਝ ਖਾਏਗਾ ਤੇ ਤੇਰਾ ਤਨ ਰੋਗੀ ਹੋ ਜਾਏਗਾ। ਸਰੀਰ ਦੇ ਆਹਾਰ ਦਾ ਤਾਂ ਸਭ ਤੋਂ ਪੁੱਛਣੇ ਆ ਕਿ ਕਿਤੇ ਸਰੀਰ ਰੋਗੀ ਨਾ ਹੋ ਜਾਏ, ਕਦੀ ਮਨ ਦੇ ਆਹਾਰ ਬਾਰੇ ਪੁੱਛੋ, ਉਹ ਕੇਵਲ ਗੁਰੂ ਦੱਸ ਸਕਦਾ ਕਿ ਸਰੀਰ ਦਾ ਖਾਧਾ ਹੋਇਆ ਆਹਾਰ ਭੋਜਨ ਤਨ ਨੂੰ ਰੋਗੀ ਕਰ ਜਾਂਦਾ ਤੇ ਚੇਤੇ ਰੱਖਿਓ ਮਾੜੇ ਫੁਰਨੇ ਬੰਦੇ ਦੇ ਮਨ ਨੂੰ ਰੋਗੀ ਕਰ ਜਾਂਦੇ। ਆਹਾਰ ਬਾਰੇ ਸਾਰੇ ਸੋਚਦੇ ਨੇ, ਪਰ ਅਰਜ਼ ਕਰਾਂਗਾ ਵਿਚਾਰ ਬਾਰੇ, ਖਿਆਲ ਬਾਰੇ, ਉਹ ਕੇਵਲ ਸਤਿਗੁਰੂ ਦੱਸਦੇ ਨੇ। ਇੱਥੇ ਮੈਂ ਜਿਹੜੀ ਅਰਜ਼ ਕਰ ਲੱਗਾ ਵਾਂ, ਇੱਕ ਲਫ਼ਜ਼ ਹੈ ਸੂਤਕ ਤੇ ਦੂਸਰਾ ਲਫ਼ਜ਼ ਹੈ ਪਾਤਕ। ਇਹ ਅਕਸਰ ਵਰਤਿਆ ਜਾਂਦਾ ਕਿ ਸਿੱਖ ਨੇ ਸੂਤਕ ਪਾਤਕ ਦਾ ਭਰਮ ਨਹੀਂ ਕਰਨਾ, ਸਿੱਖ ਨੇ ਸੂਤਕ ਤੇ ਪਾਤਕ ਦਾ ਵਹਿਮ ਨਹੀਂ ਕਰਨਾ। ਪਰ ਮੈਂ ਬੇਨਤੀ ਕਰਾਂਗਾ, ਇਹ ਲਫ਼ਜ਼ ਕੀ ਨੇ, ਇਹਨਾਂ ਦੇ ਅਰਥ ਕੀ ਨੇ ਤੇ ਸਾਡੇ ਜ਼ਿੰਦਗੀ ਦੇ ਕਿਸ ਪੜਾਂ ਦੇ ਨਾਲ ਇਹ ਜੁੜੇ, ਇਹਦੇ ਵਿੱਚ ਆਪਾਂ ਜਦੋਂ ਅਰਥ ਵੇਖਾਂਗੇ। ਕਿਉਂਕਿ ਮੇਰਾ ਮਕਸਦ ਸਿਰਫ ਇੰਨਾ ਹੈ ਕਿ ਜ਼ਿਆਦਾ ਵਿਚਾਰ ਵੀ ਜਾਣ ਦੀ ਕੇਵਲ ਆਸਾ ਕੀ ਵਾਰ ਦੇ ਅਖਰੀ ਅਰਥ ਭਾਵ ਅਰਥ ਉਹ ਸ਼ਬਦ ਕਿੱਥੋਂ ਬਣਿਆ ਉਹ ਤਕਰੀਬਨ ਦਾਸ ਬੇਨਤੀ ਕਰਦਾ ਜਾ ਰਿਹਾ ਹੈ। ਹੁਣ ਜਿਹੜਾ ਸੂਤਕ ਲਫ਼ਜ਼ ਹੈ, ਇਹਦਾ ਸੰਬੰਧ ਹਿੰਦੂਇਜ਼ਮ ਦੇ ਮੁਤਾਬਕ ਜਦੋਂ ਕਿਸੇ ਦੇ ਘਰ ਵਿੱਚ ਬੱਚਾ ਜਾਂ ਬੱਚੀ ਜਨਮ ਲੈਂਦਾ ਹੈ, ਉਦੋਂ ਮੰਨਿਆ ਜਾਂਦਾ ਸੀ ਕਿ ਉਹ ਘਰ ਜਿਹੜਾ ਹੈ ਉਹ ਸੂਤਕ ਵਾਲਾ ਹੋ ਜਾਂਦਾ। ਸੂਤਕ ਦਾ ਅਰਥ ਹੈ ਅਸ਼ੁੱਧ, ਅਸ਼ੁੱਧੀ ਵਾਲਾ। ਹੋਰ ਲਫ਼ਜ਼ ਵਰਤੀਏ ਅਪਵਿੱਤਰ, ਅਪਵਿੱਤਰ ਐੜਾ ਗੇਤਰ ਲਾ ਕੇ, ਉਹ ਪਵਿੱਤਰ ਨਹੀਂ। ਜੇ ਤੁਸੀਂ ਸਿਮਰਤੀ ਨੂੰ ਪੜੋ, ਮੈਂ ਸਿਰਫ ਇਸ ਦੇ ਅਰਥ ਕਰ ਲੱਗੀ ਵੀ ਸੂਤ ਵਿਖਾਏ ਕਿ ਘਰ ਵਿੱਚ ਬੱਚੇ ਨੇ ਜਨਮ ਲਿਆ, ਕਹਿੰਦੇ ਇਹ ਘਰ ਸੂਤਕ ਵਾਲਾ ਹੈ। ਤੇ ਵਰਨ ਵੰਡ ਮੁਤਾਬਕ ਜਿਹੜਾ ਬ੍ਰਾਹਮਣ ਹੈ ਉਹਦੇ ਘਰ ਵਿੱਚ ਬੱਚਾ ਜਨਮ ਲਏ ਤੇ 11 ਦਿਨਾਂ ਦਾ ਸੂਤਕ ਹੁੰਦਾ, ਖੱਤਰੀ ਦੇ ਘਰ ਅੰਦਰ 13 ਦਿਨਾਂ ਦਾ ਸੂਤਕ ਹੁੰਦਾ, ਵੈਸ਼ ਦੇ ਘਰ ਅੰਦਰ ਬੱਚਾ ਜਨਮ ਲਏ ਤੇ 17 ਦਿਨ ਸੂਤਕ ਚੱਲਦਾ, ਤੇ ਸ਼ੂਦਰ ਦੇ ਘਰ ਵਿੱਚ ਜਨਮ ਲੈਂਦਾ ਬੱਚਾ ਤੇ ਉਹ 30 ਦਿਨ ਸੂਤਕ ਚੱਲਦਾ। ਇਹਦਾ ਮਤਲਬ ਬ੍ਰਾਹਮਣ ਦਾ ਘਰ 11 ਦਿਨਾਂ ਵਾਸਤੇ ਅਸ਼ੁੱਧ ਹੈ, ਉਹਦੇ ਘਰ ਵਿੱਚ ਰੋਟੀ ਖਾਣਾ ਪਾਣਾ ਪਹਿਨਣਾ, ਇੱਥੋਂ ਤੱਕ ਕਿਹਾ ਜਾਂਦਾ ਵੀ ਰਿਸ਼ਤੇਦਾਰਾਂ ਨੂੰ ਵੀ ਇਹ ਅਸ਼ੁੱਧੀ ਅਪਵਿੱਤਰਤਾ ਲੱਗ ਜਾਏਗੀ। 11 ਦਿਨ ਉਸ ਘਰ ਦੇ ਵਿੱਚ ਸੂਤਕ ਹੈ, ਕਿਉਂ? ਕਿਉਂਕਿ ਉਸ ਘਰ ਦੇ ਵਿੱਚ ਬੱਚੇ ਨੇ ਜਨਮ ਲਿਆ, ਉਹਦੇ ਜਨਮ ਕਰਕੇ ਅਪਵਿੱਤਰਤਾ ਹੈ। ਇਹ ਹੁਣ ਇਹਦੇ ਮੈਂ ਅੱਗੇ ਅਰਥ ਕਰਾਂਗਾ, ਗੁਰੂ ਨਾਨਕ ਸਾਹਿਬ ਜੀ ਦਾ ਖਿਆਲ ਕੀ ਹੈ, ਮਹਾਰਾਜ ਸਾਨੂੰ ਕੀ ਦੱਸਦੇ ਨੇ। ਤੇ ਇਹ ਵੀ ਬੇਨਤੀ ਕਰਾਂਗਾ, ਸਾਡੀ ਰਹਿਤ ਮਰਿਆਦਾ ਕੀ ਕਹਿੰਦੀ ਹੈ ਜਦੋਂ ਬੱਚੇ ਦਾ ਜਨਮ ਹੋਵੇ ਤੇ ਕੀ ਕਰਨਾ, ਕਿਉਂਕਿ ਸਾਨੂੰ ਬਾਣੀ ਦੀ ਰੋਸ਼ਨੀ ਚ ਦੇਖਣਾ ਚਾਹੀਦਾ। ਬ੍ਰਾਹਮਣ ਦਾ 11 ਦਿਨਾਂ ਦਾ ਸੂਤਕ ਹੈ, ਫਿਰ ਮੈਂ ਅਰਜ਼ ਕਰਾਂਗਾ ਖੱਤਰੀ 13 ਦਿਨਾਂ ਦਾ ਸੂਤਕ, ਵੈਸ਼ ਦਾ 17 ਦਿਨਾਂ ਦਾ ਸੂਤਕ, ਤੇ ਸ਼ੂਦਰ ਜਿਹੜਾ ਉਹਦੇ ਘਰ ਵਿੱਚ 30 ਦਿਨਾਂ ਦਾ ਸੂਤਕ ਹੈ। ਬੱਚੇ ਨੇ ਜਨਮ ਲਿਆ, ਮਾਂ ਅਪਵਿੱਤਰ ਹੈ, ਬੱਚਾ ਸੂਤਕ ਵਾਲਾ ਹੈ, ਉਸ ਦੇ ਘਰ ਦਾ ਖਾਣਾ ਪਾਣਾ ਜਿਹੜਾ ਹੈ ਉਹਨੂੰ ਪਵਿੱਤਰ ਨਹੀਂ ਮੰਨਿਆ ਜਾਂਦਾ। ਤੇ ਇਸ ਤੇ ਬਾਅਦ ਇੱਕ ਸ਼ਬਦ ਹੈ ਪਾਤਕ, ਜਿਹੜਾ ਪਾਤਕ ਲਫ਼ਜ਼ ਹੈ ਉਹਦਾ ਸੰਬੰਧ ਜਨਮ ਨਾਲ ਨਹੀਂ, ਉਹਦਾ ਸੰਬੰਧ ਮੌਤ ਦੇ ਨਾਲ ਹੈ। ਯਾਦ ਰੱਖਿਓ, ਜਦੋਂ ਕਿਸੇ ਦੇ ਘਰ ਕੋਈ ਜਨਮ ਲੈਂਦਾ ਹੈ ਉਦੋਂ ਵੀ ਕਿਹਾ ਜਾਂਦਾ ਹੈ ਅਸ਼ੁੱਧੀ ਹੈ, ਇਹ ਅਪਵਿੱਤਰ ਹੈ, ਇਹ ਸੂਤਕ ਹੈ। ਤੇ ਜਦੋਂ ਕਿਸੇ ਦੇ ਪਰਿਵਾਰ ਵਿੱਚ ਕਿਸੇ ਦੀ ਮੌਤ ਹੁੰਦੀ ਹੈ ਉਦੋਂ ਕਿਹਾ ਜਾਂਦਾ ਇਸ ਦੇ ਘਰ ਅੰਦਰ ਪਾਤਕ ਹੈ। ਇਹ ਪਾਤਕ ਦਾ ਸੰਬੰਧ ਮੌਤ ਨਾਲ ਹੈ ਤੇ ਸੂਤਕ ਦਾ ਸੰਬੰਧ ਜਿਹੜਾ ਉਹ ਜਨਮ ਦੇ ਨਾਲ। ਇਸ ਕਰਕੇ ਅਸੀਂ ਲਫ਼ਜ਼ ਵਰਤਨੇ ਆ ਕਿ ਸੂਤਕ ਤੇ ਪਾਤਕ। ਸਤਿਗੁਰੂ ਇੱਕ ਬਖਸ਼ਿਸ਼ ਕਰਦੇ ਪਏ ਨੇ, ਉਹ ਕਹਿੰਦੇ ਨੇ ਜੇ ਮੰਨ ਲਿਆ ਜਾਏ। ਤੇ ਅੱਜ ਸਾਡੇ ਘਰਾਂ ਚ ਇਹ ਕੁਝ ਹੁੰਦਾ ਹੈ, ਯਾਦ ਰੱਖਿਓ, ਬੇਟੀ ਜਾਂ ਬੇਟਾ ਜਨਮ ਲੈਂਦਾ ਹੈ ਤੇ ਸਾਡੇ ਪਰਿਵਾਰ ਕਹਿੰਦੇ ਨੇ ਅਜੇ ਇੰਨੇ ਦਿਨ ਸੂਤਕ ਹੈ। ਤੇ ਕਈ ਵਾਰੀ ਸ਼ਬਦ ਵਰਤਦੇ ਨੇ ਕਿ ਅਜੇ ਇੰਨੇ ਦਿਨ ਇਸ ਘਰ ਦਾ ਕੁਝ ਖਾਣਾ ਪੀਣਾ ਨਹੀਂ, ਇਹ ਅਪਵਿੱਤਰ ਹੈ। ਜਿਹੜੇ ਲੋਕ ਇਸ ਗੱਲ ਨੂੰ ਅਜੇ ਮੰਨਦੇ ਪਏ ਨੇ, ਯਾਦ ਰੱਖਿਓ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਸਮਝ ਹੀ ਕੋਈ ਨਹੀਂ। ਉਹਨਾਂ ਨੂੰ ਪਤਾ ਹੀ ਨਹੀਂ ਕਿ ਗੁਰੂ ਘਰ ਵਿੱਚ ਸੂਤਕ ਕਿਸ ਢੰਗ ਨਾਲ ਮੰਨਿਆ ਗਿਆ। ਇੱਥੇ ਮਹਾਰਾਜ ਜੀ ਨੇ ਸੂਤਕ ਮੰਨਿਆ ਤੇ ਮੇਰਾ ਖਿਆਲ ਬਾਹਰ ਦੇ ਸੂਤਕ ਦੀ ਗੱਲ ਪੀੜ੍ਹੀ ਦਰ ਪੀੜ੍ਹੀ ਘਰਾਂ ਵਿੱਚ ਚੱਲਦੀ ਏ। ਤੇ ਜਿਹੜਾ ਬਾਬੇ ਨਾਨਕ ਨੇ ਸੂਤਕ ਦੱਸਿਆ, ਉਹ ਸੂਤਕ ਤਾਂ 11 ਦਿਨ, 13 ਦਿਨ, 17 ਦਿਨ, 30 ਦਿਨਾਂ ਬਾਅਦ ਨਿਕਲ ਜਾਏਗਾ। ਜਿਹੜਾ ਸੂਤਕ ਮੇਰੇ ਬਾਬੇ ਨੇ ਦੱਸਿਆ, ਚੇਤੇ ਰੱਖਿਓ, ਇਹ ਸੂਤਕ ਤਾਂ ਬੰਦੇ 70-70 ਸਾਲ ਉਮਰ ਭੋਗ ਜਾਣ ਤਾਂ ਵੀ ਖਤਮ ਨਹੀਂ ਹੁੰਦਾ ਪਿਆ। ਉਹ ਅਪਵਿੱਤਰਤਾ ਕੀ ਹੈ, ਉਹ ਅਸ਼ੁੱਧੀ ਕੀ ਹੈ, ਉਹ ਸੰਬੰਧੀ ਬੇਨਤੀ ਹੈ। ਸਤਿਗੁਰੂ ਇੱਕ ਖਿਆਲ ਦਿੰਦੇ ਨੇ, ਕਹਿੰਦੇ ਨੇ ਜੇਕਰ ਮੰਨ ਲਿਆ ਜਾਏ ਕਿ ਕਿਸੇ ਪਰਿਵਾਰ ਦੇ ਵਿੱਚ ਸ਼ਿਸ਼ੂ ਦਾ, ਬੱਚੇ ਦਾ ਜਨਮ ਹੋਇਆ ਤੇ ਜਨਮ ਹੋਣਾ ਇਹ ਅਪਵਿੱਤਰਤਾ ਹੈ, ਜਨਮ ਹੋਣਾ ਇਹ ਅਸ਼ੁੱਧੀ ਹੈ। ਤੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਇੱਕ ਲੋਜ਼ ਖਿਆਲ ਦਿੰਦੇ ਨੇ, ਦਲੀਲ ਦਿੰਦੇ ਨੇ, ਕਹਿੰਦੇ ਨੇ ਮੈਨੂੰ ਦੱਸੋ ਦੁਨੀਆਂ ਵਿੱਚ ਕਿਹੜੀ ਥਾਂ ਹੈ ਜਿਸ ਥਾਂ ਦੇ ਉੱਤੇ ਸੂਤਕ ਨਹੀਂ ਵਰਤਦਾ ਪਿਆ। ਮਹਾਰਾਜ ਜੇਕਰ ਸੂਤਕ ਮੰਨੀਏ, ਇੱਥੋਂ ਸ਼ੁਰੂ ਮਹਾਰਾਜ ਕਰਦੇ ਨੇ। ਇਹਦਾ ਅਰਥ ਹੈ ਜੇਕਰ ਤੁਸੀਂ ਮੰਨ ਲਵੋ, ਇਹਦਾ ਭਾਵ ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਸੂਤਕ ਨੂੰ ਮੰਨ ਰਹੇ ਨੇ। ਉਹ ਕਹਿੰਦੇ ਜੇਕਰ ਸੂਤਕ ਮੰਨੀਏ, ਜੇ ਇਹ ਮੰਨਿਆ ਜਾਏ ਕਿ ਸੂਤਕ ਹੁੰਦਾ ਹੈ, ਤੇ ਫਿਰ ਕਹਿੰਦੇ ਨੇ ਮੈਨੂੰ ਦੱਸੋ ਕਿਹੜੀ ਜਗ੍ਹਾ ਹੈ ਜਿਸ ਜਗ੍ਹਾ ਤੇ ਸੂਤਕ ਨਹੀਂ। ਮਹਾਰਾਜ ਇਹ ਤੁਸੀਂ ਕਿਵੇਂ ਕਹਿ ਰਹੇ ਹੋ? ਦੇਖੋ, ਸਤਿਗੁਰੂ ਦੇ ਸਮਝਾਉਣ ਦਾ ਇੱਕ ਤਰੀਕਾ ਹੈ। ਜਿਵੇਂ ਆਪਾਂ ਜਪਜੀ ਸਾਹਿਬ ਦਾ ਪਾਠ ਕਰਨੇ, ਇੱਕ ਮਨੌਤ ਚੱਲੀ ਆਉਂਦੀ ਹੈ ਕਿ ਇਹ ਜ਼ਮੀਨ ਜਿਹੜੀ ਹੈ, ਇਹ ਧਰਤੀ ਜਿਹੜੀ ਹੈ, ਇਹ ਮੈਂ ਇੱਕ ਵਾਰ ਅਰਜ਼ ਵੀ ਕੀਤੀ ਸੀ, ਹੋ ਸਕਦਾ ਆਸਾ ਕੀ ਵਾਰ ਵਿੱਚ ਰਿਪੀਟ ਹੋਵੇ, ਇਹ ਜ਼ਮੀਨ ਜਿੱਥੇ ਆਪਾਂ ਰਹਿ ਰਹੇ ਹਾਂ ਇਹ ਧੌਲ ਬਲਦ ਦੇ ਸਿੰਗਾਂ ਦੇ ਸਹਾਰੇ ਤੇ ਖਲੋਤੀ। ਇਹ ਸ਼ਬਦ ਵਰਦੇ ਨੇ ਜੀ, ਇਹ ਧੌਲ ਬਲਦ ਨੇ ਇਹਨੂੰ ਸਿੰਗਾਂ ਦੇ ਉੱਤੇ ਚੁੱਕਿਆ ਹੈ। ਤੇ ਇਹ ਵੀ ਕਿਹਾ ਜਾਂਦਾ ਸੀ ਕਿ ਜਦੋਂ ਧੌਲ ਬਲਦ ਆਪਣੇ ਸਿੰਘ ਨੂੰ ਬਦਲਦਾ ਧਰਤੀ ਨੂੰ, ਜਿਹਨੂੰ ਆਪਾਂ ਭੁਚਾਲ ਅਰਥ ਕਹਿੰਦੇ ਹਾਂ, ਉਹ ਕਹਿੰਦੇ ਸੀ ਨੇ ਭੁਚਾਲ ਤਾਂ ਹੁੰਦਾ ਹੈ ਕਿਉਂਕਿ ਬਲਦ ਆਪਣੇ ਸਿੰਘ ਉੱਤੋਂ ਧਰਤੀ ਨੂੰ ਬਦਲਦਾ ਪਿਆ ਹੈ। ਗੁਰੂ ਕੇ ਸਿੱਖੋ, ਗੁਰੂ ਨਾਨਕ ਸਾਹਿਬ ਦੇ ਚਰਨਾਂ ਤੋਂ ਕੁਰਬਾਨ ਜਾਓ। ਜਿਸ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਮੱਥਾ ਟੇਕਦੇ ਹੋ, ਮੈਂ ਕਰਜ਼ ਕਰਨਾ ਹੁੰਦਾ ਆਪਣੇ ਗੁਰੂ ਤੇ ਭਰੋਸਾ ਕਰਕੇ, ਖੰਕਾਰ ਨਾਲ ਨਹੀਂ। ਜਿੰਨੀ ਮਰਜ਼ੀ ਸਾਇੰਸ ਤਰੱਕੀ ਕਰ ਜਾਏ, ਜਿੰਨੀ ਮਰਜ਼ੀ ਇਨਸਾਨ ਤਰੱਕੀ ਕਰ ਜਾਏ, ਪਰ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਰਹਿੰਦੀ ਦੁਨੀਆਂ ਤੱਕ ਕੋਈ ਵੀ ਦੁਨੀਆਂ ਦਾ ਗਿਆਨ ਨੂੰ ਝੁਠਲਾ ਨਹੀਂ ਸਕੇ, ਕੋਈ ਦੁਨੀਆਂ ਦਾ ਗਿਆਨ ਇਹਨੂੰ ਝੁਠਲਾ ਨਹੀਂ ਸਕੇ। ਮੈਂ ਜਿਹੜੀ ਬੇਨਤੀ ਕਰਾਂਗਾ, ਤੁਸੀਂ ਹੈਰਾਨ ਹੋਗੇ, ਦੇਖੋ ਅਸੀਂ ਰੋਜ਼ ਆਸਾ ਕੀ ਵਾਰ ਸੁਣਨੇ ਆ, ਪੜ੍ਹਨੇ ਖਾਂ, ਪਰ ਆਸਾ ਕੀ ਵਾਰ ਦੀ ਇਸ ਵਿਚਾਰ ਨੂੰ ਕਹਿਣ ਤੋਂ ਪਹਿਲਾਂ ਪਿਛਲੇ ਦਿਨੀ ਦਾਸ ਇੱਕ ਬੇਨਤੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਬਾਬਾ ਫਰੀਦ ਸਾਹਿਬ ਦਾ ਜਨਮ ਹੋਇਆ ਸੰਨ 1173 ਨੂੰ, ਜਿਨ੍ਹਾਂ ਦੀ ਅਸੀਂ ਬਾਣੀ ਪੜ੍ਹਨੇ, ਬਾਬਾ ਫਰੀਦ ਸਾਹਿਬ। ਗੁਰੂ ਨਾਨਕ ਸਾਹਿਬ ਦਾ ਆਗਮਨ ਹੈ 1469, ਸਦੀਆਂ ਦਾ ਫਰਕ ਪੈਂਦਾ। 1173 ਨੂੰ ਬਾਬਾ ਫਰੀਦ ਜੀ ਦਾ ਜਨਮ ਹੋਇਆ, 1265 ਨੂੰ ਉਸ ਮਹਾਨ ਦਰਵੇਸ਼ ਦਾ ਅੰਤਲਾ ਸਮਾਂ, ਉਹਦੀ ਫੌਤ ਕਹਿ ਲਓ, ਉਹਨਾਂ ਦੀ ਡੈਥ, ਉਹਨਾਂ ਦਾ ਚਲਾਣਾ ਹੋਇਆ। ਉਹਨਾਂ ਨੇ ਸਦੀਆਂ ਪਹਿਲਾਂ ਇਹ ਅੰਮ੍ਰਿਤ ਬੋਲ ਆਪਣੀ ਰਸਨਾ ਤੋਂ ਕਹਿ, ਹਾਲਾਂਕਿ ਉਹ ਜਿਹੜੀ ਮੈਂ ਗੱਲ ਕਹਿਣ ਲੱਗਾ ਉਹਦਾ ਸੰਬੰਧ ਇਸ ਵਿਸ਼ੇ ਨਾਲ ਨਹੀਂ, ਪਰ ਜੇਕਰ ਸੂਤਕ ਮੰਨੀਏ ਤੇ ਮੈਂ ਅਰਥ ਕਰਨ ਤੋਂ ਪਹਿਲਾਂ ਅਰਜ਼ ਕਰਨੀ ਚਾਹੁੰਦਾ। ਉਹਨਾਂ ਨੇ ਸ਼ਲੋਕ ਉਚਾਰਨ ਕੀਤਾ ਕਿ ਰੱਤੀ ਰਤ ਨਾ ਨਿਕਲੇ ਜੇ ਤਨ ਚੀਰੈ ਕੋਏ, ਉਹਨਾਂ ਦਾ ਸ਼ਲੋਕ ਹੈ। ਰੱਤੀ ਦਾ ਅਰਥ ਹੈ ਥੋੜੀ ਜਿੰਨੀ, ਆ ਰੱਤੀ ਮਾਸਾ ਤੋਲਾ ਜਿਹਨੂੰ ਕਹਿੰਦੇ, ਕਹਿੰਦੇ ਨੇ ਜਿਹੜੇ ਬੰਦੇ ਪਰਮਾਤਮਾ ਦੀ ਬੰਦਗੀ ਵਿੱਚ ਭਗਤੀ ਵਿੱਚ ਭਿੱਜੇ ਨੇ, ਜੇਕਰ ਉਹਨਾਂ ਦੀ ਬਾਡੀ ਨੂੰ, ਉਹਨਾਂ ਦੀ ਸਕਿਨ ਨੂੰ, ਨਾੜਾਂ ਨੂੰ ਚੀਰੋ, ਉਹਨਾਂ ਵਿੱਚੋਂ ਖੂਨ ਨਹੀਂ ਨਿਕਲਦਾ, ਰੱਤੀ ਰੱਤ ਨਾ ਨਿਕਲੇ। ਜੇ ਤਨ ਚੀਰੈ ਕੋਏ, ਜੋ ਤਨ ਰੱਤੇ ਰੱਬ ਸਿਓ, ਤਿਤ ਤਨ ਰੱਤ ਨਾ ਹੋਏ। ਜਿਹੜੇ ਪਰਮਾਤਮਾ ਚ ਰੱਤੇ ਨੇ, ਉਹਨਾਂ ਅੰਦਰ ਖੂਨ ਨਹੀਂ, ਉਹਨਾਂ ਅੰਦਰ ਲਹੂ ਨਹੀਂ। ਤੇ ਅੱਜ ਅਸੀਂ ਕਹਿਣਾ ਸੀ ਵੀ ਖੂਨ ਤੋਂ ਬਿਨਾਂ ਤਾਂ ਸਾਇੰਸ ਕਹਿੰਦੀ ਬੋਡੀ ਚੱਲ ਹੀ ਨਹੀਂ ਸਕਦੀ। ਖੂਨ ਘੱਟ ਜਾਏ ਤੇ ਬੰਦਾ ਬਿਮਾਰ ਹੋ ਜਾਂਦਾ। ਪਰ ਮੇਰੇ ਸਤਿਗੁਰੂ ਨੇ ਇੱਕ ਬਖਸ਼ਿਸ਼ ਕੀਤੀ, ਉਹਨਾਂ ਨੇ ਫਰਮਾਇਆ ਉਹਦੇ ਇਸ ਸਲੋਕ ਦੇ ਅਰਥ ਕਰਦੇ। ਗੁਰੂ ਅਮਰਦਾਸ ਜੀ ਨੇ ਕਿਹਾ, ਦੁਨੀਆਂ ਦੇ ਲੋਕੋ, ਮਤਾਂ ਕਿਸੇ ਉਸ ਮਹਾਨ ਦਰਵੇਸ਼ ਦੇ ਬੋਲ ਤੇ ਤਰਕ ਕਰ ਦਿਓ, ਉਹਨੂੰ ਖੰਡਨ ਕਰ ਦਿਓ। ਉਹ ਸ਼ਬਦ ਕਹਿ ਰਹੇ ਨੇ, ਜੋ ਤਨ ਰੱਤੇ ਰੱਬ ਸਿਓ, ਤੇ ਤਨ ਰੱਤ ਨਾ ਹੋਏ। ਅੱਗੇ ਮਹੱਲਾ ਤੀਜਾ, ਕਹਿਣ ਲੱਗੇ ਇਹ ਸੱਚ ਹੈ ਕਿ ਜਿਹੜੇ ਪਰਮਾਤਮਾ ਦੇ ਨਾਮ ਚ ਰੱਤੇ ਨੇ, ਉਹਨਾਂ ਅੰਦਰ ਖੂਨ ਨਹੀਂ। ਬਾਬਾ ਫਰੀਦ ਕਹਿ ਰਹੇ ਨੇ, ਪਰ ਗੁਰੂ ਅਮਰਦਾਸ ਕਹਿੰਦੇ ਨੇ, ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ। ਦੇਖੋ ਜਿਹੜਾ ਸਵਾਲ ਅੱਜ ਕਮਿਊਨਿਟੀ ਨੇ ਸਾਂ ਲੋਕਾਂ ਸਵਾਲ ਪੈਦਾ ਕਰਨਾ ਸੀ ਨਾ ਜੀ, ਇੱਕ ਬਚਨ ਹੁੰਦਾ, ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰ। ਅੱਜ ਬੜੇ ਸਵਾਲ ਕਰਦੇ ਜੀ ਬੰਦੇ ਦੀਆਂ, ਤੇ ਮਰਨ ਤੋਂ ਬਾਅਦ ਅੱਖਾਂ ਵੀ ਕੰਮ ਆਉਂਦੀਆਂ ਪਈਆਂ ਨੇ, ਆਹ ਵੀ ਚੀਜ਼ ਕੰਮ ਆਉਂਦੀ ਪਈ, ਆਹ ਵੀ ਆਉਂਦੀ। ਇਹ ਗੱਲ ਚੇਤੇ ਰੱਖਿਓ, ਅੱਖਾਂ ਕੱਢਣ ਦਾ ਵੀ ਟਾਈਮ ਹੈ। ਜੇਕਰ ਉਸ ਟਮੇ ਤੋਂ ਬਾਅਦ ਅੱਖਾਂ ਨੂੰ ਹੱਥ ਪਾਓ ਤੇ ਅੱਖਾਂ ਦੀ ਵੀ ਮੌਤ ਹੋ ਜਾਂਦੀ, ਉਹ ਵੀ ਜਿਉਂਦੀਆਂ ਹੀ ਬਾਹਰ ਨਿਕਲਦੀਆਂ। ਫਿਰ ਅਰਜ਼ ਹੈ ਕਿ ਇਹ ਸਤਿਗੁਰੂ ਨੇ ਕਿਰਪਾ ਕੀਤੀ ਕਿ ਜਿਹੜੇ ਸਵਾਲ ਅੱਜ ਤਰਕ ਵਿੱਚੋਂ, ਅੱਜ ਸਾਇੰਸ ਨੇ ਪੈਦਾ ਕਰਨੇ ਸਨ, ਸਦੀਆਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਉਹਨਾਂ ਸਲੋਕਾਂ ਦੀਆਂ ਰਮਜਾਂ ਖੋਲ ਗਏ। ਗੁਰੂ ਅਮਰਦਾਸ ਜੀ ਨੇ ਕਿਹਾ ਕਿ ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ। ਜੋ ਸ਼ਹਿ ਰੱਤੇ ਆਪਣੇ ਤਿਤ ਤਨ, ਲੋਭ ਰੱਤ ਨਾ ਹੋਏ। ਜਿਹੜੇ ਰੱਬ ਦੇ ਰੰਗ ਵਿੱਚ ਰੱਤੇ ਨੇ, ਖੂਨ ਤਾਂ ਉਹਨਾਂ ਵਿੱਚ ਵੀ, ਪਰ ਉਹਨਾਂ ਦੇ ਖੂਨ ਦੇ ਅੰਦਰ ਲਾਲਚ ਨੇ, ਉਹਨਾਂ ਦੇ ਅੰਦਰ ਲਾਲਚ ਵਾਲੇ ਕਣ ਨਹੀਂ। ਇਹਦਾ ਭਾਵ ਅਰਥ ਕਿ ਉਸ ਸਰੀਰ ਦੇ ਅੰਦਰ ਲਾਲਚ ਵਾਲੀ ਗੰਦੀ ਬਿਰਤੀ ਕੋਈ ਨਹੀਂ। ਮਹਾਰਾਜ ਜੀ ਨੇ ਉਹਦੀ ਵਿਆਖਿਆ ਕਰ ਦਿੱਤੀ। ਹੁਣ ਮੰਨ ਲਓ, ਮੈਂ ਸ਼ੁਰੂ ਕਰਨਾ, ਜੇਕਰ ਸੂਤਕ ਮੰਨੀਏ, ਸਤਿਗੁਰੂ ਨੇ ਕਿਹਾ ਜੇਕਰ ਮੰਨ ਲਿਆ ਜਾਏ। ਮੈਂ ਪ੍ਰਮਾਣ ਦੇਣ ਲੱਗਾ ਜਪਜੀ ਸਾਹਿਬ ਚੋਂ ਕਿ ਮਹਾਰਾਜ ਜੀ ਦੀ ਦਲੀਲ ਦੇਖੋ। ਹਜ਼ੂਰ ਦਾ ਇੱਕ ਬਚਨ ਹੈ, ਕਹਿੰਦੇ ਨੇ, ਮੰਨ ਲਓ ਕਿ ਇਸ ਧਰਤੀ ਨੂੰ, ਇਸ ਜ਼ਮੀਨ ਨੂੰ ਬਲਦ ਨੇ ਚੁੱਕਿਆ ਹੋਇਆ ਸਿੰਘਾਂ ਤੇ। ਸਤਿਗੁਰੂ ਕਹਿੰਦੇ ਮੰਨ ਲਓ, ਪਰ ਕਹਿੰਦੇ ਨੇ ਇੱਕ ਗੱਲ ਦੱਸੋ ਕਿ ਜਿਸ ਧਰਤੀ ਨੂੰ ਇੱਕ ਬਲਦ ਨੇ ਚੁੱਕਿਆ, ਉਹ ਬਲਦ ਕਿਹਦੇ ਸਹਾਰੇ ਤੇ ਖਲੋਤਾ ਹੋਇਆ? ਕਿਉਂਕਿ ਉਹਦੇ ਵੀ ਚਾਰ ਪੈਰ ਨੇ, ਬਲਦ ਨੂੰ ਵੀ ਤਾਂ ਖਲੋਣ ਲਈ ਕੋਈ ਸਪੋਰਟ ਸਹਾਰਾ ਚਾਹੀਦਾ। ਤੇ ਅੱਗੋਂ ਉੱਤਰ ਮਿਲਦਾ, ਜੀ ਉਸ ਬਲਦ ਦੇ ਥੱਲੇ ਹੋਰ ਜ਼ਮੀਨ ਹੈ। ਤੇ ਮਹਾਰਾਜ ਕਹਿੰਦੇ ਮੈਨੂੰ ਦੱਸੋ, ਜਿਹੜਾ ਉਸ ਬਲਦ ਦੇ ਪੈਰਾਂ ਦੇ ਥੱਲੇ ਜ਼ਮੀਨ ਹੈ, ਉਹਨੂੰ ਕਿਹਨੇ ਚੁੱਕਿਆ ਹੋਇਆ? ਤੁਸੀਂ ਦੇਖੋਗੇ ਇਹ ਇਸ ਸਲੋਕ ਦੇ ਅਰਥ ਕਰਨ ਲਈ ਮਹਾਰਾਜ ਦੀ ਦਲੀਲ ਕਮਾਲ ਦੀ। ਕਹਿੰਦੇ ਨੇ ਜੇਕਰ ਜੰਮਣਾ ਹੀ ਸੂਤਕ ਹੈ, ਤੇ ਤੇਰੇ ਤਾਂ ਸਵਾਸਾਂ ਨੂੰ ਸੂਤਕ ਚੰਬੜਿਆ, ਜਿਹੜੇ ਤੂੰ ਸਾਹ ਲੈਂਦਾ ਇਹ ਵੀ ਜ਼ਿੰਦਗੀ ਹੈ, ਜਿਹੜਾ ਤੂੰ ਪਾਣੀ ਪੀਂਦਾ ਇਹਦੇ ਵਿੱਚ ਵੀ ਜੀਵ ਨੇ, ਜਿਹੜਾ ਤੂੰ ਅੰਨ ਖਾਂਦਾ ਇਹਦੇ ਵਿੱਚ ਕੀੜੇ ਨੇ, ਜਿਹੜੇ ਗੋਹੀਆਂ ਤੇ ਲੱਕੜੀਆਂ ਆਪਣੇ ਚੁੱਲ੍ਹਾ ਚ ਬਾਲਦਾ ਸੈ, ਚੇਤੇ ਰੱਖੀ ਉਹਦੇ ਵਿੱਚ ਕੀੜੇ ਜੰਮਦੇ ਨੇ, ਜਦੋਂ ਤੂੰ ਅੱਗ ਲਾਉਂਦਾ ਤੇ ਨਾਲ ਹੀ ਮਰ ਜਾਂਦੇ ਨੇ, ਤੇਰੇ ਤਾਂ ਚੁੱਲ੍ਹੇ ਵਿੱਚ ਵੀ ਸੂਤਕ ਬਾਧਕ ਹੈ। ਕੀ ਤੇਰਾ ਚੁੱਲ੍ਹਾ ਹਰ ਵਕਤ ਭ੍ਰਿਸ਼ਟਿਆ ਨਹੀਂ ਰਹਿੰਦਾ? ਇਹ ਮੈਂ ਅੱਗੇ ਬੇਨਤੀ ਕਰਨਾ। ਦੇਖੋ ਸਤਿਗੁਰੂ ਕੈਸੀ ਕਿਰਪਾ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜੇ ਮੰਨ ਲਓ ਉਸ ਬਲ ਜਿਸ ਨੇ ਧਰਤੀ ਨੂੰ ਚੁੱਕਿਆ, ਉਹਦੇ ਥੱਲੇ ਕੀ? ਕਹਿੰਦੇ ਥੱਲੇ ਜ਼ਮੀਨ। ਮਹਾਰਾਜ ਕਹਿੰਦੇ ਉਹ ਜ਼ਮੀਨ ਕਿਹਦੇ ਸਹਾਰੇ? ਉੱਤਰ ਮਿਲਿਆ, ਉਹਦੇ ਥੱਲੇ ਹੋਰ ਬਲਦ, ਉਹਦੇ ਨੀਚੇ ਹੋਰ ਬਲਦ। ਤੇ ਸਤਿਗੁਰੂ ਕਿਉਂ, ਉਹ ਬੈਲ ਕਿਹਦੇ ਸਹਾਰੇ ਖਲੋਤਾ? ਉਹ ਗੱਲ ਚੱਲ ਪਈ ਜੀ, ਬਲਦ ਥੱਲੇ ਧਰਤੀ, ਫਿਰ ਬਲਦ ਫਿਰ ਧਰਤੀ। ਸਤਿਗੁਰੂ ਕਹਿੰਦੇ ਸਿੱਧੀ ਗੱਲ ਮੁਕਾ, ਜਿਹੜੀ ਅਖੀਰ ਵਾਲੀ ਧਰਤੀ ਏ, ਉਹ ਕਿਹਦੇ ਸਹਾਰੇ ਖਲੋਤੀ? ਕਿੰਨੇ ਕੋ ਬਲਦ ਪੈਦਾ ਕਰੇਗਾ? ਉਹ ਕਹਿੰਦਾ ਮਹਾਰਾਜ, ਵੋ ਤੋ ਧਰਮ ਕੇ ਸਹਾਰੇ ਹੈ, ਧਰਮ ਕੇ ਆਸ਼ਰਿਤ ਹੈ, ਵੋ ਧਰਮ ਕੇ ਆਸਰੇ ਹੈ। ਮਹਾਰਾਜ ਕਹਿੰਦੇ ਨੇ ਤੂੰ ਸਿੱਧੀ ਗੱਲ ਕਿਉਂ ਨੀ ਮੁਕਾਉਂਦਾ ਪਿਆ, ਵੀ ਇਹ ਧਰਮ ਦੇ ਸਹਾਰੇ ਖਲੋਤੀ ਏ, ਵਿੱਚੋਂ ਬਲਦ ਖੜਾ ਕਰਕੇ ਕਿਉਂ ਲੋਕਾਂ ਨੂੰ ਤੂੰ ਭੰਬਲ ਭੂਸੇ ਚ ਪਾ ਰਿਹਾ? ਉੱਥੇ ਬਾਬਾ ਜੀ ਨੇ ਕਿਹਾ, ਜੇ ਕੋ ਬੂਝੈ ਹੋਵੇ ਸਚਿਆਰ, ਜਿਵੇਂ ਇੱਥੇ ਸ਼ਬਦ ਵਰਤੇ ਨੇ, ਜੇਕਰ ਸੂਤਕ ਮੰਨੀਏ, ਮੈਂ ਤਾਂ ਇਹਦੇ ਅਰਥ ਕਰਨ ਲੱਗਾ ਵਾ, ਉੱਥੇ ਸ਼ਬਦ ਵਰਤੇ ਜੇ ਕੋ ਬੂਝੈ ਹੋਵੇ ਸਚਿਆਰ ਧਵਲੇ ਉਪਰ ਕੇਤਾ ਭਾਰ। ਵੇਖੋ ਸਤਿਗੁਰੂ ਦੀ ਕੈਸੀ ਦਿਲੀ, ਇਸ ਧਰਤੀ ਉੱਪਰ ਕਿੰਨਾ ਕੁ ਭਾਰ ਹੈ, ਕਹਿੰਦੇ ਇੰਨਾ ਭਾਰ ਬਲਦ ਚੁੱਕ ਲੂਗਾ। ਜੇ ਕੋ ਬੂਝੈ ਹੋਵੇ ਸਚਿਆਰ ਧਵਲੇ ਉਪਰ ਕੇਤਾ ਭਾਰ, ਧਰਤੀ ਹੋਰ ਪਰ ਹੋਰ ਹੋਰ ਤਿਸਤੈ ਭਾਰ ਤਲੈ ਕਵਣ ਜੋਰ। ਮੈਨੂੰ ਦੱਸ ਧਰਤੀਆਂ ਤਾਂ ਹੋਰ ਤੋਂ ਹੋਰ ਅੱਗੇ ਤੋਂ ਅੱਗੇ ਕਿੰਨੇ ਕੁ ਪਲੈਨਟ ਨੇ, ਜ਼ਮੀਨਾਂ ਦਾ ਪਤਾ ਹੀ ਕੋਈ ਨਹੀਂ। ਸਤਿਗੁਰੂ ਦੇਖੋ ਕਹਿੰਦੇ ਨੇ ਮੈਨੂੰ ਇਹ ਸਮਝ ਹੀ ਨਹੀਂ ਕਿ ਕਿੰਨੀਆਂ ਕੁ ਧਰਤੀਆਂ ਨੇ, ਫਿਰ ਤੂੰ ਦੱਸ ਇਹ ਧਰਤੀ ਕਿੰਨੇ ਚੁੱਕੀ ਹੋਈ ਹੈ। ਜੇ ਕੋ ਬੂਝੈ ਖੋਵੈ ਸਚਿਆਰ ਧਵਲੈ ਉਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ। ਪਰ ਮਹਾਰਾਜ ਤੁਸੀਂ ਕਿਰਪਾ ਕਰਕੇ ਦੱਸੋ ਇਹ ਧਰਤੀ ਕਿਸ ਸਹਾਰੇ ਖਲੋਤੀ। ਉੱਥੇ ਫਿਰ ਸਤਿਗੁਰੂ ਨੇ ਕਿਹਾ ਇਹ ਕਿਸੇ ਬੈਲ ਦੇ ਪਸ਼ੂ ਦੇ ਸਹਾਰੇ ਨਹੀਂ, ਅਸਲ ਚ ਪਰਮਾਤਮਾ ਨੇ ਧਰਮ ਦੇ ਸਹਾਰੇ ਤੇ ਖੜਾ ਕੀਤਾ ਇਹਨੂੰ। ਇਹਨੂੰ ਫਿਰ ਧਿਆਨ ਨਾਲ ਮੇਰੀ ਬੇਨਤੀ ਸੁਣਿਓ, ਇਹ ਸ਼ਬਦ ਅਸੀਂ ਪੜ੍ਹਦੇ ਹਾਂ ਜੀ, ਧੌਲ ਧਰਮ ਦਇਆ ਕਾ ਪੂਤ। ਧਰਮ ਦਾ ਅਰਥ ਸਿੱਖ ਧਰਮ ਦੇ ਸਹਾਰੇ, ਹਿੰਦੂ ਧਰਮ ਦੇ ਸਹਾਰੇ, ਕੀ ਇਹ ਧਰਤੀ ਬੋਧ ਧਰਮ ਦੇ ਸਹਾਰੇ, ਇਸ ਗੱਲ ਦਾ ਵੀ ਥੋੜਾ ਜਿਹਾ ਨਿਰਣਾ ਕਰ ਲਿਓ। ਇੱਥੇ ਧਰਮ ਦਾ ਅਰਥ ਸਿੱਖ ਹਿੰਦੂ ਮੁਸਲਮਾਨ ਧਰਮ ਨਹੀਂ, ਇੱਥੇ ਧਰਮ ਦਾ ਅਰਥ ਹੈ ਪਰਮਾਤਮਾ ਦਾ ਆਪਣਾ ਬਣਾਇਆ ਹੋਇਆ ਨੇਮ, ਜਿਹਨੇ ਗ੍ਰੈਵਿਟੀ ਦੇ ਨਾਲ ਹਰ ਇੱਕ ਗ੍ਰਹਿ ਨੂੰ ਟਿਕਾ ਕੇ ਰੱਖਿਆ ਹੋਇਆ, ਜਿਹੜੀ ਆਕਰਸ਼ਣ ਸ਼ਕਤੀ ਹੈ ਉਹਦਾ ਧਰਮ। ਦੇਖੋ ਜਦੋਂ ਅਸੀਂ ਪੜ੍ਹਦੇ ਹਾਂ ਨਾ ਧਰਮ ਖੰਡ, ਉਹਦੇ ਵਿੱਚ ਸਤਿਗੁਰੂ ਪਹਿਲਾਂ ਟਾਈਮ ਦੀ ਗੱਲ ਕਰਦੇ ਨੇ, ਫਿਰ ਸਪੇਸ ਦੀ ਗੱਲ ਕਰਦੇ ਨੇ। ਟਾਈਮ ਦੀ ਗੱਲ ਕਰਦੇ ਆ, ਕਹਿੰਦੇ ਨੇ ਰਾਤੀ ਰੁੱਤੀ ਥਿੱਤੀ ਵਾਰ, ਇਹ ਟਾਈਮ ਹੈ। ਰਾਤਾਂ ਹੋਣ, ਥਿੱਤਾਂ ਹੋਣ, ਵਾਰ ਹੋਣ, ਮਹੀਨੇ ਹੋਣ, ਇਹ ਟਾਈਮ ਦੀ ਵੰਡ ਹੈ ਨਾ, ਤੇ ਅੱਗੇ ਤੱਤ ਨੇ, ਸਪੇਸ ਵੀ ਹੈ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਇਹ ਤੱਤ ਆ ਗਏ। ਹੁਣ ਇਸ ਸਭ ਕਾਸੇ ਵਿੱਚ ਮਹਾਰਾਜ ਕਹਿੰਦੇ ਧਰਮਸ਼ਾਲਾ ਤਾਂ ਹੈ ਧਰਤੀ, ਕਿਉਂਕਿ ਰੱਬ ਦੇ ਧਰਮ ਦੇ ਆਸ਼ਰਿਤ ਹੈ। ਜੇ ਪਿਆਰਿਓ ਉਹਨੇ ਨਾ ਧਾਰਨ ਕੀਤਾ ਹੋਵੇ ਤੇ ਧਰਤੀ ਕਿੰਨੇ ਚਿਰ ਦੀ ਖਿੰਨ ਖਿੰਨ ਛਿਨ ਛਿਨ ਹੋ ਕੇ ਖਤਮ ਹੋ ਜਾਏ। ਇੱਥੇ ਧਰਮ ਦਾ ਅਰਥ ਹੈ ਆਸਰਾ ਦੇਣ ਵਾਲਾ, ਧਰਮ ਦਾ ਅਰਥ ਹੈ ਸਹਾਰਾ ਦੇਣ ਵਾਲਾ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਇਸੇ ਤਰ੍ਹਾਂ ਬਾਬਾ ਜੀ ਕਹਿੰਦੇ ਨੇ ਕਿ ਧੌਲ ਧਰਮ, ਤੂੰ ਧੌਲ ਬਲਦ ਕਹਿ ਰਿਹਾ ਹੈ, ਅਸਲ ਚ ਧਰਮ ਹੀ ਬਲਦ ਹੈ, ਪਰਮਾਤਮਾ ਦਾ ਬਣਾਇਆ ਇੱਕ ਨੇਮ ਹੈ। ਯਾਦ ਰੱਖੋ ਕੋਈ ਚੀਜ਼ ਹੈ, ਅਸੀਂ ਗੱਡੀ ਲੈਨੇ ਆ, ਸਾਡੇ ਇੰਜਨ ਵਿੱਚ ਬਹੁਤ ਕੁਝ ਪੁਰਜੇ ਐਸੇ ਨੇ ਜਿਹੜੇ ਆਪਣੇ ਧੁਰੇ ਦੇ ਉੱਪਰ ਘੁੰਮਦੇ ਨੇ, ਉਹ ਮਸ਼ੀਨ ਉਹਨਾਂ ਨੂੰ ਘੁਮਾਉਂਦੀ ਪਈ। ਇਹ ਧਰਤੀ ਵੀ ਤਾਂ 24 ਘੰਟੇ ਘੁੰਮਦੀ ਪਈ ਏ, ਪਰ ਯਾਦ ਰੱਖੋ ਕਿੰਨੇ ਧੁਰਾ ਬਣਾਇਆ ਤੇ ਕਿਹੜਾ ਇਹਨੂੰ ਘੁਮਾਈ ਜਾਂਦਾ। ਸਤਿਗੁਰੂ ਕਹਿੰਦੇ ਨੇ ਸਮਝ ਇਨਸਾਨ ਤੋਂ, ਕੱਲੀ ਧਰਤੀ ਨਹੀਂ। ਪਿਛਲੇ ਦਿਨੀ ਜਦੋਂ ਵਿਚਾਰ ਆਈ ਸੀ ਭੈ ਵਿੱਚ ਸੂਰਜ ਭੈ ਵਿੱਚ ਚੰਦ, ਉਦੋਂ ਮੈਂ ਅਰਜ਼ ਕੀਤੀ ਸੀ ਭੈ ਹੀ ਧਰਮ ਹੈ ਜਿਹਦੇ ਆਸ਼ਰਿਤ ਸਭ ਕੁਝ ਘੁੰਮਦਾ ਪਿਆ। ਇੱਥੇ ਸਤਿਗੁਰੂ ਨੇ ਕਿਹਾ ਕਿ ਅਸਲ ਚ ਧਰਤੀ ਜਿਹੜੀ ਏ ਕਿਸੇ ਬੈਲ ਦੇ ਬਲਦ ਦੇ ਸਹਾਰੇ ਨਹੀਂ, ਇਹ ਪਰਮਾਤਮਾ ਦੇ ਬਣਾਏ ਹੋਏ ਧਰਮ ਦੇ ਸਹਾਰੇ ਹੈ। ਧੌਲ ਧਰਮ ਦਇਆ ਕਾਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਪਿਆਰਿਓ ਦਇਆ ਵਿੱਚੋਂ ਕਰੁਣਾ ਵਿੱਚੋਂ ਧਰਮ ਹੈ, ਧਰਮ ਵਿੱਚੋਂ ਸੰਤੋਖ, ਸੰਤੋਖ ਦਾ ਅਰਥ ਕਰਾਂਗੇ ਉਹ ਟਿਕਾ ਜਿਹਨੂੰ ਸਹਾਰਾ ਰੱਬ ਨੇ ਦਿੱਤਾ ਹੋਇਆ। ਹੁਣ ਅੱਜ ਜਿਹੜੇ ਬਚਨ ਨੇ, ਕਿਉਂਕਿ ਇਹਦੇ ਅਰਥ ਸ਼ੁਰੂ ਤੋਂ ਆਰੰਭ ਕਰਨੇ ਪੈਣਗੇ। ਜੇ ਜਨਮ ਹੀ ਸੂਤਕ ਹੈ, ਜੇ ਮਰਨਾ ਹੀ ਪਾਤਕ ਹੈ, ਸਤਿਗੁਰੂ ਕਹਿੰਦੇ ਨੇ ਫਿਰ ਕਿਹੜਾ ਬੰਦਾ ਜਿਹਦੇ ਸਰੀਰ ਨੂੰ ਸੂਤਕ ਨਹੀਂ ਚੰਬੜਿਆ, ਕਿਹੜੀ ਕਿਚਨ ਹੈ ਜਿਹਦੇ ਵਿੱਚ ਸੂਤਕ ਨਹੀਂ ਰੋਜ਼ ਵਰਤਦਾ, ਕਿਹੜਾ ਪਰਿਵਾਰ ਹੈ ਜਿਹਦੇ ਵਿੱਚ ਪਾਤਕ ਰੋਜ਼ ਨਹੀਂ ਵਰਤਦਾ। ਬੇਨਤੀ ਸੁਣਿਓ, ਉਂਜ ਵੈਸੇ ਗੁਰਮਤ ਅਨੁਸਾਰ ਜੋ ਸਿੱਖ ਰਹਿਤ ਮਰਿਆਦਾ ਚ ਲਿਖਿਆ, ਮੈਂ ਉਹਦੇ ਸੰਬੰਧੀ ਪਹਿਲਾਂ ਬੇਨਤੀ ਕਰ ਦੇਣਾ ਕਿ ਜਦੋਂ ਵੀ ਸਿੱਖ ਦੇ ਘਰ ਵਿੱਚ ਬੇਟੀ ਜਾਂ ਬੇਟਾ, ਪੁੱਤਰ ਜਾਂ ਪੁੱਤਰੀ ਜਨਮ ਲੈਂਦੇ ਨੇ, ਉਸ ਵਕਤ ਇਹ ਵਹਿਮ ਭਰਮ ਆਪਾਂ ਕਦਾ ਚਿਤ ਨਹੀਂ ਕਰਨਾ ਕਿ ਇਸ ਘਰ ਦੇ ਵਿੱਚ ਸੂਤਕ ਆ ਗਿਆ। ਇਹ ਬੇਨਤੀ ਧਿਆਨ ਨਾਲ ਸੁਣਿਓ ਤੇ ਇਹਨੂੰ ਮੰਨ ਵੀ ਲਿਓ, ਕਿਉਂਕਿ ਅਸੀਂ ਰੋਜ਼ ਮੱਥਾ ਟੇਕਨੇ ਆ, ਰੋਜ਼ ਕੀਰਤਨ ਸੁਣਨੇ ਆ, ਪਰ ਬਾਬਾ ਜੀ ਦੀਆਂ ਗੱਲਾਂ ਤਾਂ ਰੋਜ਼ ਨਹੀਂ ਮੰਨਦੇ। ਬਾਣੀ ਤਾਂ ਲੋਕਾਂ ਇੰਟਰਟੇਨਮੈਂਟ ਦਾ ਸਾਧਨ ਬਣਾਇਆ ਹੋਇਆ। ਖਿਮਾ ਕਰਿਓ ਮੈਂ ਸ਼ਬਦ ਵਰਤ ਬੈਠਾ, ਸੱਚ ਏ ਵੇ, ਅਸੀਂ ਸਿਰ ਹਿਲਾ ਕੇ ਗਾ ਸਕਦੇ ਹਾਂ, ਅਸੀਂ ਤਰਜ ਵਿੱਚ ਗਾ ਸਕਦੇ ਹਾਂ, ਉੱਚੀ ਉੱਚੀ ਬੋਲ ਸਕਦੇ ਹਾਂ, ਪਰ ਜਿਹਨੂੰ ਬੋਲ ਕੇ ਘਰ ਜਾਂਦੇ ਹਾਂ, ਜਿੱਥੋਂ ਬਾਬਾ ਜੀ ਵਰਦੇ ਨੂੰ ਸਾਰੇ ਕੰਮ ਆਪਾਂ ਕਰਨੇ। ਆ ਪਿਛਲੇ ਦਿਨ ਸਰਾਧਾਂ ਦਾ ਸ਼ਬਦ ਆਇਆ ਤੇ ਸਲੋਕ ਸਾਰੇ ਹੀ ਪੜਿਆ ਹੋਣਾ, ਜੇ ਮੁਹਾਕਾ ਘਰ ਮੋਹੈ ਘਰ ਮੈਂ ਪਿਤਰੀ ਦੇ, ਅੱਗੇ ਵਸਤ ਸਿਆਣੀ ਹੈ ਪਿਤਰੀ ਚੋਰ ਕਰੇ, ਸਾਰੇ ਅਸੀਂ ਉੱਚੀ ਉੱਚੀ ਗਾਉਂਦੇ ਹਾਂ। ਤੇ ਫਿਰ ਜਦੋਂ ਸਰਾਧ ਕਰਨੇ ਆ ਤੇ ਬਾਬਾ ਜੀ ਵੇਖ ਕੇ ਕਹਿਣਗੇ ਕਿੱਡਾ ਬੇਈਮਾਨ ਬੰਦਾ, ਮੈਂ ਚੋ ਲਫ਼ਜ਼ ਵਰਤਿਆ, ਗਾਂਦਾ ਮੇਰੇ ਸਲੋਕ ਤੇ ਕੰਮ ਉਹ ਕੁਝ ਕਰਦਾ ਜਿੰਨਾ ਕੰਮਾਂ ਤੋਂ ਮੈਂ ਵਰਜਿਆ ਹੋਇਆ। ਮੇਰੀ ਬੇਨਤੀ ਹੈ ਜਦੋਂ ਬੱਚੀ ਜਾਂ ਬੱਚਾ ਘਰ ਜਨਮ ਲੈ, ਇਹ ਕਦੀ ਨਫ਼ਰਤ ਨਾ ਕਰੋ ਬੇਟੀ ਏ ਜਾਂ ਬੇਟਾ, ਤੇ ਸਾਡੇ ਲੋਕ ਇਹ ਸ਼ਬਦ ਵਰਤਣ ਲੱਗ ਪਏ ਆ, ਜੇ ਬੱਚਾ ਬੇਟੇ ਨੇ ਆਉਣਾ, ਰੱਬ ਕਿਰਪਾ ਕਰੇ ਐਤਕੀ ਚੰਗੀ ਚੀਜ਼ ਬਖਸ਼ੇ, ਤੇ ਇੱਕ ਮੰਦੀ ਚੀਜ਼ ਹੈ। ਬੇਟੀ ਜਾਂ ਬੇਟਾ ਇਹ ਲਫ਼ਜ਼ ਵਰਤਨੇ, ਚੰਗੀ ਚੀਜ਼ ਆਈ ਮੰਦੀ ਚੀਜ਼ ਆਈ, ਨਹੀਂ ਪਿਆਰਿਓ ਇਹ ਕਦੀ ਨਹੀਂ ਕਹਿਣਾ। ਇਹ ਪਰਮਾਤਮਾ ਦੀ ਦਾਤ ਹੈ, ਇਹ ਸਾਡੇ ਸਮਾਜ ਨੇ ਤੇ ਧਰਮ ਦੀਆਂ ਕੁਝ ਰੀਤਾਂ ਨੇ ਕਾਣੀ ਵੰਡ ਐਸੀ ਕੀਤੀ। ਫੋਕਟ ਧਰਮ ਦੇ ਸ਼ਬਦ ਵਰਤਾਂਗਾ, ਜਿਨ੍ਹਾਂ ਨੇ ਇੱਕ ਔਰਤ ਨੂੰ ਸੱਚ ਏਵੇ ਇਹਨੇ ਨਿਗਾਰ ਵੀ ਛੱਡ ਦਿੱਤਾ। ਮੈਂ ਤਾਂ ਕਈ ਵਾਰੀ ਕਹਿੰਦਾ ਸ਼ਾਇਦ ਮਰਦ ਔਰਤ ਤੋਂ ਇੰਨਾ ਜ਼ੁਲਮ ਨਹੀਂ ਕਰਦਾ ਜਿੰਨੀ ਔਰਤ ਉੱਤੇ ਜ਼ੁਲਮ ਪਈ ਕਰਦੀ। ਆਪਣੀ ਕੁੱਖ ਦੇ ਪਲ ਰਿਹਾ ਬੱਚਾ ਉਹ ਵੀ ਔਰਤ ਤੇ, ਜਿਹੜੀ ਪਲ ਰਹੀ ਉਹ ਵੀ ਔਰਤ ਹੈ, ਉਹਦੇ ਤੋਂ ਹੇਟ ਕਰ ਰਹੀ ਹੈ। ਪਰ ਬੇਨਤੀ ਬੇਟੀ ਹੋਵੇ ਬੇਟਾ ਹੋਵੇ, ਇਸ ਗੱਲ ਤੋਂ ਨਫ਼ਰਤ ਨਹੀਂ ਕਰਨੀ। ਤੇ ਪਿਛਲੇ ਦਿਨੀ ਦਾਸ ਨੇ ਅਰਜ਼ ਵੀ ਕੀਤੀ, ਅੱਗੇ ਮੈਂ ਬੇਨਤੀ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ, ਇਉਂ ਕਹਿ ਲਵਾਂ ਕਿ 60% ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਚਾਰਨ ਕਰਨ ਵਾਲੇ ਮਰਦ ਭਗਤਾਂ ਗੁਰੂਆਂ ਨੇ ਵੀ ਰੱਬ ਦੇ ਸਾਹਮਣੇ ਇਸਤਰੀ ਬਣ ਕੇ ਆਪਣੇ ਆਪ ਨੂੰ ਸਮਰਪਿਤ ਕੀਤਾ। ਇੱਕ ਭਗਤੀ ਹੈ, ਇਸਤਰੀ ਦੀ ਕੋਮਲਤਾ ਪਤੀ ਨੂੰ ਰਜਾਂਦੀ ਏ, ਉਹ ਪਤੀ ਤੋਂ ਕਦੀ ਵਿੱਥ ਨਹੀਂ ਰੱਖਦੀ, ਸਭ ਕੁਝ ਆਪਣੇ ਸਵਾਮੀ ਨੂੰ ਸਮਰਪਣ ਕਰ ਦਿੰਦੀ ਏ। ਤੇ ਮੇਰਾ ਗੁਰੂ ਕਹਿੰਦਾ ਜੇ ਰੱਬ ਨੂੰ ਪਾਉਣਾ ਚਾਹੁੰਦਾ ਇੱਕ ਔਰਤ ਦੀ ਜ਼ਿੰਦਗੀ ਤੋਂ ਸਿੱਖ, ਜਿਵੇਂ ਉਹਨੇ ਸਭ ਕੁਝ ਸਮਰਪਣ ਕਰ ਦਿੱਤਾ ਆਪਣੇ ਪਤੀ ਦੇ, ਤੂੰ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰ। ਉਹਦੇ ਸਮਰਪਣ ਵਿੱਚੋਂ ਭਗਤੀ ਦੀ ਦਾਤ ਹੈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ।

ਤਾਂ ਸਾਹਿਬ ਕਹਿੰਦੇ ਨੇ ਕੁਦਰਤ ਦਿਸੇ ਅੱਖਾਂ ਦੇ ਵਿੱਚ ਦ੍ਰਿਸ਼ਟ ਸ਼ਕਤੀ ਜਿਹੜੀ ਹੈ ਇਹ ਉਸਦੀ ਕਲਾ ਹੈ ਤੇ ਅੱਖਾਂ ਦੇ ਰਾਹੀਂ ਜੋ ਕੁਝ ਦਿਖਾਈ ਦੇ ਰਿਹਾ ਹੈ ਸਭ ਉਸਦੀ ਕੁਦਰਤ ਹੈ। ਕੁਦਰਤ ਦਿਸੇ ਕੁਦਰਤ ਸੁਣੀਏ, ਇਹਨਾਂ ਕੰਨਾਂ ਦੇ ਵਿੱਚ ਜੋ ਕੁਝ ਸੁਣਾਈ ਦੇ ਰਿਹਾ ਹੈ ਇਹ ਉਸਦੀ ਕਲਾ, ਇਹ ਉਸਦੀ ਦੇਣ, ਇਹ ਉਸਦੀ ਬਖਸ਼ਿਸ਼। ਦਰਅਸਲ ਧਰਮ ਵੀ ਇੱਕ ਕਲਾ ਹੈ, ਔਰ ਜਦ ਵੀ ਕੋਈ ਮਨੁੱਖ ਪੂਰਨ ਤੌਰ ਤੇ ਧਾਰਮਿਕ ਹੋ ਜਾਂਦਾ ਉਹ ਕਲਾਕਾਰ ਹੀ ਹੋ ਜਾਂਦਾ ਹੈ। ਈਸ਼ਵਰ ਵੀ ਕਲਾਕਾਰ ਹੈ, ਐਸਾ ਜੀਵੰਤ ਕਲਾਕਾਰ ਹੈ ਕਿ ਉਹ ਆਪਣੀ ਕਲਾ ਦੇ ਨਾਲ ਜੁੜਿਆ ਹੋਇਆ। ਜਿੱਥੇ ਜਿੱਥੇ ਵੀ ਇਹ ਕਲਾ ਵਿਖਰੀ ਹੋਈ ਹੈ ਉਸ ਦੇ ਵਿੱਚ ਉਹ ਕਲਾਕਾਰ ਬੈਠਾ ਹੈ। ਤਾਂ ਸਾਹਿਬ ਕਹਿੰਦੇ ਨੇ ਕੰਨ ਜੋ ਕੁਝ ਸੁਣਦੇ ਨੇ ਇਹ ਵੀ ਇੱਕ ਕਲਾ ਹੈ, ਇਹ ਵੀ ਇੱਕ ਕੁਦਰਤ ਹੈ, ਔਰ ਇਸ ਕੁਦਰਤ ਦੇ ਵਿੱਚ ਉਹ ਆਪ ਹੈ ਭਾਵ ਏ ਸ਼ਕਤੀ, ਉਹ ਆਪ ਹੈ। ਕੁਦਰਤ ਦਿਸੇ ਕੁਦਰਤ ਸੁਣੀਏ, ਕੁਦਰਤ ਭਾਉ ਸੁਖ ਸਾਰ। ਇਹ ਵੀ ਉਸ ਦੀ ਕਲਾ ਹੈ ਕਿ ਜੀਵਾਂ ਦੇ ਅੰਦਰ ਜੋ ਭੈ ਹੈ ਤੇ ਭੈ ਸੁਖ ਦਾ ਸਾਰ ਹੈ। ਇੱਥੇ ਤਰਕ ਖੜੀ ਹੋ ਸਕਦੀ ਹੈ, ਭੈ ਭੈ ਨੂੰ ਇੱਕ ਮਾਨਸਿਕ ਰੋਗ ਆਖਿਆ ਗਿਆ ਹੈ। ਭੈ ਮਨੁੱਖ ਦਾ ਵਿਕਾਸ ਰੋਕ ਦਿੰਦਾ ਹੈ, ਚਾਹੇ ਉਹ ਕੈਸਾ ਵੀ ਭੈ ਹੋਵੇ। ਪਰ ਸਤਿਗੁਰੂ ਦੇਵ ਜੀ ਮਹਾਰਾਜ ਇੱਥੇ ਜਿਸ ਭੈ ਦਾ ਜ਼ਿਕਰ ਕਰ ਰਹੇ ਨੇ ਉਹ ਨਿਰਮਲ ਭੈ ਹੈ। ਜੈਸੇ ਕੋਈ ਇਹ ਭੈ ਰੱਖੇ ਕਿ ਮੈਂ ਅਧਿਕ ਖਾਵਾਂਗਾ ਤੇ ਬਿਮਾਰ ਹੋ ਜਾਵਾਂਗਾ, ਭੁੱਖ ਤੋਂ ਜ਼ਿਆਦਾ ਖਾਵਾਂਗਾ ਤੇ ਬਿਮਾਰ ਹੋ ਜਾਵਾਂਗਾ, ਬਿਮਾਰੀ ਦਾ ਇਹ ਭੈ ਖਾਣ ਪੀਣ ਦੇ ਸੰਜਮ ਨੂੰ ਜਨਮ ਦਿੰਦਾ ਹੈ। ਇਹ ਭੈ ਪਵਿੱਤਰ ਭੈ ਹੈ। ਜੈਸੇ ਕਿ ਮੈਂ ਕਿਸੇ ਵੀ ਥਾਂ ਪ੍ਰਕਿਰਤੀ ਦੇ ਨਿਯਮ ਦੀ ਉਲੰਘਣਾ ਕਰਾਂਗਾ, ਉਹਦੇ ਨਿਯਮ ਨੂੰ ਤੋੜਾਂਗਾ, ਇਸ ਦੇ ਨਾਲ ਮੈਨੂੰ ਦੁੱਖ ਹੋਵੇਗਾ, ਕਲੇਸ਼ ਹੋਵੇਗਾ। ਇਹ ਜਿਹੜਾ ਭੈ ਹੈ ਇਹ ਮਨੁੱਖ ਨੂੰ ਪਰਹੇਜ਼ਗਾਰ ਬਣਾ ਦਿੰਦਾ ਹੈ, ਔਰ ਕਾਨੂੰਨ ਦੇ ਨਿਯਮ, ਕਾਨੂੰਨ ਦੀ ਆਪਣੀ ਨਿਯਮਾਵਲੀ ਤੇ ਇਸ ਦਾ ਭੈ ਹੈ ਮਨੁੱਖ ਨੂੰ ਐਸਾ ਸੋਚਣ ਤੇ ਮਜਬੂਰ ਕਰਦਾ ਹੈ ਕਿ ਮੈਂ ਕਾਨੂੰਨ ਨਹੀਂ ਤੋੜਨਾ, ਨਿਯਮ ਨੂੰ ਨਹੀਂ ਤੋੜਨਾ। ਅਗਰ ਮਨੁੱਖ ਦੇ ਅੰਦਰ ਇਹ ਭੈ ਨਾ ਹੋਵੇ ਤੇ ਨਾ ਕਾਨੂੰਨ ਰਹਿ ਸਕਦਾ ਹੈ, ਨਾ ਪ੍ਰਾਕਿਰਤਿਕ ਨਿਯਮ ਰਹਿ ਸਕਦੇ ਨੇ ਮਨੁੱਖ ਦੀ ਦੁਨੀਆਂ ਵਿੱਚ, ਨਾ ਹੀ ਧਰਮ ਕਰਮ ਇਹ ਸਭ ਕੁਝ ਦੀਆਂ ਧਜੀਆਂ ਉੱਡ ਜਾਣ। ਦਰਅਸਲ ਮਨੁੱਖ ਦਾ ਇਹ ਭੈ ਹੈ ਕਿ ਭੈ ਪਰਮਾਤਮਾ ਨੂੰ ਮੰਨਣ ਤੇ ਮਜਬੂਰ ਕਰ ਦਿੰਦਾ ਹੈ, ਔਰ ਭੈ ਕਾਨੂੰਨ ਦੀ ਵੀ ਹਿਫਾਜ਼ਤ ਕਰਨ ਤੇ ਮਨੁੱਖ ਨੂੰ ਮਜਬੂਰ ਕਰ ਦਿੰਦਾ ਹੈ, ਸਮਾਜ ਦੇ ਨਿਯਮ ਦਾ ਵੀ ਉਧਾਰ ਨਹੀਂ ਹੋ ਜਾਂਦਾ। ਪਰਮਾਤਮਾ ਆਪ ਨਿਰਮਲ ਹੈ, ਪਾਵਨ ਹੈ, ਪਵਿੱਤਰ ਹੈ, ਇਸ ਵਾਸਤੇ ਉਸਦਾ ਭੈ ਵੀ ਪਵਿੱਤਰ ਹੈ। ਪਰਮਾਤਮਾ ਦਾ ਭੈ ਮਨੁੱਖ ਨੂੰ ਨਿਰਮਲ ਕਰ ਦਿੰਦਾ ਹੈ, ਪਾਵਨ ਕਰ ਦਿੰਦਾ ਹੈ। ਸਾਹਿਬ ਕਹਿੰਦੇ ਨਿਰਭਉ ਜਪੇ ਸਗਲ ਭਉ ਮਿਟੇ। ਪਰਮਾਤਮਾ ਦਾ ਭੈ ਦੁਨਿਆਵੀ ਭੈ ਮਿਟਾ ਦਿੰਦਾ ਹੈ। ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ। ਜਿਸ ਦਿਨ ਦਾ ਨਿਰਮਲ ਭੈ ਪ੍ਰਾਪਤ ਹੋਇਆ ਉਸ ਪਰਮਾਤਮਾ ਦਾ, ਹੁਣ ਹਰ ਥਾਂ ਰਾਮ ਹਾਜ਼ਰ ਨਾਜ਼ਰ ਦਿਖਾਈ ਦੇ ਰਿਹਾ। ਤੋ ਸਾਹਿਬ ਕਹਿੰਦੇ ਨੇ ਜੀਵਾਂ ਦੇ ਅੰਦਰ ਇਹ ਜਿਹੜਾ ਭੈ ਹੈ ਇਹ ਸੁੱਖ ਦਾ ਸਾਰ ਹੈ, ਇਹ ਜੀਵਾਂ ਨੂੰ ਸੰਜਮੀ ਬਣਾਉਂਦਾ ਹੈ, ਇਹ ਮਨੁੱਖ ਨੂੰ ਬਕਾਇਦਾ ਮਰਿਆਦਾ ਵਿੱਚ ਰੱਖਦਾ ਹੈ। ਔਰ ਭੈ ਹੀ ਨਹੀਂ ਤਾਂ ਫਿਰ ਮਰਿਆਦਾ ਕੀ ਹੈ, ਨਿਯਮ ਕੀ ਹੈ, ਇਹ ਕੁਛ ਵੀ ਨਹੀਂ। ਤੋ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਭੈ ਵੀ ਇੱਕ ਤੇਰੀ ਕਲਾ ਹੈ, ਇਹ ਵੀ ਇੱਕ ਤੇਰੀ ਮਹਾਨ ਕੁਦਰਤ ਹੈ। ਕੁਦਰਤ ਦਿਸੇ ਕੁਦਰਤ ਸੁਣੀਏ, ਕੁਦਰਤ ਭਉ ਸੁਖ ਸਾਸ, ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਵ ਆਕਾਸ਼। ਇਹ ਆਕਾਸ਼ ਤੇਰੀ ਕੁਦਰਤ, ਇਹ ਪਾਤਾਲ ਤੇਰੀ ਕੁਦਰਤ, ਔਰ ਆਕਾਸ਼ ਤੇ ਪਾਤਾਲ ਦੇ ਵਿਚਕਾਰ ਇਹ ਜਿਤਨਾ ਆਕਾਰ ਇਹ ਤੇਰੀ ਕੁਦਰਤ, ਇਹ ਤੇਰੀ ਕਲਾ। ਵੇਖਦੇ ਅਸੀਂ ਵੀ ਪਿਆ ਨਾ ਕਲਾ ਦਿਖਾਈ ਦਿੰਦੀ ਹੈ ਤੇ ਨਾ ਕਲਾਕਾਰ ਦਾ ਬੋਧ ਹੁੰਦਾ। ਭਗਤ ਉਸਨੂੰ ਕਹਿੰਦੇ ਨੇ ਜੋ ਕਲਾ ਤੇ ਕਲਾਕਾਰ ਦੇ ਨੇੜੇ ਹੈ, ਸੰਸਾਰੀ ਉਸਨੂੰ ਕਹਿੰਦੇ ਨੇ ਜੋ ਕਲਾ ਤੇ ਕਲਾਕਾਰ ਤੋਂ ਬਹੁਤ ਦੂਰ ਹੈ, ਬਹੁਤ ਦੂਰ ਹੈ, ਬਹੁਤ ਦੂਰ ਹੈ। ਜੋ ਦੂਰੀਆਂ ਵਿੱਚ ਜੀ ਰਿਹਾ ਹੈ ਉਹ ਦੁੱਖ ਵਿੱਚ ਜੀ ਰਿਹਾ ਹੈ, ਜੋ ਨੇੜੇ ਹੋ ਕੇ ਜੀ ਰਿਹਾ ਹੈ ਉਹ ਸੁੱਖ ਵਿੱਚ ਜੀ ਰਿਹਾ ਹੈ, ਜੋ ਦੂਰ ਹੋ ਕੇ ਜੀ ਰਿਹਾ ਹੈ ਉਹ ਅੰਧਕਾਰ ਵਿੱਚ ਜੀ ਰਿਹਾ ਹੈ, ਜੋ ਨੇੜੇ ਹੋ ਕੇ ਜੀ ਰਿਹਾ ਹੈ ਉਹ ਪ੍ਰਕਾਸ਼ ਵਿੱਚ ਜੀ ਰਿਹਾ ਹੈ, ਜੋ ਦੂਰ ਹੋ ਕੇ ਜੀ ਰਿਹਾ ਹੈ ਉਹ ਅੱਗ ਵਿੱਚ ਜੀ ਰਿਹਾ ਹੈ, ਔਰ ਜੋ ਨੇੜੇ ਹੋ ਕੇ ਜੀ ਰਿਹਾ ਹੈ ਉਹ ਤੇ ਅੰਮ੍ਰਿਤ ਵਿੱਚ ਜੀ ਰਿਹਾ ਹੈ, ਆਨੰਦ ਵਿੱਚ ਜੀ ਰਿਹਾ ਹੈ। ਜੋ ਦੂਰ ਹੋ ਕੇ ਜੀ ਰਿਹਾ ਹੈ ਮਾਨੋ ਦੋਜ਼ਖ ਵਿੱਚ ਜੀ ਰਿਹਾ ਹੈ, ਨਰਕ ਵਿੱਚ ਜੀ ਰਿਹਾ ਹੈ, ਔਰ ਜੋ ਨੇੜੇ ਹੋ ਕੇ ਜੀ ਰਿਹਾ ਹੈ ਬਸ ਉਹੀ ਸਵਰਗ ਵਿੱਚ ਹੈ, ਉਹੀ ਸੱਚਖੰਡ ਵਿੱਚ ਹੈ। ਇਸ ਜਗਤ ਵਿੱਚ ਕੁਛ ਜੀਵ

0: एक
1: आशा दीवार दा ए पावन पवित्र श्लोक जो गुरु नानक देव जी महाराज ने चौथी पौड़ी दे नाल जोड़े है, जिस विच सतगुरु देव जी महाराज ने ए फरमान कीता है कि भय मनुख दी एक लोड़ है, भय प्रभु दी एक देन है। मनुख जिस भय नू पैदा करता है ओ एक रोग है, ईश्वर जो एक भय देंदा है ओ सुरक्षा है। मनुख जिस भय नू पैदा करता है ओ पीड़ा है, ओ बोझ है, ओ तनाव है। पर ईश्वर जिस भय नू देंदा है ओ प्रफुल्लता है, खेड़ा है, खुशी है। जिथे मनुख दा पैदा कीता होया स्वयं इजाद कीता होया भय हिरदे नू मैला करदा है, उथे प्रभु दा भय हिरदे नू शुद्ध कर देंदा है। भय पईए तन खीण होए, लोभ रत विच्चों जाए, ज्यों बै संतर धात शुद्ध होए, त्यों हर का भौ दुरमत मैल गवाए। प्रभु दा भय अकाल पुरख दा भय मनुख दी तमाम दुरमती नू साड़ देंदा है, मनुख दे तमाम माड़े विचारां नू छीण कर देंदा है, खत्म कर देंदा है। इस वास्ते भय मनुख दी एक लोड़ है, ते भय नाल ही वस्तु दी ते हस्ती दी होंद है। ए ईश्वरी भय एक पासे कर देईए, मनुख दियां खुशियां, मनुख दा आनंद, मनुख दा खेड़ा सारा नष्ट हो जाएगा। भय विच पावन वह सदवाव। हुण सतगुरु देव जी महाराज इस पावन पवित्र श्लोक दे फरमान करदे ने कि जिथे परमात्मा व्यापक है उसका भय भी व्यापक है, और उसके भय विच सारे ने। ए भय सूक्ष्म रूप विच, अस्थूल रूप विच सारे ही कबूलदे ने, और सारे भय दे विच ने, ते सारिआं नूं भय तो बाहर कढ़ना बहुत औखी गल है। सतगुरु देव जी महाराज फरमान करदे ने इह जिहड़ी पवन है जो हर वक्त चल रही है, वग रही है, प्रभु दे भय विच है। ये आप मुहारे नहीं वग रही, इनू वगाण वाला कोई है, इनू चलाण वाला कोई है। अगर ये आप मुहारे होवे तो पवन तो भी बथेरियां बर्बादियां हो सकदियां, तबाहियां हो सकदियां ने। असी कदी कदी देखदे हां कि ईश्वर कदी कदी पवन नू बेमुहारा कर देंदा है, ते जैसे पवन नू बेमुहारा करदा है, पवन तूफान दी शक्ल अख्तियार कर अनेकां तबाहियां नू जन्म देंदी है, अनेकां बर्बादियां नू जन्म देंदी है। सो साहिब कहिंदे ने इह भय दे च वग रही है, चल रही है, भय विच चले लख दरिया। पृथ्वी दे उत्ते इह जो लखां नदी नाले दरिया चल रहे ने, सतगुरु देव जी महाराज कहिंदे ने इह सारे दे सारे प्रभु भय दे च चल रहे ने। बाबे फरीद दी जिंदगी दी इक गाथा है जो उन्हां दे श्लोक दे च बकायदा अंकत है गुरु ग्रंथ साहिब जी महाराज दे च, कि दरियाए सिंध एक दफा तुगयानी ते आया, पूरे हड़ ते आया, ते उन्हें शहर नू ढा लानी शुरू कर दिती। बाबे फरीद दा वी अस्थान दरियाए सिंध दे किनारे, सारे कस्बे वासी आके फरियाद करदे ने बाबे फरीद नूं कि जिस ढंग नाल ए दरिया चढ़िया ते जिस ढंग नाल इसने ढाल आई है, इस ढंग नाल ते साडा शहर बचना बड़ी औखी गल है, ते थोड़ा डेरा भी बचना बहुत औखी गल है। बाबा फरीद दरिया सिंध दे कंडे आके खड़े होए, ओदियां उछलदियां लहरां नूं वेखदे ने। ओ हड़ ते आया है, बेमुहारे है, ऐसा आप नूं प्रतीत होया है। ता आप कहिंदे ने फरीदा कंधी वहन न ढाए, तू भी लेखा देवना, ऐ दरिया एक किनारे ना ढा, तबाइयां ना लिया, बर्बादियां नू जन्म ना दे, तैनू भी लेखा देना पेगा। इतनी गल आखण दी देर सी दरिया पहले नालों भी ज्यादा हड़ते आ गया, पानी वध गया। ਢਾ ਪਹਿਲੇ ਨਾਲੋਂ ਵੀ ਜ਼ੋਰ ਦੀ ਲੱਗ ਗਈ ਤਾਂ ਆਪ ਦੇ ਹੱਥ ਜੁੜ ਗਏ। ਆਪ ਨੇ ਸਿਰ ਝੁਕਾਇਆ ਤੇ ਆਪ ਦੇ ਮੂੰਹੋਂ ਇਹ ਬੋਲ ਨਿਕਲੇ, ਕੰਦੀ ਵੈਣ ਨਾ ਢਾਏ ਤੂੰ ਵੀ ਲੇਖਾ ਦੇਣਾ ਫਰੀਦਾ, ਜਿੱਧਰ ਰੱਬ ਰਜਾਏ ਵੈਣ ਤੇ ਦਾਉਂ ਗਾਉਂ ਕਰੇ। ਦਰਸਲੇ ਤੇ ਰੱਬ ਦੀ ਰਜ਼ਾ ਵਿੱਚ ਚੱਲ ਰਿਹਾ, ਇਹ ਤੇ ਰੱਬ ਦੇ ਭੈ ਵਿੱਚ ਚੱਲ ਰਿਹਾ ਤੇ ਜਿੱਧਰ ਰੱਬ ਚਲਾ ਰਿਹਾ ਇਹ ਉਧਰ ਚੱਲ ਰਿਹਾ। ਇਹ ਢਾਹ ਵੀ ਰੱਬ ਦੀ ਰਜ਼ਾ ਵਿੱਚ ਲੱਗੀ ਹੋਈ ਹੈ। ਇਸ ਵਾਸਤੇ ਰੱਬ ਦੀ ਰਜ਼ਾ ਵਿੱਚ ਸਾਰੇ ਰਾਜ਼ੀ ਹੋਵੋ, ਸਾਰੇ ਮਸਤਕ ਝੁਕਾਓ, ਸਾਰੇ ਦੁਆ ਕਰੋ, ਸਾਰੇ ਹੱਥ ਜੋੜੋ, ਹੇ ਅਕਾਲ ਪੁਰਖ, ਹੇ ਰੱਬ, ਹੇ ਖੁਦਾ, ਜੋ ਤੇਰੀ ਰਜ਼ਾ ਅਸੀਂ ਉਸ ਦੇ ਚ ਰਾਜ਼ੀ। ਕਹਿੰਦੇ ਨੇ ਐਸੀ ਦੁਆ ਕਰਦਿਆਂ ਦਰਿਆ ਆਪਣੇ ਸੀਮਤ ਦਾਇਰੇ ਵਿੱਚ ਵਗਣ ਲੱਗ ਪਿਆ। ਇਹ ਸਾਖੀ, ਇਹ ਸਲੋਕ ਇਸ ਗੱਲ ਦਾ ਸਬੂਤ ਮੁਹੱਈਆ ਕਰਦਾ ਹੈ ਕਿ ਸਭ ਕੁਛ ਮਰਿਆਦਾ ਦੇ ਚ ਹੈ ਤੇ ਪ੍ਰਭੂ ਭੈ ਦੇ ਚ ਹੈ। ਸਾਹਿਬ ਕਹਿੰਦੇ ਨੇ ਅਨੰਤ ਦਰਿਆ, ਇਹ ਲੱਖਾਂ ਨਦੀ ਨਾਲੇ ਸਭ ਭੈ ਵਿੱਚ ਚੱਲ ਰਹੇ ਨੇ। ਭੈ ਵਿੱਚ ਅਗਨ ਘੜੇ ਵੇਗਾਰ, ਇਹ ਜੋ ਅਗਨੀ ਸੇਵਾ ਕਰ ਰਹੀ ਹੈ ਤਰ੍ਹਾਂ ਤਰ੍ਹਾਂ ਦੀ ਅਜੋਕੇ ਯੁੱਗ ਵਿੱਚ, ਤੇ ਅਗਨ ਦੀ ਬਹੁਤ ਵੱਡੀ ਸੇਵਾ ਹੈ। ਰੇਲਾਂ, ਮੋਟਰਾਂ, ਗੱਡੀਆਂ ਅੱਗ ਦੇ ਆਸਰੇ ਤੇ ਚੱਲ ਰਹੀਆਂ ਨੇ, ਔਰ ਇਸ ਤੋਂ ਇਲਾਵਾ ਬੜੇ ਬੜੇ ਕਾਰਖਾਨੇ ਅੱਗ ਦਾ ਹੀ ਇਸਤੇਮਾਲ ਕਰ ਰਹੇ ਨੇ। ਮਨੁੱਖ ਦੇ ਸਰੀਰ ਵਿੱਚ ਪਾਚਨ ਸ਼ਕਤੀ ਤੇ ਜ਼ਿੰਦਗੀ ਦੇਣ ਦਾ ਕੰਮ ਅੱਗ ਕਰ ਰਹੀ ਹੈ। ਅੱਗ ਬਹੁ ਪੱਖੀ ਸੇਵਾ ਵਿੱਚ ਜੁਟੀ ਹੋਈ ਹੈ। ਸਾਹਿਬ ਕਹਿੰਦੇ ਨੇ ਇਹ ਵੀ ਪੈਦੇ ਚ ਹੈ, ਅਗਰ ਇਹ ਮਰਿਆਦਾ ਚ ਨਾ ਹੋਵੇ, ਪੈਦੇ ਚ ਨਾ ਹੋਵੇ, ਤੇ ਐਸਾ ਵੀ ਹੋ ਸਕਦਾ ਹੈ ਅੱਗ ਠੰਡੀ ਹੋ ਸਕਦੀ ਹੈ। ਅੱਗ ਸੇਕ ਦੇਣ ਦੀ ਥਾਂ ਤੇ ਠੰਡ ਦੇਣ ਲੱਗ ਪਵੇ, ਤੇ ਜੇ ਅੱਗ ਠੰਡ ਦੇਣ ਲੱਗ ਪਵੇ ਤਾਂ ਅੱਗ ਅੱਗ ਹੀ ਨਾ ਰਹੀ, ਅੱਗ ਦੀ ਜੋ ਸੇਵਾ ਹੈ ਉਹ ਸੇਵਾ ਹੀ ਨਾ ਰਹੀ। ਤੋ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਥੇ ਜੋ ਅਗਨੀ ਹੈ ਇਹ ਵੀ ਪ੍ਰਭੂ ਦੇ ਭੈ ਵਿੱਚ ਚੱਲ ਰਹੀ ਹੈ। ਕਹਿੰਦੇ ਨੇ ਕਬੀਰ ਦੇ ਘਰ ਨੂੰ ਜਦ ਅੱਗ ਲੱਗੀ ਤੇ ਘਰ ਸਾਰਾ ਜਲ ਕੇ ਖਾਕ ਹੋਇਆ, ਖੱਡੀ ਵੀ ਜਲ ਗਈ, ਕੱਪੜੇ ਵੀ ਜਲ ਗਏ, ਸਾਜੋ ਸਮਾਨ ਸਾਰਾ ਜਦ ਘਰ ਦਾ ਜਲਿਆ ਤੇ ਆਪ ਕਹਿੰਦੇ ਨੇ ਆਪੇ ਪਾਵਕ ਆਪੇ ਪਵਨਾ, ਜਾਰੇ ਖਸਮ ਤਾਂ ਰਾਖੇ ਕਵਨਾ। ਇਹ ਖਸਮ ਅੱਜ ਤੂੰ ਮੇਰੇ ਘਰ ਵਿੱਚ ਆਇਆ ਹੈ ਅੱਗ ਦੇ ਰੂਪ ਵਿੱਚ, ਅੱਜ ਤੂੰ ਮੇਰੇ ਘਰ ਵਿੱਚ ਆਇਆ ਹੈ ਪਵਨ ਦੇ ਰੂਪ ਵਿੱਚ, ਤੇ ਜਦ ਤੂੰ ਹੀ ਮੇਰਾ ਘਰ ਸਾੜਨਾ ਤੇ ਬਚਾਏਗਾ ਕੌਣ? ਜਦ ਤੂੰ ਹੀ ਅੱਗ ਹੈ ਤੇ ਮੇਰੇ ਘਰ ਨੂੰ ਲੱਗੀ ਹੈ, ਇਹ ਪ੍ਰਭੂ ਹੁਣ ਹੋਰ ਕੌਣ ਰਖਵਾਲਾ ਹੋਵੇਗਾ, ਹੁਣ ਹੋਰ ਕੌਣ ਬਚਾਵੇਗਾ? ਅੱਗ ਦੇ ਵਿੱਚ ਵੀ ਅਕਾਲ ਪੁਰਖ ਦਾ ਰੂਪ ਵੇਖਣਾ, ਭਾਵ ਉਹਦੀ ਰਜ਼ਾ ਵੇਖਣਾ, ਉਹਦਾ ਹੁਕਮ ਵੇਖਣਾ, ਅੱਗ ਨੂੰ ਵੀ ਪ੍ਰਭੂ ਦੀ ਮਰਿਆਦਾ ਦੇ ਵਿੱਚ ਵੇਖਣਾ, ਇਹ ਭਗਤਾਂ ਦੀ ਇੱਕ ਦ੍ਰਿਸ਼ਟੀ ਆਉਂਦੀ ਹੈ, ਇਹ ਭਗਤਾਂ ਦੀ ਇੱਕ ਸੋਚਣੀ ਆਉਂਦੀ ਹੈ। ਤੋ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਭੈ ਵਿੱਚ ਅਗਨ ਘੜੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਅਨੇਕਾਂ ਤਰ੍ਹਾਂ ਦੇ ਭਾਰ ਦੇ ਥੱਲੇ ਦੱਬੀ ਇਹ ਧਰਤੀ, ਜਿਹਦੇ ਉੱਤੇ ਪਹਾੜ ਨੇ, ਦਰਿਆ ਨੇ, ਦਰਖਤ ਨੇ, ਪਸ਼ੂ ਪੰਖੀ ਨੇ, ਮਨੁੱਖ ਨੇ, ਅਨੇਕਾਂ ਤਰ੍ਹਾਂ ਦਾ ਬੋਝ ਲੈ ਕੇ ਜੋ ਇਹ ਧਰਤੀ ਦੱਬੀ ਹੋਈ ਖੜੀ ਹੈ। ਸਤਿਗੁਰੂ ਦੇਵ ਜੀ ਕਹਿੰਦੇ ਨੇ ਇਹ ਵੀ ਭੈ ਦੇ ਵਿੱਚ, ਇਹ ਵੀ ਕਿਸੇ ਮਰਿਆਦਾ ਚ, ਇਹ ਬੇਮਰਿਆਦਾ ਨਹੀਂ, ਇਹ ਪ੍ਰਭੂ ਦੇ ਭੈ ਤੋਂ ਬਿਨਾਂ ਨਹੀਂ। ਅਗਾਂਹ ਚੱਲ ਕੇ ਆਪ ਫਰਮਾਨ ਕਰਦੇ ਨੇ ਭੈ ਵਿੱਚ ਇੰਦਰ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਇੰਦ ਫਿਰੇ ਸਿਰ ਭਾਰ, ਇੰਦਰ ਬੱਦਲ ਜੋ ਸਿਰ ਦੇ ਉੱਪਰ ਮੰਡਲਾ ਰਹੇ ਨੇ। ਇਸਲਾਮ ਵਿੱਚ ਪਾਣੀ ਦੇ ਦੇਵਤੇ ਨੂੰ ਖਵਾਜਾ ਖਿਜਰ ਕਹਿੰਦੇ ਨੇ, ਸਾਡੇ ਦੇਸ਼ ਵਿੱਚ ਇੰਦਰ ਕਹਿੰਦੇ ਨੇ, ਬੱਦਲ ਉੱਪਰ ਮੰਡਲਾ ਰਹੇ ਨੇ। ਸਾਹਿਬ ਕਹਿੰਦੇ ਨੇ ਇਹ ਵੀ ਪੈ ਦੇ ਚ, ਕਿਸੇ ਮਰਿਆਦਾ ਦੇ ਚ ਉੱਪਰ ਮੰਡਲਾਂਦੇ ਪਏ ਨੇ ਤੇ ਫਿਰ ਬਰਸਦੇ ਪਏ ਨੇ। ਇਹ ਜੋ ਰਾਜਾ ਧਰਮ ਰਾਜ ਹੈ, ਜੋ ਜੀਵਾਂ ਦੇ ਲੇਖ ਲਿਖਦਾ ਹੈ, ਇਹ ਜਿਹੜੀ ਮਰਿਆਦਾ ਹੈ ਇਹ ਵੀ ਪ੍ਰਭੂ ਦੇ ਭੈ ਦੇ ਚ ਹੈ। ਭੈ ਦੀ ਉਲੰਘਣਾ ਹੋਈ ਤੇ ਬੇਤਰਤੀਬੀ ਹੋ ਜਾਂਦੀ ਹੈ। ਇਸ ਵਾਸਤੇ ਪ੍ਰਭੂ ਦਾ ਭੈ ਐਸਾ ਹੈ ਕੋਈ ਵੀ ਜੜ ਚੇਤਨ ਉਸਦੀ ਉਲੰਘਣਾ ਨਹੀਂ ਕਰ ਸਕਦਾ। ਤੋ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਧਰਤੀ ਜਿੱਥੇ ਭਾਰ ਲੈ ਕੇ ਖੜੀ ਹੈ ਉੱਥੇ ਸਿਰਾਂ ਦੇ ਉੱਤੇ ਭਾਰ ਬਣ ਕੇ ਤੇ ਪਾਣੀ ਵਰਸਾ ਰਿਹਾ ਜੋ ਇੰਦਰ ਹੈ, ਇਹ ਵੀ ਭੈ ਦੇ ਚ ਹੈ। ਔਰ ਇਹ ਧਰਮ ਰਾਜ ਜੋ ਜੀਵਾਂ ਦੇ ਕਰਮ ਪਿਆ ਲਿਖਦਾ ਹੈ, ਇਹ ਵੀ ਭੈ ਦੇ ਚ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਜੋ ਅਨੰਤ ਕੋ ਕਰੋੜਾਂ ਮੀਲ ਦੀ ਯਾਤਰਾ ਕਰਦੇ ਨੇ, ਚੰਦਰਮਾ, ਸੂਰਿਆ ਇਤਿਆਦਿ, ਇਹ ਸਾਰੇ ਦੇ ਸਾਰੇ ਭੈ ਦੇ ਵਿੱਚ ਨੇ, ਮਰਿਆਦਾ ਦੇ ਵਿੱਚ ਨੇ। ਸਤਿਗੁਰਦੇਵ ਜੀ ਮਹਾਰਾਜ ਅਗਾਂਹ ਚੱਲ ਕੇ ਕਹਿੰਦੇ ਨੇ, ਭੈ ਵਿੱਚ ਜੋਧ ਮਹਾਂਬਲ ਸੂਰ, ਭਾਵੇਂ ਕੋਈ ਜੋਧਾ ਹੈ, ਮਹਾਂਬਲੀ ਹੈ, ਸੂਰਮਾ ਹੈ, ਪਰ ਉਹ ਵੀ ਭੈ ਦੇ ਚ ਹੈ, ਉਹ ਵੀ ਡਰ ਦੇ ਚ ਹੈ। ਕਦੀ ਬਗੌਰ ਮੁਤਾਲਾ ਕਰੀਏ, ਡਰ ਵੀ ਹੂੰ ਕੋਈ ਵੀ ਨਹੀਂ ਹੈ। ਸਤਿਗੁਰ ਆਪ ਕਹਿੰਦੇ ਨੇ, ਸਗਲ ਸਮਗਰੀ ਡਰੇ ਬਿਆਪੀ, ਬਿਨ ਡਰ ਕਰਨੇ ਹਾਰਾ, ਕਉ ਨਾਨਕ ਭਗਤਨ ਕਾ ਸੰਗੀ, ਭਗਤ ਸੋਏ ਦਰਬਾਰਾ। ਤੋ ਸਾਹਿਬ ਫਰਮਾਨ ਕਰਦੇ ਨੇ, ਇਹ ਯੋਧੇ, ਇਹ ਮਹਾਂਬਲੀ, ਇਹ ਸੂਰਮੇ ਸਾਰੇ ਭੈ ਵਿੱਚ ਨੇ। ਭੈ ਵਿੱਚ ਆਵੇ ਜਾਵੇ ਪੂਰ, ਜ਼ਿੰਦਗੀਆਂ ਦੇ ਪੂਰਾਂ ਦੇ ਪੂਰ ਜੋ ਜੰਮਦੇ ਨੇ ਮਰਦੇ ਨੇ ਭੈ ਵਿੱਚ ਨੇ। ਚਾਹੇ ਬੱਚਾ ਹੈ, ਚਾਹੇ ਜਵਾਨ ਹੈ, ਚਾਹੇ ਬੁੱਢਾ ਹੈ, ਇਹ ਜੋ ਜਨਮ ਚੱਲ ਰਿਹਾ, ਇਹ ਜੋ ਮਰਨ ਚੱਲ ਰਿਹਾ, ਇਹ ਪੂਰਾਂ ਦੇ ਪੂਰ ਜੋ ਆ ਰਹੇ ਨੇ ਜਾ ਰਹੇ ਨੇ, ਸਾਰਿਆਂ ਦੇ ਉੱਤੇ ਭੈ ਦਾ ਲੇਖ ਲਿਖਿਆ ਹੋਇਆ ਹੈ। ਭਾਵ ਸਭ ਦੇ ਅੰਦਰ ਭੈ ਚੱਲ ਰਿਹਾ ਹੈ, ਤੇ ਭੈ ਵਿਆਪਕ ਰੂਪ ਦੇ ਵਿੱਚ ਹਰ ਇੱਕ ਦੇ ਅੰਦਰ ਕੰਮ ਕਰ ਰਿਹਾ ਹੈ, ਔਰ ਵੱਖ ਵੱਖ ਕੰਮ ਕਰ ਰਿਹਾ ਹੈ। ਕਿਧਰੇ ਮੌਤ ਦਾ ਭੈ ਹੈ, ਕਿਧਰੇ ਬਿਮਾਰ ਪੈ ਜਾਣ ਦਾ ਭੈ ਹੈ, ਕਿਧਰੇ ਐਸਾ ਭੈ ਹੈ ਕਿ ਕਮਾਇਆ ਹੋਇਆ ਧਨ ਮੇਰਾ ਨਾਸ ਨਾ ਹੋ ਜਾਏ, ਕਿਧਰੇ ਇਹ ਭੈ ਹੈ ਕਿ ਸੀਲ ਸੰਜਮ ਕੀਤੀ ਹੋਈ ਭਗਤੀ ਮੇਰੀ ਨਸ਼ਟ ਨਾ ਹੋ ਜਾਏ। ਤੋ ਭੈ ਮਨੁੱਖ ਦੀ ਸੁਰੱਖਿਆ ਹੈ, ਭੈ ਪਰਮਾਤਮਾ ਵੱਲੋਂ ਦੁੱਖ ਤੇ ਤਕਲੀਫ ਨਹੀਂ। ਅਗਰ ਬਿਮਾਰ ਹੋ ਜਾਣ ਦਾ ਭੈ ਨਾ ਆਵੇ ਤੇ ਮਨੁੱਖ ਇਤਨਾ ਖਾਵੇ ਕਿ ਪਸ਼ੂਆਂ ਨੂੰ ਵੀ ਮਾਤ ਕਰ ਦੇਵੇ। ਇਹ ਬਿਮਾਰ ਹੋ ਜਾਣ ਦਾ ਭੈ ਮਨੁੱਖ ਨੂੰ ਸੰਜਮ ਵਿੱਚ ਰੱਖਦਾ ਹੈ। ਅਗਰ ਵਿਕਾਰਾਂ ਦੇ ਮਲੀਨ ਹੋਣ ਦਾ ਭੈ ਨਾ ਆਵੇ ਤੇ ਮਾਨਸਿਕ ਰੋਗੀ ਹੋਣ ਦਾ ਭੈ ਨਾ ਆਵੇ, ਤਾਂ ਫਿਰ ਜਗਤ ਵਿੱਚ ਕੋਈ ਵੀ ਸਦਾਚਾਰੀ ਨਹੀਂ ਰਹੇਗਾ, ਸਾਰੇ ਦੁਰਾਚਾਰੀ ਬਣ ਜਾਣਗੇ। ਭੈ ਕਰਕੇ ਹੀ ਕੋਈ ਸਦਾਚਾਰੀ ਹੈ, ਭੈ ਕਰਕੇ ਹੀ ਕੋਈ ਸੰਜਮੀ ਹੈ, ਭੈ ਕਰਕੇ ਕੋਈ ਜੋਧ ਹੈ, ਮਹਾਂਬਲੀ ਹੈ, ਸੂਰਮਾ ਹੈ। ਦਰਅਸਲ ਭੈ ਮਨੁੱਖ ਦੀ ਜੀਵਾਂ ਦੀ ਆਂਤਰਿਕ ਸੁਰੱਖਿਆ ਹੈ, ਨਾ ਕਿ ਇੱਕ ਪੀੜਾ ਹੈ, ਨਾ ਕਿ ਇੱਕ ਦੁੱਖ ਹੈ। ਤੋ ਸਹਿ ਫਰਮਾਨ ਕਰਦੇ ਨੇ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤਨ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾ। ਜੀਵਨ ਨੂੰ ਭੈ ਵਿੱਚ ਰੱਖ ਕੇ, ਪ੍ਰਭੂ ਭੈ ਵਿੱਚ ਰੱਖ ਕੇ ਕੋਈ ਸਿੱਧ ਬਣਿਆ, ਕੋਈ ਬੁੱਧ ਬਣਿਆ, ਕੋਈ ਦੇਵਤਾ ਬਣਿਆ, ਕੋਈ ਨਾਥ ਬਣਿਆ। ਰੱਬੀ ਭੈ ਨੂੰ ਇੱਕ ਪਾਸੇ ਕਰ ਦੇਈਏ, ਨਾ ਕੋਈ ਦੇਵਤਾ ਬਣ ਸਕਦਾ, ਨਾ ਕੋਈ ਨਾਥ ਬਣ ਸਕਦਾ, ਨਾ ਕੋਈ ਬੁੱਧ ਬਣ ਸਕਦਾ, ਨਾ ਕੋਈ ਸਿੱਧ ਬਣ ਸਕਦਾ। ਸਿੱਧੀਆਂ ਪ੍ਰਾਪਤ ਹੁੰਦੀਆਂ ਨੇ ਦਰਅਸਲ ਪ੍ਰਾਕਿਰਤਿਕ ਪਰਮਾਤਮਾ ਦੇ ਭੈ ਨੂੰ ਮੰਨ ਕੇ। ਬੁੱਧ ਪ੍ਰਾਪਤ ਹੁੰਦੀ ਹੈ ਆਪਣੇ ਆਪ ਨੂੰ ਮਰਿਆਦਾ ਵਿੱਚ ਰੱਖ ਕੇ ਪ੍ਰਭੂ ਭੈ ਨੂੰ ਮੰਨ ਕੇ। ਔਰ ਇਸੇ ਤਰੀਕੇ ਨਾਲ ਆਤਮ ਪ੍ਰਕਾਸ਼ ਦਾ ਚਾਨਣਾ ਹੋ ਜਾਂਦਾ, ਦੀਵਾ ਜਲ ਜਾਂਦਾ, ਮਨੁੱਖ ਦੇਵਤਾ ਬਣ ਜਾਂਦਾ, ਪਰ ਬਣਨ ਦਾ ਢੰਗ ਹੈ ਪ੍ਰਭੂ ਦਾ ਭੈ। ਕੋਈ ਨਾਥ ਬਣ ਜਾਂਦਾ, ਭਾਵ ਆਪਣੇ ਜੀਵਨ ਨੂੰ ਨੱਥ ਪਾ ਲੈਂਦਾ, ਸਾਰੀਆਂ ਇੰਦਰੀਆਂ ਨੂੰ ਨੱਥ ਪਾ ਲੈਂਦਾ, ਨਾਥ ਬਣ ਜਾਂਦਾ, ਤਾਂ ਇਹ ਪ੍ਰਭੂ ਭੈ ਤੋਂ ਬਿਨਾਂ ਇਤਨੀ ਉੱਚ ਪਦਵੀ ਦਾ ਪ੍ਰਾਪਤ ਕਰਨਾ ਕਠਿਨ ਹੈ। ਭੈ ਵਿੱਚ ਆਡਾਣੇ ਆਕਾਸ਼, ਇਹ ਜੋ ਤਣੇ ਹੋਏ ਆਕਾਸ਼, ਇਹ ਜੋ ਵਿਆਪਕ ਰੂਪ ਵਿੱਚ ਖੜੇ ਉੱਪਰ ਆਕਾਸ਼ ਨੇ, ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਵੀ ਭੈ ਦੇ ਚ ਨੇ। ਭੈ ਵਿੱਚ ਜੋਧ ਮਹਾਂਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ। ਮਹਾਰਾਜ ਫਰਮਾਨ ਕਰਦੇ ਨੇ ਕਿ ਜਿਤਨੇ ਸੂਰਮੇ ਨੇ, ਮਹਾਂਬਲੀ ਨੇ, ਇਹ ਭੈ ਦੇ ਚ ਨੇ, ਤੇ ਸਾਰੀਆਂ ਹੀ ਜੀਵਾਂ ਦੇ ਸਿਰ ਦੇ ਉੱਤੇ ਭੈ ਦਾ ਲੇਖ ਬਕਾਇਦਾ ਤੌਰ ਤੇ ਲਿਖਿਆ ਹੋਇਆ ਹੈ। ਕੋਈ ਐਸਾ ਜੀਵ ਨਹੀਂ ਜਿਹਦੇ ਮੱਥੇ ਦੇ ਉੱਤੇ ਇਹ ਭੈ ਦਾ ਲੇਖ ਲਿਖਿਆ ਹੋਇਆ ਨਹੀਂ। ਆਖਿਰ ਕੋਈ ਐਸਾ ਵੀ ਹੈ ਜਿਹਦੇ ਮੱਥੇ ਤੇ ਨਾ ਹੋਵੇ? ਤਾਂ ਮਹਾਰਾਜ ਕਹਿੰਦੇ ਹਾਂ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਮਹਾਰਾਜ ਕਹਿੰਦੇ ਨਿਰਭਉ ਭੈ ਤੋਂ ਰਹਿਤ ਤੇ ਕੇਵਲ ਉਹੀ ਹੈ ਜਿਹੜਾ ਆਕਾਰ ਤੋਂ ਰਹਿਤ ਹੈ, ਔਰ ਕੇਵਲ ਉਹ ਇੱਕੋ ਇੱਕ ਪਰਿਪੂਰਨ ਪਰਮਾਤਮਾ ਹੈ ਜੋ ਆਕਾਰ ਤੋਂ ਰਹਿਤ ਹੈ, ਭੈ ਤੋਂ ਰਹਿਤ ਹੈ। ਜਦ ਕੋਈ ਪ੍ਰਭੂ ਦਾ ਭੈ ਮੰਨ ਲੈਂਦਾ ਤਾਂ ਫਿਰ ਸੰਸਾਰ ਵਿੱਚ ਨਿਰਭੈ ਹੋ ਜਾਂਦਾ, ਤੇ ਪ੍ਰਭੂ ਦਾ ਭੈ ਉਸਨੂੰ ਸ਼ੁੱਧ ਕਰ ਦਿੰਦਾ, ਪ੍ਰਭੂ ਦਾ ਭੈ ਉਸਨੂੰ ਨਿਰਮਲ ਕਰ ਦਿੰਦਾ, ਪ੍ਰਭੂ ਦਾ ਭੈ ਆਤਮਿਕ ਆਨੰਦ ਤੱਕ ਲੈ ਜਾਂਦਾ। ਇਸ ਵਾਸਤੇ ਪ੍ਰਭੂ ਦਾ ਭੈ ਮਨੁੱਖ ਮਾਤਰ ਦੀ ਇੱਕ ਲੋੜ ਹੈ, ਇੱਕ ਸੁਰੱਖਿਆ ਹੈ, ਔਰ ਇੱਕ ਬਹੁਤ ਵੱਡੀ ਦਾਤ ਹੈ ਜੋ ਜੀਵਾਂ ਦੀ ਝੋਲੀ ਚ ਪਰਿਪੂਰਨ ਪਰਮਾਤਮਾ ਨੇ ਪਾ ਕੇ ਰੱਖੀ ਹੈ। ਮੌਤ ਦਾ ਭੈ ਹੈ, ਪਸ਼ੂ ਪੰਖੀ ਕੀੜੇ ਮਕੌੜੇ ਆਪਣੇ ਆਪ ਨੂੰ سرکشت تھان تے لے جاندے نے، اپنے آپ نو بچان دی کوشش کردے نے۔ یہ بھے جے ساریاں دے وچ نہ ہوئے تاں نہ کوئی اپنی تن دی حفاظت کرے تے نہ ہی کوئی اپنے من دی حفاظت کرے۔ تو بھے آنترک سرکشا ہے، بیرونی سرکشا ہے۔ دوسرا سلوک صاحب شری گرو نانک دیو جی مہاراج دا، نانک نربھو نرنکار اور کیتے رام روال۔ نربھو تے کیول نرنکار ہے، آکار تو رہت جو پریپورن پرماتما ہے، اور کتنے رام اتیادت جو کہے جاندے ہیں اوتے روال نے، پربھو دے چرنا دی خاک نے، بھاو ایشور دے سامنے کچھ بھی نہیں ہے، یہ ایشور دی کرت نے، یہ جگت دے کرتا نہیں، یہ ایشور دی کرت ہے۔ تو صاحب کہتے ہیں ہور کیتے رام روال، روال کہتے ہیں خاک نو، ہور کتنے ہی رام پربھو دے چرنا دی خاک نے۔ کیتیاں کن کہانیاں کیتے بید بچار، کتنے کرشن جی دیاں گلاں آکھیاں جاندیاں نے، کتھاواں آکھیاں جاندیاں نے، کتنے ہی بید وچارک نے۔ صاحب کہتے ہیں یہ سب بھے دے چنے، ساری پرماتما دے بھے دے چنے۔ کیتے نچے منگتے گڑ مڑ پورے تال، کتنے ایسے نرتکار نے نچدے نے ٹپدے نے تال وچ، پر انہاں دے اندر بھاو ایکو ہی کم کردا ہے، جگت دے پدارتھ دی منگ۔ انہاں دا نچنا، انہاں دا ٹپنا، انہاں دا تال دا پورنا کیول دنیاوی منگ تے کھڑا ہے۔ اگاں چل کے آپ کہندے ہیں بازاری بازار میں آئے کڑھے بازار، اس طرح دے جڑے ناٹککار نے نچن والے نے منگتے نے بازار دے آ کے تماشا کردے نے، اور طرح طرح دے کوتک او جگت نو وکھاندے نے، اور کوتک وکھاندے آیا کچھ گاؤندے نے، کی گاؤندے نے؟ گاوے راجے رانیاں بولیں آل پتال، گاندے نے راجے رانیاں دے قصے، گیت گاندے نے، مہما گائن کردے نے راجیاں دیاں رانیاں دیاں، اور بولیں آل پتال ایسا بول دے نے کہ جیسے پاتال تو آواز آ رہی ہوئے، آکاش تو آواز آ رہی ہوئے، بھاو سمجھ تو پرے دی گل۔ ایسے بول بول دے نے جو سمجھ دے نہیں آؤں دے، گیت گاؤں دے نے انہاں دے جو ہو گزرے راجے نے، ہو گزریاں رانیاں نے، لکھ ٹکنیاں کے مندڑے، لکھ ٹکنیاں کے ہار، نچن لگیاں او اپنے تن نو سوار دے نے بڑے بیش قیمت گہنیاں نال، بڑے سندر کپڑے پہن دے نے، بہت سونے گہنے پہن دے نے، راجیاں دی نقل کر دے نے، رانیاں دا روپ دھارن کر دے نے، طرح طرح دے گیت گاندے نے، اپنے آپ نو اس ڈھنگ نال سوار کے۔ پر صاحب کہندے نے جت تن پائیے نانکا سے تن ہووے چھار، جس تن دے تے سندر کپڑے پائے جاندے نے، سونے گہنے سجائے جاندے نے، تن نو خوبصورت بنایا جاندا ہے، انت دے اے تن چھار ہو جاندا ہے، مٹی ہو جاندا ہے۔ گیان نہ گلی ڈونڈئی کتھنا کرڑا سار، گیان نچن ٹپن نال تھوڑی ملدا ہے، گیان راجے رانیاں دے گیت سنان نال تھوڑی ملدا ہے۔ صاحب کہندے نے طرح طرح دے ناٹک اور طرح طرح دے راس اتیادت دکھانی اور اس طرح دا نچنا تے ٹپنا، یہ دے نال پربھو دا گیان پراپت نہیں ہوندا، اس طرح دیاں گلاں دے نال، اس طرح دے گیتاں دے نال ایشور دا گیان پراپت نہیں ہوندا۔ گیان نہ گلئی ڈھونڈی ہے، گیان انہاں گلاں دے نال پراپت نہیں ہوندا، انبھو پرکاش انبھوی گیان ایشور دا کتھنا کرڑا سار پھر کیسے پراپت ہوندا ہے؟ مہاراج کہندے اے کتھن کرنا اتنا اوکھا ہے جویں لوہے نو دندا نال چبانا ہوئے، جیسے لوہے نو دندا نال چبانا اتینت کٹھن ہے، ایویں پربھو دا گیان زبان دے نال پورن طور تے کتھن کرنا اوکھا ہے۔ کرم ملے تاں پائیے اور حکمت حکم کھوار، جی بخشش ہووے اس اکال پرکھ دی، جی رحمت ہووے اس پریپورن پرماتما دی، تاں پراپت ہو جاندا ہے۔ منک دیاں ہور ساریاں سیاںپاں، منک دیاں ہور ساریاں چترائیاں خواری نو ہی جنم دیندیاں نے۔ اتنی گل سپشٹ ہے کہ پرماتما پرساد نال ملدا ہے، پریاس نال نہیں۔ دھن پریاس نال ملدا ہے، پرساد نال نہیں۔ دھرم پرساد نال ملدا ہے، پریاس نال نہیں۔ پدارتھ پریاس نال ملدا ہے، پرساد نال نہیں۔ پرماتما پرساد نال ملدا ہے، پریاس نال نہیں۔ دراصل پرماتما دا ملنا ایک پرساد ہے، ایشور دا ملنا ایک پرساد ہے، ਅੱਜ ਤੱਕ ਦੇ ਬ੍ਰਹਮ ਗਿਆਨੀਆਂ ਨੇ ਐਸਾ ਹੀ ਆਖਿਆ ਕਿ ਤੂੰ ਮਿਲਿਆ ਸਾਨੂੰ ਸਾਡੇ ਪ੍ਰਯਾਸ ਕਰਕੇ ਨਹੀਂ, ਤੇਰਾ ਪ੍ਰਸਾਦ, ਤੇਰੀ ਬਖਸ਼ਿਸ਼, ਤੇਰੀ ਰਹਿਮਤ। ਇਸ ਵਾਸਤੇ ਧਾਰਮਿਕ ਦੁਨੀਆਂ ਵਿੱਚ ਪ੍ਰਯਾਸ ਦੀ ਮਹਿਮਾ ਨਹੀਂ, ਪ੍ਰਸਾਦ ਦੀ ਮਹਿਮਾ। ਹਾਂ, ਪਦਾਰਥ ਦੀ ਦੁਨੀਆਂ ਵਿੱਚ ਪ੍ਰਯਾਸ ਦੀ ਗੱਲ ਹੈ, ਮੁਸ਼ਕਤ ਦੀ ਗੱਲ ਹੈ, ਮਿਹਨਤ ਦੀ ਗੱਲ ਹੈ, ਪੁਰਸ਼ਾਰਥ ਦੀ ਗੱਲ ਹੈ, ਪਰ ਧਾਰਮਿਕ ਦੁਨੀਆਂ ਵਿੱਚ ਪ੍ਰਸਾਦ ਦੀ ਗੱਲ ਹੈ। ਇਸ ਵਾਸਤੇ ਉਸ ਸਤਸੰਗ ਨੂੰ ਜਿੱਥੇ ਕਥਾ ਕੀਰਤਨ ਹੋਵੇ, ਲਾਜ਼ਮੀ ਕੁਛ ਨਾ ਕੁਛ ਪ੍ਰਸ਼ਾਦ ਵੰਡਿਆ ਜਾਂਦਾ, ਜੋ ਮਿਸ਼ਟਾਨ ਹੁੰਦਾ, ਮਿੱਠਾ ਹੁੰਦਾ। ਦਰਅਸਲ ਇਹ ਇਸ਼ਾਰਾ ਹੈ, ਇਹ ਇੱਕ ਪ੍ਰਤੀਕ ਚੁਣਿਆ ਗਿਆ ਕਿ ਪ੍ਰਭੂ ਦਾ ਪ੍ਰਸਾਦ ਅਤਿਅੰਤ ਮਿੱਠਾ ਹੈ, ਤੇ ਪ੍ਰਭੂ ਤੇ ਪ੍ਰਸਾਦ ਹੈ, ਉਹਦਾ ਕੋਈ ਮੁੱਲ ਨਹੀਂ, ਉਹਦੀ ਬਖਸ਼ਿਸ਼ ਹੈ। ਸਾਡੇ ਕੀਤੇ ਕਰਮ, ਸਾਡੀ ਕੀਤੀ ਤਪੱਸਿਆ, ਸਾਡੀ ਕੀਤੀ ਮਿਹਨਤ, ਉਸਦਾ ਮੁੱਲ ਨਹੀਂ ਹੈ। ਉਹ ਜੇ ਮਿਲਿਆ ਹੈ ਤੇ ਉਸਦਾ ਪ੍ਰਸਾਦ ਹੈ, ਪਰ ਮਿਹਨਤ ਕਰ ਕਰਕੇ, ਤਪੱਸਿਆ ਕਰ ਕਰਕੇ ਇਹ ਪਤਾ ਚੱਲਦਾ ਹੈ ਕਿ ਪ੍ਰਭੂ ਪ੍ਰਯਾਸ ਨਾਲ ਨਹੀਂ ਮਿਲਦਾ, ਪ੍ਰਸਾਦ ਨਾਲ ਮਿਲਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਗਿਆਨ ਉਪਰੋਕਤ ਗੱਲਾਂ ਦੇ ਨਾਲ ਤੇ ਨਹੀਂ ਮਿਲੇਗਾ ਕਿ ਕਿਸੇ ਰਾਜੇ ਦੇ ਗੀਤ ਗਾ ਲੈ, ਕਿਸੇ ਧਾਰਮਿਕ ਰਾਣੀਆਂ ਦੇ ਗੀਤ ਗਾ ਲੈ, ਨੱਚ ਲਿਆ, ਟੱਪ ਲਿਆ, ਰਾਸ ਪੇਸ਼ ਕਰ ਛੱਡੀ, ਇਹਦੇ ਨਾਲ ਪ੍ਰਮਾਤਮਾ ਦਾ ਗਿਆਨ ਨਹੀਂ ਮਿਲੇਗਾ। ਕਿਵੇਂ ਮਿਲੇਗਾ? ਕਥਨਾ ਕਰੜਾ ਸਾਰ ਇਹ ਤੇ ਲੋਹੇ ਦੇ ਚਣੇ ਚਬਾਣੇ ਨੇ, ਭਾਵ ਇਸ ਛੋਟੀ ਜਿਹੀ ਜ਼ਬਾਨ ਦੇ ਨਾਲ ਪੂਰਨ ਪ੍ਰਮਾਤਮਾ ਦੀ ਗੱਲ ਆਖਣੀ ਬਹੁਤ ਕਠਿਨ ਹੈ, ਬਹੁਤ ਕਠਿਨ ਹੈ। ਇਹ ਤੇ ਕਰਮ ਮਿਲੇ ਤਾਂ ਪਾਈਏ, ਹੋਰ ਹਿਕਮਤ ਹੁਕਮ ਖੁਆਰ, ਇਹ ਤੇ ਉਸਦੀ ਬਖਸ਼ਿਸ਼ ਹੋਵੇ ਤੇ ਗਿਆਨ ਅਨੁਭਵ ਪ੍ਰਕਾਸ਼ ਪ੍ਰਾਪਤ ਹੋ ਜਾਂਦਾ ਹੈ, ਔਰ ਸਾਰੀਆਂ ਹਿਕਮਤਾਂ ਔਰ ਸਾਰੀਆਂ ਜਿਹੜੀਆਂ ਚਤਰਾਈਆਂ ਨੇ ਖੁਆਰੀ ਨੂੰ ਜਨਮ ਦਿੰਦੀਆਂ ਨੇ, ਦੁੱਖ ਨੂੰ ਜਨਮ ਦਿੰਦੀਆਂ ਨੇ। ਪੌਣੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ, ਇਹੋ ਜਿਹੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰੂ ਸਬਦ ਸੁਣਾਇਆ, ਸਤਿਗੁਰੂ ਜੇ ਵਡਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ, ਸਤਿਗੁਰੂ ਮਿਲੀਏ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ, ਜਿਨੀ ਸੱਚੋ ਸੱਚ ਬੁਝਾਇਆ। ਇਸ ਪੌੜੀ ਦੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਵਾਨ ਕਰ ਰਹੇ ਨੇ, ਜੇ ਉਹ ਆਪਣੀ ਬਖਸ਼ਿਸ਼ ਕਰੇ, ਰਹਿਮਤ ਕਰੇ, ਤੇ ਉਸਦੀ ਸਭ ਤੋਂ ਵੱਡੀ ਰਹਿਮਤ ਦਾ ਸਦਕਾ ਬਹੁਤ ਵੱਡੀ ਪ੍ਰਾਪਤੀ ਆਉਂਦੀ। ਕਿਸ ਦੀ? ਸਤਿਗੁਰੂ ਦੀ। ਕੋਈ ਸਤਿਗੁਰੂ ਮਿਲ ਪੈਂਦਾ ਹੈ, ਗਿਆਨ ਮਿਲ ਪੈਂਦਾ ਹੈ, ਸਤ ਦਾ ਪ੍ਰਕਾਸ਼ ਮਿਲ ਪੈਂਦਾ ਹੈ, ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ ਔਰ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ। ਇਹੋ ਜੀ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਬਦ ਸੁਣਾਇਆ, ਬਹੁਤ ਜਨਮ ਤੱਕ ਜੀਵ ਭਟਕਦਾ ਰਿਹਾ, ਜੰਮਦਾ ਰਿਹਾ, ਮਰਦਾ ਰਿਹਾ, ਆਖਿਰ ਇਸ ਜਨਮ ਮਰਨ ਦੇ ਗੇੜੇ ਚ ਪੈ ਰਹੇ ਇਸ ਜੀਵ ਦੇ ਉੱਤੇ ਪ੍ਰਭੂ ਦੀ ਬਖਸ਼ਿਸ਼ ਹੋਈ। ਕੱਢੀਏ ਇਸ ਨੂੰ ਗੇੜੇ ਦੇ ਚੋਂ, ਕੱਢੀਏ ਇਸ ਨੂੰ ਚੱਕਰ ਦੇ ਚੋਂ, ਤਾਂ ਕੀ ਸਤਿਗੁਰ ਦਾ ਮਿਲਾਪ ਕਰਾ ਦਿੱਤਾ ਤੇ ਸਤਿਗੁਰ ਤੋਂ ਫਿਰ ਬੋਲ ਸੁਣੇ, ਤਾਂ ਸਤਿਗੁਰ ਸ਼ਬਦ ਸੁਣਾਇਆ, ਤਾਂ ਫਿਰ ਸਤਿਗੁਰ ਦਾ ਸ਼ਬਦ ਸੁਣਿਆ, ਸਤਿਗੁਰ ਦੀ ਵਿਚਾਰ ਸੁਣੀ, ਸਤਿਗੁਰ ਦੇ ਬੋਲ ਸੁਣਿਆ, ਸਤਿਗੁਰ ਮਿਲੀਏ ਸੱਚ ਪਾਇਆ ਜਿਨੇ ਵਿੱਚੋਂ ਆਪ ਗਵਾਇਆ। ਸਾਹਿਬ ਕਹਿੰਦੇ ਨੇ, ਜੈਸੇ ਸਤਿਗੁਰ ਦਾ ਸ਼ਬਦ ਸੁਣਿਆ, ਇੱਕ ਤੇ ਬੋਧ ਹੋਇਆ ਕਿ ਅਸੀਂ ਬਹੁਤ ਜਨਮ ਤੱਕ ਭਟਕਦੇ ਰਹੇ। ਸਤਿਗੁਰ ਦਾ ਸ਼ਬਦ ਪਹਿਲਾ ਬੋਧ ਇਹੀ ਕਰਾਉਂਦਾ, ਕਿਉਂਕਿ ਜੈਸੇ ਸਤਿਗੁਰ ਦਾ ਮਿਲਾਪ ਆਉਂਦਾ ਤਾਂ ਇਹ ਬੋਧ ਆਉਂਦਾ ਕਿ ਬਹੁਤ ਜਨਮ ਭਟਕਦੇ ਰਹੇ ਹਾਂ। ਸਤਿਗੁਰ ਦਾ ਸ਼ਬਦ ਜਦ ਸੁਣਿਆ ਤਾਂ ਫਿਰ ਦੂਜਾ ਬੋਧ ਇਹ ਹੋਇਆ ਕਿ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ, ਇਹ ਜਗਤ ਦੇ ਸਾਰੇ ਲੋਕੀ ਸੁਣੋ, ਸਤਿਗੁਰ ਤੋਂ ਵੱਡਾ ਹੋਰ ਕੋਈ ਦਾਤਾ ਨਹੀਂ। ਉਹ ਗਿਆਨ ਦਾਤਾ ਹੈ, ਉਹ ਪ੍ਰਮਾਤਮਾ ਦੇ ਪ੍ਰੇਮ ਦਾ ਦਾਤਾ ਹੈ, ਉਹ ਪ੍ਰਮਾਤਮਾ ਦੇ ਮਾਰਗ ਦਾ ਦਾਤਾ ਹੈ। ਇਸ ਵਾਸਤੇ ਕਹਿੰਦੇ ਨੇ, ਮਾਂ ਬਾਪ ਜੀਵਨ ਦਿੰਦੇ ਨੇ, ਮਾਂ ਬਾਪ ਜਨਮ ਦਿੰਦੇ ਨੇ, ਗੁਰੂ ਜੀਵਨ ਦਿੰਦਾ ਹੈ, ਮਾਂ ਬਾਪ ਤਨ ਦਿੰਦੇ ਨੇ, ਗੁਰੂ ਆਤਮ ਪ੍ਰਕਾਸ਼ ਦਿੰਦਾ ਹੈ, ਮਾਂ ਬਾਪ ਜ਼ਿੰਦਗੀ ਦਿੰਦੇ ਨੇ, ਗੁਰੂ ਜ਼ਿੰਦਗੀ ਸਫਲ ਕਰਦਾ ਹੈ, ਗੁਰੂ ਜ਼ਿੰਦਗੀ ਪੂਰਨ ਕਰਦਾ ਹੈ। ਤਾਂ ਇਸ ਤਰੀਕੇ ਨਾਲ ਮਾਂ ਬਾਪ ਨਾਲੋਂ ਵੀ ਮਹਾਨ ਹੈ ਗੁਰੂ, ਔਰ ਸਾਡੇ ਦੇਸ਼ ਵਿੱਚ ਕਰੀਬਨ ਕਰੀਬਨ ਤਮਾਮ ਰਿਸ਼ਤਿਆਂ ਦੇ ਚੋਂ ਗੁਰੂ ਦਾ ਰਿਸ਼ਤਾ ਸਭ ਤੋਂ ਉੱਚਾ ਮੰਨਿਆ ਗਿਆ, ਸਭ ਤੋਂ ਮਹਾਨ ਮੰਨਿਆ ਗਿਆ, ਕਿਉਂਕਿ ਉਹ ਕੇਵਲ ਜਨਮਦਾਤਾ ਨਹੀਂ, ਉਹ ਜ਼ਿੰਦਗੀ ਦਾਤਾ ਹੈ, ਉਹ ਸਿਰਫ ਜ਼ਿੰਦਗੀ ਦਿੰਦਾ ਨਹੀਂ, ਜ਼ਿੰਦਗੀ ਨੂੰ ਸਫਲ ਕਰਦਾ ਹੈ। ਜ਼ਿੰਦਗੀ ਮਿਲ ਗਈ ਕਿਹੜੇ ਕੰਮ ਦੀ ਅਗਰ ਸਫਲ ਨਹੀਂ ਹੋਈ? ਜਨਮ ਮਿਲ ਗਿਆ ਤੇ ਜੇ ਜੀਵਨ ਦੀ ਜਾਂਚ ਨਹੀਂ ਆਈ ਤਾਂ ਐਸਾ ਜਨਮ ਕਿਹੜੇ ਕੰਮ ਦਾ, तो गुरु दी बहुत बड़ी ए बख्शिश है। महाराज कहने सतगुरु जेवड़ दाता को नहीं, सतगुरु जैसा होर कोई भी दाता नहीं। ए जगत दे सारे लोकी गौर नाल जो है सुन लो, सतगुरु मिलिए सच पाया जिन्हें विच्चों आप गवाया। सतगुरु दे मिलाप दा सदका साधना करदिया होया जिन्होंने अपने आप देचों आपा भाव गवा छड़िया, अहंकार गवा छड़िया, उन्होंने सच की प्राप्ति हो गई, उन्होंने सच का मिलाप हो गया। ते फिर सतगुरु ने जिन सचो सच बुझाया उन्हें ऐसी बूझ बुझा दिती कि ए सच है, ए सच है। जीवन दे हर पक्ष दे, जीवन दे हर पहलू दे सच नू वेखण दी जाच आ गई, सच नू मनण दी समर्था मिल गई, सच नाल जुड़न दा ढंग आ गया। संसार नू वेखणा होर गल है, संसार दे सच नू वेखणा होर गल है। पदार्थ नू वेखणा होर गल है, पदार्थ दे सच नू वेखणा होर गल है। बंदे नू वेखणा होर गल है, बंदे दे सच नू वेखणा होर गल है। सूरज चंद तारिआं नू वेखणा होर गल है, सूरज चंद तारिआं दी सच्चाई नू वेखणा, हकीकत नू वेखणा, सच नू वेखणा होर गल है। ते जिहनू संसार दे सच नू वेखण दी जाच आ गई, दरअसल संसार विच रहिंदा होया निरंकार विच लीन हो गया, उन्हें जीवन दा मकसद हासिल कर लिया, उसने अपनी जिंदगी सफल कर ली। तो ये जिहड़ी सब तों वड्डी दात है ये गुरु तों प्राप्त होंदी है। अकाल पुरख दी बख्शिश होई गुरु मिलदा है, गुरु दी बख्शिश होई अकाल पुरख मिलदा है। इस वास्ते इंज कह लईए पूर्ण तौर ते खेल ते सारे दा सारा ये परमात्मा दा है, अकाल पुरख दा है, पर फिर भी उसने विचोला बना रखे है। उसकी जब बख्शिश होंदी है तो फिर गुरु मिलता है, मनुखा तन मिलता है। ये परमात्मा की बख्शिश है कि मनुखा तन का मिल जाना, ये अकाल पुरख की बख्शिश है कि गुरु का मिल जाना, ये बहुत उसकी वड्डी बख्शिश है कि सतसंग का मिल जाना, ते गुरु की यह बख्शिश है कि परमात्मा का मिल जाना, ईश्वर का जो है मिल जाना। जिन्हों गुरु मिले है उसदे ते अकाल पुरख की बख्शिश है, पर जिन्हों ईश्वर मिले है उस दे ते गुरु की बख्शिश है, उस दे ते गुरु की रहमत है। तो सतगुरदेव जी महाराज कहते हैं इस वास्ते सतगुरु तो वड्डा होर कोई दाता नहीं, क्यों कि परमात्मा ने ते गुरु मिलाया ते गुरु ने परमात्मा मिला दिता। समुचे संसार दा वड्डा दाता गुरु ने मिला दिता, इस वास्ते गुरु तो वड्डा दाता होर कोई भी नहीं। इस पौड़ी दे गुरु की महिमा है, ते साहिब कहते गुरु का यह जिहड़ा ज्ञान है, यह जिहड़ा हासिल करना है, ਇਹ ਰਾਜੇ ਰਾਣੀਆਂ ਦੇ ਗੀਤ ਨਾਲ ਨਹੀਂ, ਕਿਸੇ ਕਹਾਣੀਆਂ ਦੇ ਨਾਲ ਨਹੀਂ, ਬਲਕਿ ਇੱਕ ਮਹਾਨ ਸਾਧਨਾ ਦੇ ਨਾਲ, ਗੁਰੂ ਦਾ ਬਚਨ ਮੰਨ ਕੇ, ਗੁਰੂ ਦਾ ਸ਼ਬਦ ਸੁਣ ਕੇ ਉਸ ਸੱਚ ਨੂੰ ਪ੍ਰਾਪਤ ਕਰਨਾ ਹੈ ਔਰ ਉਸ ਸੱਚ ਨਾਲ ਜੁੜਨਾ ਹੈ।
0: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। प्रोग्राम दा ए हिस्सा तुहाडे तक परमजीत पलाहा डेजर्डिन इंश्योरेंस एजेंट दे सहयोग नाल पहुंचाया जा रहा है।
2: इना तो किसे तरह दी इंश्योरेंस जिमे लाइफ, डिसेबिलिटी, ऑटो, होम, मोटरबाइक, बोट अते होर बिजनेस इंश्योरेंस बारे जानकारी लैन लई तुसी परमजीत पलाहा जी नु 403-554-4444
0: यानी 403-554-4444 ते संपर्क कर सकदे हो। परमजीत पलाहा जी दे ऑफिस दा पता है यूनिट नंबर 210 23 32nd एवेन्यू नॉर्थ ईस्ट कैलगरी। प्रोग्राम दा ए हिस्सा तुहाडे तक रियो बैंकुएट हाल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम, बर्थडे पार्टी जां होर फंक्शन संबंधी हाल बुक करन दी जानकारी लैन लई तुसी रियो बैंकुएट हाल नू 403-633-2000 यानी 403-633-2000 ते संपर्क कर सकते हो। रियो बैंकुएट हॉल दा पता है यूनिट नंबर 2850 होपवेल प्लेस नॉर्थ ईस्ट कैलगरी।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦਿ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੀਸ ਉਹ ਸਫਲਾ ਹੈ ਜਿਹੜਾ ਗੁਰੂ ਚਰਨਾਂ ਵਿੱਚ ਝੁਕਦਾ ਹੈ। ਨਹੀਂ ਤਾਂ ਭਾਈ ਗੁਰਦਾਸ ਜੀ ਕਹਿੰਦੇ, ਧ੍ਰਿਗ ਸਿਰ ਜੋ ਗੁਰ ਨਾ ਨਿਵੈ ਗੁਰ ਲੱਗੈ ਨਾ ਚਰਨੀ। ਉਹ ਸਿਰ ਧ੍ਰਿਗ ਹੈ, ਤ੍ਰਿਕਾਰ ਹੈ ਉਸ ਸਿਰ ਨੂੰ ਜਿਹੜਾ ਗੁਰੂ ਚਰਨਾਂ ਵਿੱਚ ਝੁਕਦਾ ਨਹੀਂ, ਗੁਰੂ ਚਰਨਾਂ ਵਿੱਚ ਨਹੀਂ ਲੱਗਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨ ਕਮਲਾਂ ਦੇ ਦਰਬਾਰ ਦੀ ਹਾਜ਼ਰੀ ਭਰਦਿਆਂ ਹੋਇਆਂ ਪੈਰ ਸਫਲੇ ਹੁੰਦੇ ਨੇ, ਹੱਥ ਗੁਰੂ ਦੇ ਚਰਨਾਂ ਵਿੱਚ ਲੱਗ ਕੇ ਸਫਲੇ ਹੁੰਦੇ ਨੇ, ਸਿਰ ਸਫਲਾ ਹੁੰਦਾ ਹੈ। ਭੱਟਾ ਨੇ ਵੀ ਕਹਿ ਦਿੱਤਾ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਆਪਾਂ ਕੱਲ੍ਹ ਗੁਰਤਾ ਗੱਦੀ ਦਿਵਸ ਮਨਾਇਆ। ਭੱਟ ਵੀ ਕਹਿੰਦੇ ਨੇ, ਚਰਨ ਤਾਂ ਪਰਸ ਕੈਥ ਚਰਨ ਗੁਰ ਅਮਰ ਪਵਲ ਰਹਿ, ਹੱਥ ਤਾਂ ਪਰਸ ਕੈਥ ਹੱਥ ਲੱਗੈ ਗੁਰ ਅਮਰ ਪੈ, ਜਿਹੀ ਤਾਂ ਪਰਸ ਕੈਥ ਜਿਹੀ ਗੁਰ ਅਮਰ ਭਣਿਜੈ, ਨੈਣ ਤਾਂ ਪਰਸ ਕੈਥ ਨੈਣ ਗੁਰ ਅਮਰ ਪਖਿਜੈ, ਸ਼ਰਵਣ ਤਾਂ ਪਰਸ ਕੈਥ ਸਰਵਣ ਗੁਰ ਅਮਰ ਸੁਣਿਜੈ। ਫਿਰ ਕਹਿੰਦੇ, ਸਕੈਥ ਸੋ ਹੀਓ ਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ, ਸਕੈਥ ਸੋ ਸਿਰ ਜਾਲਪ ਭਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਇੱਕ ਇੱਕ ਅੰਗ ਤਾਂ ਸਕਾਰਥਾ ਹੈ, ਸਫਲਾ ਹੈ, ਜੇ ਗੁਰੂ ਦੇ ਚਰਨਾਂ ਵਿੱਚ ਲੱਗਦਾ। ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰਾ ਹੀ ਤ੍ਰਿਗ ਹੈ। ਰਸਨਾ ਉਹ ਸਫਲੀ ਹੈ ਜਿਹੜੀ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੀ, ਨੇਤਰ ਉਹ ਭਲੇ ਜਿਹੜੇ ਗੁਰੂ ਦੇ ਦਰਸ਼ਨ ਕਰਦੇ, ਕੰਨ ਉਹ ਸਫਲੇ ਜਿਹੜੇ ਗੁਰੂ ਦਾ ਜਸ ਸਰਵਣ ਕਰਦੇ ਨੇ, ਹਿਰਦਾ ਉਹ ਸਫਲਾ ਹੈ ਜਿੱਥੇ ਗੁਰੂ ਦਾ ਨਾਮ ਵਸਦਾ ਹੈ, ਸਿਰ ਉਹ ਸਫਲਾ ਹੈ ਜਿਹੜਾ ਗੁਰੂ ਦੇ ਚਰਨਾਂ ਵਿੱਚ ਆ ਕੇ ਨਿਉਂਦਾ ਹੈ। ਨਹੀਂ ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਜਿਹੜਾ ਸਿਰ ਗੁਰੂ ਦੇ ਚਰਨਾਂ ਵਿੱਚ ਨਹੀਂ ਝੁਕਦਾ, ਫਿਰ ਕਹਿੰਦੇ ਕੁੰਨੇ ਹੇਠ ਜਲਾਈਏ ਉਸ ਸਿਰ ਨੂੰ। ਇੱਥੋਂ ਤੱਕ ਬਾਬਾ ਫਰੀਦ ਜੀ ਨੇ ਕਹਿ ਦਿੱਤਾ ਕਿ ਉਹਨੂੰ ਚੁੱਲ੍ਹੇ ਦੇ ਵਿੱਚ ਸਾੜ ਦੇਣਾ ਚਾਹੀਦਾ, ਜਿਹੜੀ ਤੌੜੀ ਹੁੰਦੀ ਹੈ ਨਾ, ਤੌੜੀ ਦੇ ਵਿੱਚ ਸਬਜ਼ੀ ਭਾਜੀ ਰਿੰਨੀ ਜਾਂਦੀ ਹੈ। ਕਹਿੰਦੇ ਜਿਹੜਾ ਸਿਰ ਗੁਰੂ ਦੇ ਚਰਨਾਂ ਵਿੱਚ ਖੁਦਾ ਦੀ ਇਬਾਦਤ ਵਿੱਚ ਨਹੀਂ ਝੁਕਦਾ, ਉਹਦੇ ਸ਼ੁਕਰਾਨੇ ਵਿੱਚ ਨਹੀਂ ਝੁਕਦਾ, ਕੁੰਨੇ ਹੇਠ ਜਲਾਈਏ, ਬਾਲਣ ਦੀ ਜਗ੍ਹਾ ਉਹ ਸਿਰ ਡਾਹ ਦੇਣਾ ਚਾਹੀਦਾ ਹੈ। ਸੋ ਆਓ ਸਾਰੇ ਆਪਾਂ ਗੁਰੂ ਚਰਨਾਂ ਵਿੱਚ ਮਨੋ ਬਿਰਤੀਆਂ ਜੋੜੀਏ। ਪਾਵਨ ਸ਼੍ਰੀ ਮੁੱਖ ਵਾਕ ਦੀ ਕਥਾ, ਕਿਉਂਕਿ ਸਾਧ ਸੰਗਤ ਜੀ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵ ਡੇਵਰ ਨ ਕੋਏ। ਇਹ ਨਿਰੰਕਾਰ ਦੀ ਬਾਣੀ ਹੈ ਤੇ ਨਿਰੰਕਾਰ ਨੂੰ ਇਹਦੇ ਅਰਥ ਬੋਧ ਦਾ ਪਤਾ ਹੈ। ਅਲਪਗ ਜੀਵ ਹਾਂ, ਤੁਸ਼ ਬੁੱਧੀ ਅਨੁਸਾਰ ਜਿੰਨੀ ਕੁ ਮਹਾਰਾਜ ਜੀ ਨੇ ਮਤ ਬਖਸ਼ੀ ਹੈ, ਤੁਸੀਂ ਅਸੀਸ ਬਖਸ਼ੋ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪਣੇ ਮੁਬਾਰਕ ਚਰਨ ਮਤ ਬੁੱਧ ਵਿੱਚ ਟਿਕਾ ਕਰਕੇ ਆਪ ਦੀ ਗੁਰਬਾਣੀ ਦੀ ਗੋਜ ਕਥਾ ਕਰਵਾ ਲੈਣ, ਸ਼ਬਦਾਂ ਦੇ ਸਹੀ ਅਰਥ ਕਰਾ ਲੈਣ। ਆਓ ਸਾਰੇ ਹਿਰਦੇ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਵਾਸਤੇ ਗਜ ਵਜ

ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੈਤ ਸਰੀ ਦੀ ਵਾਰ ਅੰਦਰ ਪਾਵਨ ਪਵਿੱਤਰ ਮੁਬਾਰਕ ਰਸਨਾ ਤੋਂ ਬਖਸ਼ਿਸ਼ਾਂ ਭਰੇ ਬਚਨ ਕਹਿੰਦੇ ਨੇ, ਸਮੁੱਚੀ ਮਾਨਵਤਾ ਦੇ ਕਲਿਆਣਕਾਰੀ ਬਚਨ ਕਹਿੰਦੇ ਨੇ ਕਿ ਹੇ ਭਾਈ, ਜਿਹੜੇ ਸੰਤ ਨੇ ਨਾ, ਗੋਪਾਲ ਅਕਾਲ ਪੁਰਖ ਵਾਹਿਗੁਰੂ, ਦਇਆਲੂ ਅਕਾਲ ਪੁਰਖ ਵਾਹਿਗੁਰੂ ਦੇ ਕੀਰਤਨ ਦੇ ਆਸਰੇ ਦੇ ਨਾਲ ਜਿਉਂਦੇ ਨੇ। ਉਹਨਾਂ ਦੀ ਭੋਜਨ, ਉਹਨਾਂ ਦੀ ਖੁਰਾਕ ਕਿਹੜੀ ਹੈ? ਉਹਨਾਂ ਦੀ ਖੁਰਾਕ ਹੈ ਕੀਰਤਨ। ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ। ਦਇਆਲ ਅਕਾਲ ਪੁਰਖ ਵਾਹਿਗੁਰੂ

ਗੋਪਾਲ ਜਿਹੜਾ ਧਰਤੀ ਦੀ ਪ੍ਰਤਪਾਲਣਾ ਕਰਦਾ ਹੈ, ਦਇਆਲ ਜਿਹੜਾ ਦਇਆ ਦਾ ਘਰ ਹੈ, ਜਿਹੜਾ ਦਇਆ ਦਾ ਘਰ ਹੈ, ਜਿਹਦੇ ਹਿਰਦੇ ਦੇ ਵਿੱਚ ਦਇਆ ਭਰੀ ਹੋਈ ਹੈ, ਜਿਹੜਾ ਦਇਆਲੂ ਹੈ, ਜਿਹੜਾ ਅਕਾਲ ਪੁਰਖ ਵਾਹਿਗੁਰੂ ਸਦਾ ਦਇਆ ਦੇ ਘਰ ਵਿੱਚ ਰਹਿੰਦਾ, ਸਦਾ ਬਖਸ਼ਿਸ਼ਾਂ ਦੇ ਘਰ ਵਿੱਚ ਰਹਿੰਦਾ, ਐਸੇ ਅਕਾਲ ਪੁਰਖ ਵਾਹਿਗੁਰੂ ਦੇ ਕੀਰਤਨ ਦੇ ਆਸਰੇ ਦੇ ਨਾਲ, ਗੋਪਾਲ ਦੇ ਆਸਰੇ ਦੇ ਨਾਲ, ਗੋਪਾਲ ਦੀ ਕੀਰਤੀ ਦੇ ਆਸਰੇ ਦੇ ਨਾਲ ਜਿਉਂਦੇ ਨੇ। ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਫੁਰਮਾਨ ਹੈ ਕਿ ਜਦੋਂ ਉਹਨਾਂ ਨੂੰ ਭੋਜਨ ਦੀ ਖੁਰਾਕ ਮਿਲਦੀ ਹੈ, ਭੋਜਨ ਦੀ ਖੁਰਾਕ ਆਤਮਾ ਦੀ ਖੁਰਾਕ ਹੈ, ਆਤਮਾ ਦੀ ਜਿਵੇਂ ਸਰੀਰ ਦੀ ਖੁਰਾਕ ਭੋਜਨ ਹੈ, ਆਤਮਾ ਦੀ ਖੁਰਾਕ ਭਜਨ ਹੈ, ਕੀਰਤਨ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਨਿਰੰਕਾਰ ਪਿਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਚਾਰ ਉਦਾਸੀਆਂ ਕੀਤੀਆਂ ਤੇ ਗੁਰੂ ਨਾਨਕ ਦੇਵ ਨਿਰੰਕਾਰ ਪਿਤਾ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਮਰਦਾਨੇ ਨੂੰ, ਮਰਦਾਨਿਆਂ ਰਬਾਬ ਸੁਰ ਕਰ ਬਾਣੀ ਆਈ ਹੈ, ਆਤਮਾ ਦੀ ਖੁਰਾਕ ਲਈਏ, ਪਰਮਾਤਮਾ ਦੇ ਕੀਰਤਨ ਦੀ ਜਿਹੜੀ ਖੁਰਾਕ ਹੈ ਉਹ ਆਤਮਾ ਦੀ ਖੁਰਾਕ ਹੈ। ਜਿਵੇਂ ਕੋਈ ਮਨੁੱਖ ਬਿਮਾਰ ਹੋ ਜਾਵੇ ਉਹਨੂੰ ਭੋਜਨ ਚੰਗਾ ਨਹੀਂ ਲੱਗਦਾ, ਉਹਨੂੰ ਭੋਜਨ ਨਹੀਂ ਚੰਗਾ ਲੱਗਦਾ, ਭੋਜਨ ਅਤੇ ਭਜਨ ਭੱਬੇ ਹੋੜਾ ਲਾ ਦੀਏ ਅਤੇ ਭਜਨ ਬਣ ਜਾਂਦਾ ਹੈ। ਜਿਸ ਦੇ ਬਾਬਤ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਗੁਰਬਾਣੀ ਅੰਦਰ ਬਖਸ਼ਿਸ਼ ਕਰਦੇ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਉਹ ਭੋਜਨ ਹੈ ਵਾਹਿਗੁਰੂ ਪਰਮਾਤਮਾ ਦੀ ਨਾਮ ਦੀ ਸਿਫਤ ਸਲਾਹ ਦਾ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦਾ। ਅਸੀਂ ਦਸੰਬਰ ਦੇ ਮਹੀਨੇ ਦੇ ਵਿੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਰਿਵਾਰ ਦੇ ਪਰਿਵਾਰ ਵਿਛੋੜੇ ਦੇ ਦਿਨ ਮਨਾਉਂਦੇ ਹਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੇ ਸਿੰਘਾਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਹਾਂ। ਔਰ ਸਰਸਾ ਦੇ ਕੰਢੇ 'ਤੇ ਆਪਾਂ ਇਤਿਹਾਸ ਕਈ ਵਾਰੀ ਸਰਵਣ ਕੀਤਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਰਸਾ ਦੇ ਕੰਢੇ 'ਤੇ ਪਹੁੰਚਦੇ ਨੇ, ਭਾਈ ਦਇਆ ਸਿੰਘ ਨੂੰ ਕਹਿੰਦੇ ਨੇ, ਭਾਈ ਦਇਆ ਸਿੰਘ ਭੁੱਖ ਬੜੀ ਲੱਗੀ ਹੈ, ਅਤੇ ਭਾਈ ਦਇਆ ਸਿੰਘ ਕਹਿੰਦੇ ਪਾਤਸ਼ਾਹ ਸਰਸਾ ਪਾਰ ਕਰ ਜਾਈਏ ਅਤੇ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਭੋਜਨ ਦਾ ਇੰਤਜ਼ਾਮ ਕਰ ਲਵਾਂਗੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਨਹੀਂ ਭਾਈ ਦਇਆ ਸਿੰਘਾ, ਅੰਮ੍ਰਿਤ ਵੇਲੇ ਆਨੰਦਪੁਰ ਸਾਹਿਬ ਵੇਲੇ ਵਿੱਚ ਸਾਹਿਬ ਵਿੱਚ ਇਸ ਵੇਲੇ ਕੀ ਹੁੰਦਾ ਹੈ, ਪਾਤਸ਼ਾਹ ਆਪ ਆਸਾ ਜੀ ਦੀ ਵਾਰਕਾ ਸ਼ਬਦ ਕੀਰਤਨ ਸਰਵਣ ਕਰ ਦੇਵ। ਸਤਿਗੁਰੂ ਜੀ ਕਹਿੰਦੇ, ਮੈਨੂੰ ਕੀਰਤਨ ਦੀ ਭੁੱਖ ਲੱਗੀ ਹੈ, ਸੱਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਹੈ ਖਾਏ ਚਲੀ ਇਹ ਦੁੱਖ। ਜਦੋਂ ਉਹ ਭੁੱਖ ਮਿਟਾਉਣ ਵਾਸਤੇ ਕੀਰਤੀ ਦਾ ਭੋਜਨ ਕਰਦੇ ਹਾਂ, ਭਜਨ ਦਾ ਭੋਜਨ ਕਰਦੇ ਹਾਂ, ਫਿਰ ਜਿੰਨੀਆਂ ਸਾਰੀਆਂ ਦੂਸਰੀਆਂ ਭੁੱਖਾਂ ਨੇ ਉਹ ਮਿਟ ਜਾਂਦੀਆਂ ਨੇ। ਸੋ ਰੱਬ ਦੇ ਪਿਆਰੇ ਜਿਹੜੇ ਨੇ, ਮਹਾਂਪੁਰਖ ਨੇ, ਸੰਤ ਨੇ, ਜਿਨ੍ਹਾਂ ਦੇ ਬਾਬਤ ਗੁਰਬਾਣੀ ਵਿੱਚ ਸਤਿਗੁਰਾਂ ਨੇ ਸੰਤ ਦੀ ਡੈਫੀਨੇਸ਼ਨ ਦੱਸੀ ਹੈ ਕਿ ਸੰਤ ਹੁੰਦਾ ਕੌਣ ਹੈ, ਹਰੇਕ ਤਾਂ ਸੰਤ ਹੋ ਨਹੀਂ ਸਕਦਾ, ਸਤਿਗੁਰ ਤਾਂ ਕਹਿੰਦੇ ਨੇ ਕਿ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੈ, ਕਰੋੜਾਂ ਦੇ ਵਿੱਚੋਂ ਗਿਣਤੀ ਆਪ ਕਰ ਲਈਏ। ਹੁਣ ਪੰਜਾਬ ਦੀ ਧਰਤੀ 'ਤੇ ਜਗ੍ਹਾ ਜਗ੍ਹਾ ਪਤਾ ਨਹੀਂ ਕਿੰਨੇ ਸੰਤ ਤੁਰੇ ਫਿਰਦੇ ਨੇ, ਅਤੇ ਪਾਤਸ਼ਾਹ ਕਹਿੰਦੇ ਨੇ, ਜਗ ਮੈਂ ਉੱਤਮ ਕਾਢੀਐ ਵਿਰਲੇ ਕੇਕ, ਨਾਨਕ ਕੋਟਨ ਮੈਂ ਕੋ, ਕਰੋੜਾਂ ਦੇ ਵਿੱਚੋਂ ਕੋਈ ਇੱਕ ਹੈ ਜਿਹੜਾ ਮਹਾਂਪੁਰਖ ਹੈ, ਸੰਤ ਹੈ। ਜਿਸ ਦੇ ਬਾਬਤ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ, ਪੂਰਨ ਸੋਈ ਸੰਤ। ਪੂਰਨ ਸਾਧੂ ਸਤਿਗੁਰੂ ਜੀ ਕਹਿੰਦੇ ਉਹ ਹੈ ਜਿਹਨੂੰ ਸਾਸ ਗਿਰਾਸ ਵਾਹਿਗੁਰੂ ਪਰਮਾਤਮਾ ਨਾ ਵਿਸਰੇ, ਜਿਹੜਾ ਉੱਠਦਾ ਬਹਿੰਦਾ ਸੌਂਦਾ ਜਾਗਦਾ ਜਿਹਨੂੰ ਨਾਮ ਦਾ ਹੀ ਆਸਰਾ ਹੋਵੇ, ਵਾਹਿਗੁਰੂ ਪਰਮਾਤਮਾ ਦੀ ਕੀਰਤੀ ਦਾ ਆਸਰਾ ਹੋਵੇ, ਤੇ ਉਹ ਸੰਤ ਕਿਹੜੇ ਹੁੰਦੇ ਨੇ? ਮਹਾਰਾਜ ਕਹਿੰਦੇ, ਸੰਤਨ ਅਵਰ ਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰਕੈ, ਜਾਂ ਕੋ ਪਾਕ ਸਵਾਮੀ, ਊਚ ਸਮਾਨਾ ਠਾਕੁਰ ਤੇਰੋ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ, ਅਵਰ ਨ ਕਾਹੂ ਤਾਨੀ, ਉਹ ਰੱਬ ਦੇ ਪਿਆਰੇ ਮਹਾਂਪੁਰਖ ਸੰਤ ਹੁੰਦੇ ਨੇ ਜਿਹੜੇ ਬੇਪਰਵਾਹ ਹੁੰਦੇ ਨੇ, ਜਿਹੜੇ ਕਿਸੇ ਦੀ ਪਰਵਾਹ ਨਹੀਂ ਕਰਦੇ, ਕਿਸੇ ਰਾਜੇ ਮਹਾਰਾਜੇ ਦੀ ਪਰਵਾਹ ਨਹੀਂ ਕਰਦੇ, ਉਹਨਾਂ ਨੂੰ ਇੱਕੋ ਚਿੰਤਾ ਲੱਗੀ ਰਹਿੰਦੀ ਹੈ, ਇੱਕੋ ਹੀ ਉਹਨਾਂ ਨੂੰ ਇਹ ਮਨ ਵਿੱਚ ਚਿੰਤਾ ਹੁੰਦੀ, ਕਿਤੇ ਰੱਬ ਦੇ ਪਿਆਰਿਆਂ ਨੂੰ ਵਾਹਿਗੁਰੂ ਪਰਮਾਤਮਾ ਦਾ ਨਾਮ ਨਾ ਵਿਸਰ ਜਾਵੇ, ਅੰਮ੍ਰਿਤ ਵੇਲਾ ਨਾ ਵਿਸਰ ਜਾਵੇ, ਨਿਤ ਨੇਮ ਨਾ ਵਿਸਰ ਜਾਵੇ।
वैसे महाराज कहिंदे बेपरवाही हुंदे ने पर उन्हां नूं एक चिंता सताउंदी हर वेले ਉਹ ਇਹ ਹੁੰਦੀ ਹੈ ਕਿਤੇ ਰੱਬ ਦਾ ਨਾਮ ਰਸਨਾ ਤੋਂ ਨਾ ਵਿਸਰ ਜਾਵੇ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉਹ ਰੱਬ ਦੇ ਪਿਆਰੇ ਬੇਪਰਵਾਹ ਸਾਧੂ ਹੁੰਦੇ ਨੇ ਭਾਈ ਗੁਰਦਾਸ ਜੀ ਨੇ ਮੈਂ ਆਪਣੀਆਂ ਵਾਰਾਂ ਦੇ ਵਿੱਚ ਆਪਣੇ ਕਵਿਤ ਸਵਈਆਂ ਦੇ ਅੰਦਰ ਮਹਾਂਪੁਰਖਾਂ ਦੀ ਪਹਿਚਾਣ ਕਰਾਈ ਹੈ ਭਾਈ ਗੁਰਦਾਸ ਜੀ ਵੀ ਕਹਿੰਦੇ ਜੇ ਰੱਬ ਦੇ ਪਿਆਰਿਆਂ ਨੂੰ ਵੇਖਣਾ ਹੈ ਨਾ ਉਹਨਾਂ ਦੇ ਜੀਵਨ ਵੱਲ ਵੇਖੋ ਉਹਨਾਂ ਦਾ ਜੀਵਨ ਕਿਹੋ ਜਿਹਾ ਜਿਹੜੇ ਰੱਬ ਦੇ ਪਿਆਰੇ ਨੇ ਉਹ ਦੁਨੀਆ ਦੇ ਐਸ਼ ਆਰਾਮ ਸੁੱਖ ਤੋਂ ਦੂਰ ਰਹਿੰਦੇ ਨੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੁੰਦੀ ਉਹ ਇੱਕ ਚਿੰਤਾ ਵਿੱਚ ਜਿਉਂਦੇ ਨੇ ਕਿਤੇ ਅੰਮ੍ਰਿਤ ਵੇਲਾ ਨਾ ਖੁੱਸ ਜਾਵੇ ਉਹਨਾਂ ਦਾ ਜੀਵਨ ਭਾਈ ਗੁਰਦਾਸ ਜੀ ਕਹਿੰਦੇ ਤੈਸੇ ਦੁੱਖ ਭੂਖ ਸੁੱਧ ਸਾਧਨ ਕੋ ਸਾਧ ਪਏ ਉਹ ਸੰਤ ਨਹੀਂ ਜਿਹੜਾ ਸਵੇਰੇ ਪ੍ਰਸ਼ਾਦਾ ਜੋ ਮਿਲਿਆ ਤੇ ਸ਼ਾਮ ਨੂੰ ਪ੍ਰਸ਼ਾਦੇ ਦਾ ਉਹਨੂੰ ਚਿੰਤਾ ਹੋਵੇ ਕਿ ਸ਼ਾਮ ਨੂੰ ਕੀ ਲੰਗਰ ਦੇ ਵਿੱਚ ਬਣਨਾ ਹਰ ਵਕਤ ਰਸੋਈ ਦੀ ਪਰਿਕਰਮਾ ਕਰਦਾ ਫਿਰੇ ਪਰ ਰੱਬ ਦੇ ਪਿਆਰੇ ਮਹਾਂਪੁਰਖਾਂ ਦੀ ਭਾਈ ਗੁਰਦਾਸ ਜੀ ਕਹਿੰਦੇ ਤੈਸੇ ਦੁੱਖ ਭੂਖ ਸੁੱਧ ਸਾਧਨ ਕੋ ਸਾਧ ਪਏ ਤਾਂ ਹੀ ਤੇ ਜਗਤ ਕੋ ਕਰਤ ਨਿਸਤਾਰੋ ਜੀ ਸੋ ਰੱਬ ਦੇ ਪਿਆਰੇ ਮਹਾਂਪੁਰਖ ਜਿਹੜੇ ਸਾਧੂ ਨੇ ਜਿਹੜੇ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਵਿੱਚ ਅਭੇਦ ਰਹਿੰਦੇ ਨੇ ਉਹਨਾਂ ਦੇ ਅਕਾਲ ਪੁਰਖ ਵਾਹਿਗੁਰੂ ਦਾ ਗੋਪਾਲ ਦਾ ਦਿਆਲ ਦਾ ਕੀਰਤਨ ਦਾ ਆਸਰਾ ਰਹਿੰਦਾ ਹੈ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਉਹਨਾਂ ਦੀ ਕੀਰਤੀ ਦੇ ਉਹਨਾਂ ਦਾ ਆਸਰਾ ਹਿਰਦੇ ਦਾ ਜੀਵਨ ਦਾ

ਫਿਰ ਜਿਹੜੇ ਉਹਨਾਂ ਦੇ ਸੰਗ ਕਰਦੇ ਨੇ ਨਾ, ਜਿਹੜੇ ਉਹਨਾਂ ਦੇ ਸੰਗੀ ਹੁੰਦੇ ਨੇ, ਸੰਗਤ ਕਰਦੇ ਨੇ, ਉਹਨਾਂ ਦੇ ਹਿਰਦੇ ਪਵਿੱਤਰ ਹੋ ਜਾਂਦੇ ਨੇ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸਹੀ, ਉਹਨਾਂ ਦੇ ਦਰਸ਼ਨ ਕਰਦਿਆਂ ਹੀ ਹਿਰਦੇ ਦੀ ਪਵਿੱਤਰਤਾ ਬਣ ਜਾਂਦੀ ਹੈ, ਤਨ ਮਨ ਆਤਮਾ ਨਿਰਮਲ ਹੋ ਜਾਂਦੀ ਉਹਨਾਂ ਦਾ ਸੰਗ ਕਰਕੇ। ਨਿਰਮਲੰ ਸੰਤ ਸੰਗੈਣ ਓਟ ਨਾਨਕ ਪਰਮੇਸ਼ਰ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ, ਹੇ ਭਾਈ ਤੂੰ ਐਸੇ ਰੱਬ ਦੇ ਪਿਆਰੇ ਮਹਾਂਪੁਰਖਾਂ ਦਾ ਪੱਲਾ ਫੜ ਲੈ, ਤੇਰਾ ਹਿਰਦਾ ਵੀ ਪਵਿੱਤਰ।

ਮੁਹਤਾਦ ਦੇ ਵਿੱਚ ਲੋਕ ਸਮਝਦੇ ਨੇ ਕਿ ਚੰਦਨ ਠੰਡਾ ਹੁੰਦਾ ਹੈ ਤੇ ਚੰਦਨ ਦੇ ਲਾਗੋਂ ਬਹੁਤ ਸ਼ੀਤਲਤਾ ਮਿਲਦੀ ਹੈ। ਚੰਦ ਵੀ ਠੰਡਾ ਹੁੰਦਾ ਹੈ ਤੇ ਸਰਦੀ ਦਾ ਰੁੱਤ ਹੋਵੇ, ਠੰਡ ਦੀ ਰੁੱਤ ਦੇ ਵਿੱਚ ਮਨੁੱਖ ਨੂੰ ਠੰਡ ਮਿਲਦੀ ਹੈ। ਸਰੀਰ ਨੂੰ ਤਾਂ ਠੰਡ ਮਿਲ ਸਕਦੀ ਹੈ ਪਰ ਆਤਮਾ ਨੂੰ ਠੰਡ ਨਹੀਂ ਮਿਲ ਸਕਦੀ। ਸਤਿਗੁਰੂ ਸੱਚੇ ਪਾਤਸ਼ਾਹ ਸਹਿਸਕ੍ਰਿਤੀ ਸਲੋਕਾਂ ਅੰਦਰ ਵੀ ਪੰਚਮ ਪਾਤਸ਼ਾਹ ਕਹਿੰਦੇ ਨੇ, ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ, ਕਹਿੰਦੇ ਨਹਿ ਸੀਤਲੰਗ ਸੀਤ ਰੁਤੇਣ, ਨਾਨਕ ਸੀਤਲੰਗ ਸਾਧ ਸਵਜਨ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਦੇ ਲਾਗੋ ਸੀਤਲਤਾ ਨਹੀਂ ਮਿਲਦੀ। ਚੰਦਨ ਦੇ ਦਰਖਤ ਦੇ ਨਾਲ ਸੱਪ ਲਿਪਟੇ ਹੁੰਦੇ ਨੇ ਤੇ ਚੰਦਨ ਉਹਨਾਂ ਦੀ ਜ਼ਹਿਰ ਨਹੀਂ ਖਤਮ ਕਰ ਸਕਦਾ। ਉਹ ਸੱਪ ਚੰਦਨ ਦੇ ਦਰਖਤ ਦੇ ਨਾਲ ਹਰ ਵਕਤ ਲਿਪਟੇ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਸਰੀਰ ਨੂੰ ਠੰਡਕ ਮਿਲਦੀ ਹੈ। ਇੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਤਪਸ਼ ਹੈ ਨਾ, ਮੂਲ ਤੌਰ 'ਤੇ ਥੋੜ੍ਹੀ ਵੀ ਨਹੀਂ ਮਿਟ ਸਕਦੀ। ਜੇ ਕੋਈ ਕਹੇ ਚੰਦਨ ਦੇ ਕੋਲੋਂ ਸਾਨੂੰ ਸ਼ੀਤਲਤਾ ਆਉਂਦੀ ਹੈ, ਚੰਦ ਠੰਡਾ ਹੁੰਦਾ, ਜੇ ਕੋਈ ਕਹੇ ਕਿ ਸਰਦੀ ਦੇ ਰੁੱਤ ਵਿੱਚ ਠੰਡ ਮਿਲਦੀ ਹੈ, ਨਹੀਂ ਨਹੀਂ, ਜਿਹੜੇ ਰੱਬ ਦੇ ਪਿਆਰੇ ਨਾਮ ਜਪਣ ਵਾਲੇ ਨੇ ਨਾ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਵਾਸਤੇ ਸਾਰੇ ਮੌਸਮ ਇੱਕੋ ਜਿਹੇ ਨੇ। ਉਹਨਾਂ ਨੂੰ ਉਹਨਾਂ ਦੇ ਹਿਰਦੇ ਨੂੰ ਸ਼ੀਤਲਤਾ ਮਿਲਦੀ ਹੈ। ਇੱਥੇ ਤਾਂ ਤੱਤੀ ਤਵੀ 'ਤੇ ਬੈਠ ਕੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ, ਤੇਰਾ ਕੀਆ ਮਿੱਠਾ ਲੱਗੇ। ਥੱਲੇ ਮਣਾ ਮੋਈ ਅੱਗ ਬਲ ਰਹੀ ਹੈ ਪਰ ਭੁੰਜਾ ਉੱਪਰੋਂ ਗਰਮ ਰੇਤਾ ਪਾ ਰਿਹਾ ਹੈ। ਸਾਰੇ ਹੀ ਗਰਮ ਨੇ, ਚੰਦੂ ਵੀ ਗਰਮ ਹੈ, ਜਹਾਂਗੀਰ ਵੀ ਗਰਮ ਹੈ, ਪਰ ਭੁੰਜਾ ਵੀ ਗਰਮ ਹੈ। ਪਰ ਜੇ ਕੋਈ ਸ਼ੀਤਲ ਨੇ ਨਾ, ਜੇ ਕੋਈ ਆਨੰਦ ਵਿੱਚ ਨੇ, ਠੰਡੇ ਠਾਰ ਨੇ, ਜਿਨ੍ਹਾਂ ਜੇ ਕਿਸੇ ਦਾ ਹਿਰਦਾ ਸ਼ਾਂਤ ਹੈ, ਉਹ ਤੱਤੀ ਤਵੀ 'ਤੇ ਵੀ ਬੈਠ ਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਹਿਰਦਾ ਉਹਨਾਂ ਦਾ ਠੰਡਾ ਠਾਰ ਹੈ। ਛਾਤੀ ਸ਼ੀਤਲ ਮਨ ਸੁਖੀ, ਸ਼ੰਤ ਗੋਬਿੰਦ ਗੁਣ ਗਾਏ। ਨਾ ਚੰਦਰਨ ਦੇ ਨਾਲ, ਨਾ ਚੰਦ ਦੇ ਨਾਲ, ਨਾ ਸਰਦ ਰੁੱਤ ਦੇ ਨਾਲ ਹਿਰਦੇ ਦੀ ਵਿਕਾਰਾਂ ਦੀ ਤਪਸ਼ ਮਿਟਦੀ ਹੈ। ਅਤੇ ਮਿਟਦੀ ਕਿਵੇਂ ਹੈ?

0: ਇੱਕੋ ਇੱਕ ਵਸੀਲਾ ਹੈ, ਉਹ ਹੈ ਵਾਹਿਗੁਰੂ ਪਰਮਾਤਮਾ ਦਾ ਨਾਮ। ਬਲਤੋ ਜਲਤੋ ਤੌ ਕਿਆ ਗੁਰ ਚੰਦਨ ਸੀਤ ਲਾਇਓ। ਗੁਰੂ ਦਾ ਜਦੋਂ ਨਾਮ ਰੂਪੀ ਚੰਦਨ ਵਰਗਾ ਠੰਡਾ ਨਾਮ ਜਿਹੜਾ ਹਿਰਦੇ ਵਿੱਚ ਵੱਸਦਾ, ਉਦੋਂ ਫਿਰ ਹਿਰਦਾ ਸ਼ਾਂਤ ਹੁੰਦਾ, ਵਿਕਾਰਾਂ ਦੀ ਤਪਸ਼ ਉਦੋਂ ਮਿਟਦੀ ਹੈ। ਨਹੀਂ ਤਾਂ ਠੰਡ ਦੇ ਦਿਨਾਂ ਦੇ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਹਿਰਦੇ ਤਪਦੇ ਹੁੰਦੇ ਨੇ ਲੋਕਾਂ ਦੇ। ਇੱਥੇ ਤਾਂ ਭਾਵੇਂ ਬਰਫ਼ ਦੇ ਵਿੱਚ ਬੈਠੇ ਹੋਣ ਤਾਂ ਵੀ ਹਿਰਦੇ ਤਪਦੇ ਹੁੰਦੇ ਨੇ। ਅਤੇ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਵਿਕਾਰਾਂ ਰੂਪੀ ਜਿਹੜੀ ਠੰਡ ਹੈ ਨਾ, ਵਿਕਾਰਾਂ ਰੂਪੀ ਜਿਹੜੀ ਤਪਸ਼ ਹੈ, ਉਹ ਉਹਨਾਂ ਨੂੰ ਨਹੀਂ ਵਿਆਪਦੀ। ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ ਹੋ। ਜਦੋਂ ਕੰਠ ਦੇ ਨਾਲ, ਗਲੇ ਦੇ ਨਾਲ ਵਾਹਿਗੁਰੂ ਪਰਮਾਤਮਾ ਮਿਲ ਗਿਆ, ਫਿਰ ਕਹਿੰਦੇ ਵਿਕਾਰਾਂ ਦੀ ਜਿਹੜੀ ਬਰਫ਼ ਹੈ ਨਾ, ਉਹ ਵਿਕਾਰਾਂ ਦੀ ਜਿਹੜੀ ਤਪਸ਼ ਹੈ ਉਹ ਸਤਾ ਨਹੀਂ ਸਕਦੀ, ਵਿਕਾਰ ਖਤਮ ਹੋ ਜਾਂਦੇ ਨੇ ਜਿੱਥੇ ਵਾਹਿਗੁਰੂ ਪਰਮਾਤਮਾ ਦਾ ਨਾਮ ਠੰਡਾ ਠਾਰ ਕਰ ਦਿੰਦਾ ਹੈ। ਦੀਪਾਲਪੁਰ ਦਾ ਇਲਾਕਾ ਹੈ, ਉੱਥੇ ਇੱਕ ਕੋਹੜੀ ਹੈ ਜਿਹੜਾ ਸਰੀਰ ਜਿਹਦਾ ਤਪ ਰਿਹਾ, ਜਿਹਦੇ ਸਰੀਰ 'ਤੇ ਕੋਹੜ ਰੋਗ ਹੈ, ਉਹ ਕੁਸ਼ਟ ਰੋਗ ਦੇ ਨਾਲ ਸਰੀਰ ਦੇ ਤਪਸ਼ ਦੇ ਕਾਰਨ ਵਿਰਲਾਪ ਕਰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਫਿਰ ਉਸ ਕੋਹੜੀ ਕੋਲ ਗਏ। ਗਰੀਬ ਨਵਾਜ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਹੀ ਉਹਦਾ ਨਾ ਸਰੀਰ ਦੀ ਜਿਹੜੀ ਤਪਸ਼ ਸੀ ਉਹ ਮਿਟ ਗਈ। ਅਤੇ ਜਦ ਜਿੰਨਾ ਸਮਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ, ਕਿਉਂਕਿ ਗਰੀਬ ਨਵਾਜ ਸਤਿਗੁਰੂ ਉਸ ਕੋਹੜੀ ਦੇ ਕੋਲ ਗਏ ਜਿਸ ਕੋਹੜੀ ਨੂੰ ਲੋਕ ਮੂੰਹ ਨਹੀਂ ਸੀ ਲਾਉਂਦੇ, ਲੋਕਾਂ ਨੇ ਬਾਹਰ ਝੁੱਗੀ ਪਾ ਕੇ ਦਿੱਤੀ ਸੀ, ਹੱਥ ਪੈਰ ਉਹਦੇ ਕੋਹੜ ਦੇ ਨਾਲ ਝੜੇ ਹੋਏ ਸਨ। ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਗਏ ਹੀ ਉਹਦੇ ਕੋਲ, ਗਏ ਹੀ ਉਸ ਗਰੀਬ ਦੇ ਕੋਲ, ਕਿਉਂਕਿ ਗੁਰੂ ਗਰੀਬ ਨਵਾਜ ਹੈ, ਸਤਿਗੁਰੂ ਗਰੀਬਾਂ ਨਵਾਜਣ ਵਾਲਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿੰਨਾ ਚਿਰ ਉਹਨੇ ਕਹਿ ਦਿੱਤਾ ਸੀ ਪਾਤਸ਼ਾਹ ਖੱਗ ਭਾਗ ਹੈ, ਮੇਰੇ ਕੋਲੋਂ ਪੰਛੀ ਵੀ ਭੱਜ ਜਾਂਦੇ ਨੇ, ਮੇਰੇ ਲਾਗੂ ਬਦਬੂ ਇੰਨੀ ਆਉਂਦੀ ਹੈ, ਖੱਗ ਭਾਗ ਹੈ, ਪਿੱਖ ਗਿਣਤੀ ਕਿਆ ਨਰ, ਮਹਾਰਾਜ ਮਨੁੱਖਾਂ ਦੀ ਗਿਣਤੀ ਕੀ ਕਰਾਂ, ਮੇਰੇ ਲਾਗੇ ਤਾਂ ਪੰਛੀ ਵੀ ਨਹੀਂ ਆਉਂਦੇ, ਕਿਉਂਕਿ ਮੇਰੇ ਕੋਲੋਂ ਸਰੀਰ ਦੇ ਕੋਲੋਂ ਬਦਬੂ ਇੰਨੀ ਆ ਰਹੀ ਹੈ। ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਤੁਮ ਆਏ ਮੋਹ ਪਰ ਕਰੁਣਾ ਕਰ, ਮਹਾਰਾਜ ਕਿਰਪਾ ਦੇ ਸਾਗਰ ਸਤਿਗੁਰੂ ਤੁਸੀਂ ਮੇਰੇ ਕੋਲ ਆਏ ਹੋ। ਜਿੰਨਾ ਸਮਾਂ ਸਤਿਗੁਰਾਂ ਦੇ ਉਹਨੂੰ ਦੀਦਾਰ ਹੁੰਦੇ ਰਹੇ, ਕਿਉਂਕਿ ਦਿਨ ਸੀ, ਉਹਨਾਂ ਸਮਾਂ ਉਹਦਾ ਸਰੀਰ ਜਿਹੜਾ ਵਿਰਲਾਪ ਕਰਦਾ ਸੀ, ਹਾਏ ਹਾਏ ਕਰਦਾ ਸੀ, ਸਰੀਰ ਦੀ ਤਪਸ਼ ਦੇ ਨਾਲ ਉਹ ਸ਼ਾਂਤ ਰਿਹਾ। ਜਿਵੇਂ ਜਿਵੇਂ ਹਨੇਰਾ ਹੋਣ ਲੱਗਾ ਨਾ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਦੇ ਦਰਸ਼ਨ ਹੋਣੋਂ ਹਟਣ ਲੱਗੇ, ਫਿਰ ਉਹਦੀ ਹਾਲਤ ਉਹੋ ਹੀ ਹੋ ਗਈ ਜਿਹੜੀ ਉਹਦੀ ਹਾਲਤ ਪਹਿਲਾਂ ਸੀ, ਫਿਰ ਹਾਏ ਹਾਏ ਕਰਨ ਲੱਗ ਪਿਆ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਸਤਿਗੁਰਾਂ ਨੇ ਆਖਿਆ, ਭਾਈ ਮਰਦਾਨਿਆਂ ਰਬਾਬ ਸੁਰ ਕਰ, ਬਾਣੀ ਆਈ ਹੈ ਇਹਦੇ ਸਦਾ ਵਾਸਤੇ ਇਹਦਾ ਭਲਾ ਕਰ ਦਈਏ, ਇਹਦਾ ਲੋਕ ਅਤੇ ਪ੍ਰਲੋਕ ਸੁਹੇਲਾ ਕਰ ਦਈਏ। ਹੁਣ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰਹੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਉਚਾਰੀ, ਧਨਾਸਰੀ ਮਹੱਲਾ ਪਹਿਲਾ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਜਿਵੇਂ ਜਿਵੇਂ ਮਾਲਕ ਬਾਣੀ ਉਚਾਰਦੇ ਗਏ, ਤਿਵੇਂ ਤਿਵੇਂ ਉਸ ਕੋਹੜੀ ਦਾ ਕੁਸ਼ਟ ਰੋਗ ਦੂਰ ਹੁੰਦਾ ਗਿਆ। ਸ਼ਬਦ ਉਚਾਰਿਆ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਕੋਹੜੀ ਦਾ ਭਲਾ ਕਰ ਦਿੱਤਾ। ਕਈ ਵਾਰੀ ਬੇਨਤੀ ਕਰਦੇ ਹੁੰਦੇ ਹਾਂ, ਸੱਚੇ ਪਾਤਸ਼ਾਹ ਉਸ ਕੋਹੜੀ ਦੇ ਤੇ ਤਨ ਨੂੰ ਕੋਹੜ ਚੰਬੜਿਆ ਸੀ, ਸਾਡੀ ਆਤਮਾ ਨੂੰ ਕੋਹੜ ਚੰਬੜਿਆ ਹੈ। ਪੰਚਮ ਪਾਤਸ਼ਾਹ ਦੇ ਦਰ ਤੇ ਜਾਈਏ ਨਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰ ਤੇ ਬੇਨਤੀ ਕਰੀ ਦੀਏ, ਸੱਚੇ ਪਾਤਸ਼ਾਹ ਤੇਰੇ ਸਰੋਵਰ ਦੇ ਵਿੱਚ ਲੱਖਾਂ ਕੋਹੜੀ ਨਹਾ ਕੇ, ਗੁਰੂ ਰਾਮਦਾਸ ਪਾਤਸ਼ਾਹ ਤੇਰੇ ਪਾਵਨ ਸਰੋਵਰ ਦੇ ਵਿੱਚ ਲੱਖਾਂ ਕੋਹੜੀ ਨਹਾ ਕੇ ਕੰਚਨ ਵਰਗੀ ਦੇਹੀ ਹੋ ਜਾਂਦੀ ਹੈ। ਸਤਿਗੁਰੂ ਸਾਡੇ ਸਰੀਰ ਤਾਂ ਭਾਵੇਂ ਦੇਖਣ ਨੂੰ ਰਿਸ਼ਟ ਪੁਸ਼ਟ ਨੇ, ਪਰ ਸਾਡੀ ਆਤਮਾ ਨੂੰ ਕੋਹੜ ਚੰਬੜਿਆ ਹੋਇਆ ਹੈ ਵਿਸ਼ੇ ਵਿਕਾਰਾਂ ਦਾ, ਤੁਸੀਂ ਇਹ ਦੂਰ ਕਰ ਦਿਓ। ਗੁਰੂ ਰਹਿਮਤ ਕਰਦਾ ਹੈ, ਗੁਰੂ ਬਖਸ਼ਿਸ਼ ਕਰਦਾ ਹੈ, ਸੀਤਲ ਥੀਵੈ ਨਾਨਕਾ। ਇੱਕੋ ਇੱਕ ਰਸਤਾ ਹੈ, ਉਹ ਹੈ ਸਤਨਾਮ ਸ਼੍ਰੀ ਵਾਹਿਗੁਰੂ। ਕਿੰਨਾ ਵੀ ਮਨ ਦੇ ਅੰਦਰ ਗੁੱਸਾ ਆਵੇ ਨਾ, ਕਿੰਨਾ ਵੀ ਮਨ ਤੜਪ ਰਿਹਾ ਹੋਵੇ, ਵਿਕਾਰਾਂ ਦੀ ਅੱਗ ਬਲ ਰਹੀ ਹੋਵੇ, ਸਾਡੇ ਅੰਦਰ ਕ੍ਰੋਧ ਦੀ ਅਗਨੀ ਪ੍ਰਚੰਡ ਹੋਵੇ, ਤੇ ਕਿਤੇ 2 ਮਿੰਟ ਬੈਠ ਕੇ ਨਾ ਤੇ ਮਨ ਇਕਾਗਰ ਕਰਕੇ ਵਾਹਿਗੁਰੂ ਦਾ ਨਾਮ ਜਪ ਲਈਏ, ਸਾਰਾ ਕ੍ਰੋਧ ਨਾਸ ਹੋ ਜਾਂਦਾ ਹੈ, ਹਿਰਦਾ ਠੰਡਾ ਠਾਰ ਹੋ ਜਾਂਦਾ। ਪ੍ਰੈਕਟੀਕਲ ਕਰਕੇ ਵੇਖ ਲਈਏ, ਭਾਵੇਂ 5 ਮਿੰਟ, ਭਾਵੇਂ 2 ਮਿੰਟ, ਭਾਵੇਂ 1 ਪਲ ਹੀ ਵਾਹਿਗੁਰੂ ਪਰਮਾਤਮਾ ਦਾ ਨਾਮ ਜਪੀਏ। ਵੈਸੇ ਤਾਂ ਅਸੀਂ ਕਹਿੰਦੇ ਹਾਂ ਕਿ ਸਾਡਾ ਮਨ ਨਹੀਂ ਟਿਕਦਾ ਬਾਣੀ ਪੜ੍ਹਨ ਲੱਗਿਆ, ਮਨ ਟਿਕੇਗਾ ਤੇ ਬਾਣੀ ਪੜ੍ਹਨੀ ਹੈ, ਮਨ ਟਿਕੇਗਾ ਤੇ ਨਾਮ ਜਪਣਾ। ਬਾਣੀ ਪੜ੍ਹਨੀ ਹੈ ਤਾਂ ਕਿ ਸਾਡਾ ਮਨ ਟਿਕੇ, ਸਾਡਾ ਹਿਰਦਾ ਇਕਾਗਰ ਹੋਵੇਗਾ ਫਿਰ ਬਾਣੀ ਪੜ੍ਹਾਂਗੇ। ਨਹੀਂ ਨਹੀਂ, ਬਾਣੀ ਪੜ੍ਹਨੀ ਹੈ ਹਿਰਦਾ ਇਕਾਗਰ ਕਰਨ ਵਾਸਤੇ। ਹਿਰਦਾ ਤਾਂ ਇਕਾਗਰ ਹੁੰਦਾ ਹੀ ਨਹੀਂ, ਕਿਉਂਕਿ ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ ਤੂੰ ਮਹਾਂ ਉਦਵਾਦਾ, ਖਰਕਾ ਪੈਖਰ ਤੋ ਛੁੱਟੈ ਜੋ ਉੱਪਰ ਲਾਦਾ। ਮਹਾਰਾਜ ਕਹਿੰਦੇ ਇੱਕੋ ਇੱਕ ਵਸੀਲਾ ਹੈ, ਹਿਰਦਾ ਤਪ ਰਿਹਾ ਹੋਵੇ ਵਿਕਾਰਾਂ ਦੀ ਤਪਸ਼ ਦੇ ਨਾਲ ਤੇ ਮਨ ਬਿਰਤੀ ਇਕਾਗਰ ਕਰਕੇ ਜਪੀਏ ਸਤਨਾਮ ਸ੍ਰੀ
1: ਵਾਹਿਗੁਰੂ,
0: ਬਾਣੀ ਪੜ੍ਹੀਏ, ਮਨ ਇਕਾਗਰ ਹੋਵੇਗਾ। ਮਹਾਰਾਜ ਜੀ ਨੇ ਜ਼ਰੀਆ ਦੱਸਿਆ ਕਿ ਚੰਦਨ ਚੰਦ ਤੇ ਸਰਦ ਰੁੱਤ ਦੇ ਨਾਲ ਹਿਰਦਾ ਠੰਡਾ ਠਾਰ ਨਹੀਂ ਹੁੰਦਾ। ਇੱਕੋ ਇੱਕ ਵਸੀਲਾ ਹੈ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਵਾਹਿਗੁਰੂ ਪਰਮਾਤਮਾ ਦਾ ਨਾਮ ਜਪਿਆ। ਕੁਦਰਤੀ ਅਸੀਂ ਕੱਲ੍ਹ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਗੁਰਤਾਗਦੀ ਦਿਵਸ ਮਨਾਇਆ। ਮੇਰੇ ਮਾਲਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਬਾਰੇ ਜਦੋਂ ਆਪਾਂ ਪੜ੍ਹੀਏ ਨਾ, ਜਦੋਂ ਅਜੇ ਗੁਰੂ ਦੇ ਚਰਨ ਨਹੀਂ ਸੀ ਪ੍ਰਾਪਤ ਹੋਏ ਸਤਿਗੁਰਾਂ ਦਾ, ਭਾਵੇਂ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਦੋਂ ਪ੍ਰਕਾਸ਼ ਹੋਇਆ ਬਾਸਰ ਕੇ ਨਗਰ, ਉਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਰਹਿਮਤਾਂ ਦੇ ਛੱਟੇ ਵਰਤਾ ਰਹੇ ਸਨ, ਪਰ ਗੁਰੂ ਦਾ ਮੇਲ ਨਹੀਂ ਸੀ ਹੋਇਆ, ਕਿਉਂਕਿ ਅਜੇ ਪੂਰਵਲੇ ਜਨਮਾਂ ਦੇ ਚੰਗੇ ਕਰਮ ਨਹੀਂ ਸੀ ਜਾਗੇ। ਉਦੋਂ 10 ਸਾਲ ਦੇ ਸਨ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਪਿਤਾ, ਉਦੋਂ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਰਹਿਮਤਾਂ ਦੀ ਬਰਸਾਤ ਕਰ ਰਹੇ ਸਨ ਸੱਚੇ ਪਾਤਸ਼ਾਹ, ਸਮੁੱਚੀ ਮਾਨਵਤਾ ਦਾ ਭਲਾ ਕਰ ਰਹੇ ਸਨ। ਗਰੀਬ ਨਿਵਾਜ ਸਤਿਗੁਰੂ 20 ਵਾਰ ਗੰਗਾ ਦੀ ਯਾਤਰਾ ਤੇ ਜਾਂਦੇ ਨੇ। ਉਹਨਾਂ ਸਮਿਆਂ ਦੀ ਯਾਤਰਾ ਵੱਲ ਮੈਂ ਪੜ੍ਹ ਰਿਹਾ ਸੀ ਕਿ ਇੰਨਾ ਕਠਿਨ ਸੀ, ਪੈਰ ਪੈਰ ਤੇ ਖਤਰਾ ਸੀ, ਪਰ ਫਿਰ ਵੀ 20 ਵਾਰ ਸਨਾਤਨ ਧਰਮ ਦੇ ਅਨੁਸਾਰ ਗੰਗਾ ਦੀ ਯਾਤਰਾ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ। ਪਰ ਉੱਥੇ ਮੇੜੇ ਪਿੰਡ ਦੇ ਵਿੱਚ ਬ੍ਰਹਮਚਾਰੀ ਦਾ ਮਿਲਾਪ ਹੁੰਦਾ, ਉਹਦੇ ਨਾਲ ਸਤਿਗੁਰਾਂ ਦਾ ਮੇਲ ਜੋਲ ਇੰਨਾ ਵੱਧ ਗਿਆ, ਖਾਣਾ ਪੀਣਾ ਸਤਿਗੁਰਾਂ ਦਾ ਉਹਦੇ ਨਾਲ ਇਕੱਠਾ ਹੋ ਗਿਆ, ਕਿਉਂਕਿ ਪਿਆਰ ਹੋ ਗਿਆ। ਅਤੇ ਇੱਕ ਦਿਨ ਉਸ ਬ੍ਰਹਮਚਾਰੀ ਨੇ ਪੁੱਛ ਲਿਆ ਕਿ ਤੁਹਾਡਾ ਗੁਰੂ ਕੌਣ ਹੈ? ਗੁਰੂ ਅਮਰਦਾਸ ਜੀ ਨੇ ਕਹਿ ਦਿੱਤਾ, ਉਮਰ ਗੁਜ਼ਰਦੀ ਜਾਂਦੀ ਹੈ, ਗੁਰੂ ਦੀ ਭਾਲ ਵਿੱਚ ਹਾਂ। ਆਖੋ ਪਿਆਰ ਨਾਲ ਸਤਨਾਮ ਸ੍ਰੀ
1: ਵਾਹਿਗੁਰੂ।
0: ਤੇ ਉਸ ਬ੍ਰਹਮਚਾਰੀ ਜਾਂਦਾ ਹੋਇਆ ਇੱਕ ਬੋਲ ਕਹਿ ਗਿਆ, ਕਹਿੰਦਾ, ਨਿਗੁਰੇ ਕਾ ਸੰਗ ਨਿਗੁਰੇ ਕਾ ਧਾਨ, ਨਿਗੁਰੂ ਨਿਗੁਰੇ ਕੇ ਹੱਥ ਕਾ ਪੱਕਾ ਹੋਆ ਅੰਨ। ਕਹਿੰਦੇ ਜਨਮ ਗਿਆ, ਮੇਰਾ ਤਾਂ ਜਨਮ ਹੀ ਵਿਅਰਥ ਚਲਾ ਗਿਆ, ਮੈਂ ਇੱਕ ਨਿਗੁਰੇ ਮਨੁੱਖ ਦਾ ਸੰਗ ਕਰਦਾ ਹੈ। ਹੁਣ ਗੰਗਾ ਦੀ ਯਾਤਰਾ ਤੋਂ ਮਨ ਉਪਰਾਮ ਹੋ ਗਿਆ, ਹਿਰਦੇ ਤੇ ਐਸੀ ਗਹਿਰੀ ਚੋਟ ਲੱਗੀ, ਬਾਸਰ ਕੇ ਨਗਰ ਆ ਕੇ ਉਪਰਾਮ ਹੋ ਕੇ ਬੈਠ ਗਏ, ਹੁਣ ਗੁਰੂ ਦੀ ਭਾਲ ਵਿੱਚ ਨੇ। ਫਿਰ ਬੇਨਤੀ ਕਰਾਂ, ਭਾਵੇਂ ਕੁੜਮਾਂ ਦੇ ਵਿੱਚ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਦੀ ਧਰਤੀ 'ਤੇ ਨੇ ਦੀਨ ਦੁਨੀਆ ਦੇ ਮਾਲਕ, ਪਰ ਅਜੇ ਮੇਲ ਨਹੀਂ ਹੋਇਆ, ਗੁਰੂ ਦੇ ਦਰਸ਼ਨ ਨਹੀਂ ਹੋਏ। ਕੁੜਮ ਦੇ ਮੇਲ ਹੁੰਦੇ ਸਨ, ਕੁੜਮ ਦੇ ਨਾਲ ਕਈ ਵਾਰੀ ਮਿਲੇ ਹੋਣਗੇ, ਕੁੜਮ ਕਰਕੇ ਰਿਸ਼ਤੇਦਾਰੀ ਕਰਕੇ, ਪਰ ਗੁਰੂ ਕਰਕੇ ਅਜੇ, ਗੁਰੂ ਤੇ ਸਿੱਖ ਕਰਕੇ ਅਜੇ ਨਹੀਂ ਮਿਲੇ ਸਨ। ਉਹ ਸਮਾਂ ਆ ਗਿਆ ਜਦੋਂ ਪੂਰਵਲੇ ਜਨਮਾਂ ਦੇ ਭਾਗ ਜਾਗੇ ਬਾਬਾ ਅਮਰਦਾਸ ਜੀ ਦੇ। ਬੀਬੀ ਅਮਰੋ ਦਹੀਂ ਰਿੜਕ ਰਹੀ ਸੀ ਤੇ ਮਧਾਣੀ ਪਾਈ ਹੋਈ ਹੈ ਤੇ ਮਧਾਣੀ ਦੇ ਨਾਲ ਨਾਲ ਬਾਣੀ ਪੜ੍ਹ ਰਹੀ ਹੈ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜੋ ਜੋ ਕਿਰਤ ਚਲਾਏ ਤੇ ਚਲੀਏ, ਤੋ ਗੁਣ ਨਾਹੀਂ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ, ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤਫਾਸੇ, ਛੋਟ ਸਮੂੜੇ ਕਮਣ ਗੁਣੀ, ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ, ਸੰਨੀ ਚਿੰਤ ਭਈ ਭਇਆ ਮਨੂਰ, ਕੰਚਨ ਫਿਰ ਹੋਵੈ ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਹਾ। ਇਹ ਸ਼ਬਦ ਕੰਨਾਂ ਦੇ ਨਾਲ ਸੁਣਿਆ ਤੇ ਹਿਰਦੇ ਨੂੰ ਠੰਡ ਪੈ ਗਈ, ਜਿਹੜਾ ਹਿਰਦਾ ਤਰਫੜਿਆ ਸੀ ਨਾ ਬਾਬਾ ਅਮਰਦਾਸ ਜੀ ਦਾ, ਕਿਉਂਕਿ ਗੁਰੂ ਦੀ ਭਾਲ ਵਿੱਚ ਸੀ, ਭਾਵੇਂ ਗੰਗਾ ਯਾਤਰਾ ਕੀਤੀ, ਭਾਵੇਂ ਹਿੰਦੂ ਧਰਮ ਦੇ ਸਾਰੇ ਕਰਮ ਕੀਤੇ ਹੋਣਗੇ, ਪਰ ਉਸ ਬ੍ਰਹਮਚਾਰੀ ਦੇ ਬੋਲ ਹਿਰਦੇ ਨੂੰ ਵਿੰਨ ਕੇ ਲੈ ਗਏ। ਬੀਬੀ ਅਮਰੋ ਨੂੰ ਆਖਿਆ, ਧੀਏ ਉਹਦੇ ਕੋਲ ਲੈ ਚੱਲ ਜਿਸ ਪਾਤਸ਼ਾਹ ਦੇ ਤੂੰ ਗੁਣ ਗਾ ਰਹੀ ਹੈ, ਆਖੋ ਪਿਆਰ ਨਾਲ ਸਤਨਾਮ ਸ਼੍ਰੀ। ਬੀਬੀ ਅਮਰੋ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਵਿੱਚ ਲੈ ਕੇ ਗਈ। ਫਿਰ ਸਾਡਾ ਸਿਰ ਤੇ ਪਤਾ ਨਹੀਂ ਕਿੱਥੇ ਕਿੱਥੇ ਝੁਕਦਾ ਹੈ, ਕੋਈ ਲੀਡਰ ਵੇਖ ਲਿਆ ਉਹਦੇ ਗੋਡੀ ਹੱਥ ਲਾ ਦਿੱਤਾ, ਕੋਈ ਟੁੱਟਾ ਜਿਹਾ ਸਾਧ ਵੇਖਿਆ ਉਹਦੇ ਗੋਡੀ ਹੱਥ ਲਾ ਦਿੱਤਾ, ਇੱਕੋ ਵਾਰੀ ਸਿਰ ਰੱਖਿਆ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ 'ਚ, ਆਖੋ ਪਿਆਰ ਨਾਲ ਸਤਨਾਮ ਸ਼੍ਰੀ। ਉਸ ਪਾਤਸ਼ਾਹ ਦੇ ਚਰਨਾਂ ਵਿੱਚ ਸਿਰ ਰੱਖਿਆ ਜਿਸ ਪਾਤਸ਼ਾਹ ਜੀ ਸਿਫਤੋਂ ਸਲਾਹ ਵਿੱਚ ਭੱਟਾ ਨੇ ਕਿਹਾ, ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਪੂਰਾ ਗੁਰ ਮਿਲ ਗਿਆ, ਚਰਨਾਂ ਤੇ ਸਿਰ ਰੱਖਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 11 ਸਾਲ ਕਠਨ ਸੇਵਾ ਕੀਤੀ, 11 ਸਾਲ। 12ਵੇਂ ਸਾਲ ਬਖਸ਼ਿਸ਼ ਹੋਈ ਜਦੋਂ ਜੁਲਾਹੀ ਦੇ ਕਿੱਲੇ ਨਾਲ ਅੜਕੇ, ਚੇਤ ਦਾ ਮਹੀਨਾ ਸੀ, ਵਾਹਿਗੁਰੂ ਪਰਮਾਤਮਾ ਭਾਦਰੋਂ ਦਾ ਮਹੀਨਾ ਸੀ, ਭਾਦਰੋਂ ਦੇ ਮਹੀਨੇ ਵਿੱਚ ਬਾਰਿਸ਼ ਹੋ ਰਹੀ ਸੀ, ਬਿਜਲੀ ਚਮਕ ਰਹੀ ਸੀ, ਗਾਗਰ ਦੇ ਨਾਲ ਗਾਗਰ ਜਲ ਦੇ ਨਾਲ ਭਰੀ ਹੋਈ ਮੋਢੇ 'ਤੇ ਚੁੱਕੀ ਹੋਈ ਹੈ, ਬਜ਼ੁਰਗ ਅਵਸਥਾ ਹੈ, ਅਤੇ ਠੇਡਾ ਲੱਗ ਕੇ ਡਿੱਗ ਪਏ, ਆਖੋ ਪਿਆਰ ਨਾਲ ਸਤਨਾਮ। ਵਿਦਵਾਨ ਕਹਿੰਦੇ ਨੇ ਜਦੋਂ ਅਸੀਂ ਡਿੱਗੀਏ ਸਾਡੇ ਮੂੰਹੋਂ ਤਾਂ ਜਿਸ ਕਾਰਨ ਸਾਨੂੰ ਠੇਡਾ ਲੱਗਾ ਅਸੀਂ ਉਹਨੂੰ ਬੁਰਾ ਭਲਾ ਬੋਲਾਂਗੇ, ਜਿਹਨੇ ਸੁੱਟਿਆ ਹੋਵੇਗਾ ਰੋੜਾ ਰਾੜਾ ਉਹਨੂੰ ਬੁਰਾ ਭਲਾ ਬੋਲਾਂਗੇ। ਪਰ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਠੇਡਾ ਲੱਗਾ, ਮੇਰੇ ਮਾਲਕ ਡਿੱਗੇ, ਕਿਉਂਕਿ ਹਿਰਦੇ ਦੇ ਵਿੱਚ ਜੋ ਜੀ ਹੋਏ ਸੋ ਉਗਵੈ, ਮੋਹਕਾ ਕਹਿਆ ਵਾਹ, ਜੋ ਹਿਰਦੇ ਦੇ ਵਿੱਚ ਸੀ, ਹਿਰਦਾ ਤਾਂ ਆਨੰਦ ਦੇ ਨਾਲ ਭਰਿਆ ਹੋਇਆ ਸੀ, ਸਾਡਾ ਹਿਰਦਾ ਤਾਂ ਈਰਖਾ ਦੇ ਨਾਲ ਭਰਿਆ ਹੋਇਆ, ਸਾਡਾ ਹਿਰਦਾ ਤਾਂ ਵਿਸ਼ੇ ਵਿਕਾਰਾਂ ਦੇ ਨਾਲ ਭਰਿਆ ਹੋਇਆ, ਸਾਡਾ ਹਿਰਦਾ ਤਾਂ ਨਿੰਦਿਆ ਚੁਗਲੀ ਦੇ ਨਾਲ ਭਰਿਆ ਹੋਇਆ, ਤੇ ਸਾਡੇ ਹਿਰਦੇ ਦੇ ਵਿੱਚੋਂ ਬੋਲ ਤਾਂ ਮੂੰਹ ਰਾਹੀਂ ਹੋਈ ਪ੍ਰਗਟ ਹੋਣਗੇ ਨਾ ਜੋ ਹਿਰਦੇ ਵਿੱਚ ਹੋਣਗੇ। ਬਾਬਾ ਅਮਰਦਾਸ ਜੀ ਦਾ ਹਿਰਦਾ ਆਨੰਦ ਦੇ ਨਾਲ ਭਰਿਆ ਹੋਇਆ ਸੀ, ਤੇ ਰਸਨਾ ਤੋਂ ਬਚਨ ਨਿਕਲੇ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਤੇ ਜੁਲਾਈ ਨੂੰ ਪੁੱਛਿਆ, ਜੁਲਾਈ ਨੇ ਆਪਾਂ ਕਈ ਵਾਰੀ ਇਤਿਹਾਸ ਸਰਵਣ ਕੀਤਾ, ਕੌਣ ਹੈ? ਆਖਿਆ ਡਿੱਗਾ ਹੈ ਕੁੜਮਾਂ ਦੇ ਦਰ ਤੇ ਆਣ ਕੇ, ਨਥਾਵਾਂ ਅਮਰੂ ਹੀ ਹੋਣਾ, ਹੋਰ ਕੌਣ ਹੋਣਾ ਹੈ? ਸਤਿਗੁਰਾਂ ਨੇ ਕਹਿ ਦਿੱਤਾ ਚੱਲੀਏ, ਨਥਾਵਾਂ ਤੇ ਮੈਂ ਉਦੋਂ ਸੀ ਜਦੋਂ ਗੁਰੂ ਅੰਗਦ ਦੇ ਮਹਾਰਾਜ ਦੇ ਚਰਨ ਪ੍ਰਾਪਤ ਨਹੀਂ ਸੀ ਹੋਏ। ਪਾਤਸ਼ਾਹ ਆਏ ਤੇ ਗੁਰੂ ਅੰਗਦ ਦੇ ਮਹਾਰਾਜ ਨੇ ਪੁੱਛਿਆ, ਬਾਬਾ ਜੀ ਕੀ ਗੱਲ? ਆਖਿਆ ਪਾਤਸ਼ਾਹ ਅੱਜ ਡਿੱਗ ਪਿਆ, ਅੱਜ ਸਰੀਰ ਮੇਰਾ ਡਿੱਗ ਪਿਆ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੱਲ ਨਾਲ ਲਾ ਕੇ ਆਖਿਆ, ਅੱਜ ਦੇ ਦਿਨ ਦੀ ਮੈਂ ਉਡੀਕ ਵਿੱਚ ਸੀ, ਕਦੋਂ ਅਮਰਦਾਸ ਡਿੱਗੇ ਤੇ ਮੈਂ ਉਹਨੂੰ ਚੁੱਕ ਕੇ ਗੱਲ ਦੇ ਦਿਨ ਲਾਵਾਂ। ਉਸੇ ਦਿਨ ਹੀ ਗੁਰਤਾ ਗੱਦੀ ਦੇ ਮਾਲਕ ਬਣਾ ਦਿੱਤਾ, ਸਤਿਗੁਰਾਂ ਨੇ 12 ਵਰ ਦਿੱਤੇ, ਆਖੋ ਪਿਆਰ ਨਾਲ ਸਤਨਾਮ। ਹਿਰਦਾ ਆਨੰਦ ਦੇ ਨਾਲ ਭਰਿਆ ਹੋਇਆ ਸੀ। ਉਹ ਗੁਰੂ ਅਮਰਦਾਸ ਪਾਤਸ਼ਾਹ ਜਿਨ੍ਹਾਂ ਦੇ ਬਾਬਤ ਭੱਟ ਕਹਿੰਦੇ ਨੇ, ਸਮੁੰਦਰ ਦੇ ਪੇਟ ਦੀ ਗਹਿਰਾਈ ਕੋਈ ਨਾਪ ਸਕਦਾ ਹੈ, ਬਾਰਿਸ਼ ਦੀਆਂ ਬੂੰਦਾਂ ਦੀ ਗਿਣਤੀ ਕੋਈ ਕਰ ਸਕਦਾ ਹੈ, ਬਸੰਤ ਵਿੱਚ ਰੁੱਤ ਵਿੱਚ ਖਿੜੇ ਹੋਏ ਫੁੱਲਾਂ ਦੀ ਗਿਣਤੀ ਹੋ ਸਕਦੀ ਹੈ, ਪਰ ਜੇ ਗੰਗਾ ਦੀਆਂ ਲਹਿਰਾਂ ਦੀ ਗਿਣਤੀ ਹੋ ਸਕਦੀ ਹੈ, ਪਰ ਜੇ ਕੋਈ ਕਵੇ ਕਿ ਗੁਰੂ ਅਮਰਦਾਸ ਜੀ ਦੇ ਗੁਣਾਂ ਦਾ ਅੰਤ ਪਾ ਲਿਆ, ਉਹ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬਣ ਆਉਂਦੇ ਨੇ, ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ। ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਪਾਤਸ਼ਾਹ ਜੀ ਦੇ ਪਾਵਨ ਜੀਵਨ ਤੋਂ। ਕਿਸੇ ਨੇ ਕਹਿ ਦਿੱਤਾ, ਪਾਤਸ਼ਾਹ ਜਿਹੜਾ ਤੁਹਾਡੇ ਨਾਲ ਬੁਰਿਆਈ ਕਰੇ ਉਹਨੂੰ ਕੀ ਕਰੀਏ? ਆਖਿਆ ਭਲਿਆਈ। ਫਿਰ ਆਖਿਆ ਹੋਰ ਜ਼ਿਆਦਾ ਬੁਰਿਆਈ ਕਰੇ? ਪਾਤਸ਼ਾਹ ਕਹਿਣ ਲੱਗੇ, ਉਹਦੇ ਨਾਲ ਭਲਿਆਈ ਕਰਨੀ ਹੈ, ਉਹਦਾ ਭਲਾ ਹੀ ਕਰਨਾ ਹੈ। ਦਾਤੂ ਜੀ ਨੇ ਲੱਤ ਮਾਰੀ, ਪਾਤਸ਼ਾਹ ਜੀ ਨੇ ਚਰਨ ਪਕੜ ਲਏ, ਆਖਿਆ ਬਾਬਾ ਜੀ ਤੁਹਾਡੇ ਚਰਨ ਬੜੇ ਕੋਮਲ ਨੇ, ਤੁਹਾਡੇ ਚਰਨਾਂ ਨੂੰ ਸੱਟ ਤਾਂ ਨਹੀਂ ਲੱਗੀ? ਆਖੋ ਪਿਆਰ ਨਾਲ ਸਤਨਾਮ। ਪਾਤਸ਼ਾਹ ਕਹਿਣ ਲੱਗੇ, ਤੁਹਾਡੇ ਚਰਨਾਂ ਨੂੰ ਸੱਟ ਤਾਂ ਨਹੀਂ ਲੱਗੀ? ਇਹ ਹੈ ਮੇਰੇ ਮਾਲਕ ਦੀ ਅਵਸਥਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ, ਗੁਰਤਾ ਗੱਦੀ ਦੇ ਮਾਲਕ ਬਣ ਕੇ ਜਿਸ ਸਮੇਂ ਦੇ ਵਿੱਚ ਜਿਸ ਉਮਰ ਦੇ ਵਿੱਚ ਆ ਕੇ ਲੋਕ ਕਹਿ ਦਿੰਦੇ ਨੇ ਹੁਣ ਅਸੀਂ ਬੁੱਢੇ ਹੋ ਗਏ ਹਾਂ, ਉਸ ਸਮੇਂ ਉਸ ਉਮਰ ਦੇ ਵਿੱਚ ਆ ਕੇ ਆਨੰਦ ਸਾਹਿਬ ਵਰਗੀਆਂ ਲੰਬੇਰੀਆਂ ਬਾਣੀਆਂ ਉਚਾਰੀਆਂ ਪਾਤਸ਼ਾਹ ਜੀ ਨੇ, ਐਸੀ ਬਖਸ਼ਿਸ਼ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਤੋਂ ਲਈ। ਸੋ ਨਾਮ ਜਪਣ ਦੇ ਨਾਲ ਹਿਰਦਾ ਠੰਡਾ ਠਾਰ ਹੁੰਦਾ, ਸ਼ੀਤਲ ਹੁੰਦਾ, ਹੋਰ ਕੋਈ ਜ਼ਰੀਆ ਨਹੀਂ, ਹੋਰ ਕੋਈ ਹੀਲਾ ਨਹੀਂ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ, ਤੇ ਪਾਤਸ਼ਾਹ ਕਹਿੰਦੇ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਗੁਰਤਾ ਗੱਦੀ ਦੇ ਮਾਲਕ ਬਣੇ ਨਾਮ ਜਪ ਕੇ, ਸੇਵਾ ਕਰਕੇ, ਸਿਮਰਨ ਕਰਕੇ। ਤੇ ਗੁਰੂ ਅਮਰਦਾਸ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿਵੇਂ ਗੁਰੂ ਲਹਿਣੇ ਨੂੰ ਅੰਗਦ ਬਣਾਇਆ ਸੀ, ਇਵੇਂ ਬਾਬਾ ਅਮਰਦਾਸ ਤੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਲਹਿਣੇ ਪਾਈ ਨਾਨਕੋ ਦੇਣੀ ਅਮਰਦਾਸ ਕਰ ਆਈ। ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਇਲਾਹੀ, ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਈ, ਦਾਤ ਜੋਤ ਖਸਮੈ ਵਡਿਆਈ। ਆਖੋ ਪਿਆਰ ਨਾਲ ਸਤਨਾਮ ਸ਼੍ਰੀ ਪਾਤਸ਼ਾਹ ਜੀ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਤਿਗੁਰਾਂ ਨੇ ਸੇਵਾ ਕੀਤੀ, ਸਿਮਰਨ ਕੀਤਾ, ਹਿਰਦਾ ਠੰਡਾ ਠਾਰ ਰੱਖਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹਿਰਦਾ ਸ਼ੀਤਲ ਸੀ ਤੇ ਤਾਂ ਹੀ ਦਾਤੂ ਜੀ ਦੇ ਅੱਗੇ ਹੱਥ ਬੰਨ ਕੇ ਖਲੋ ਗਏ ਸਨ ਕਿ ਬਾਬਾ ਜੀ ਤੁਹਾਡੇ ਚਰਨਾਂ ਨੂੰ ਸੱਟ ਲੱਗੀ ਹੋਣੀ ਹੈ, ਲਿਆਓ ਮੈਂ ਮਲ ਦਵਾਂ। ਇਹ ਮੇਰੇ ਮਾਲਕ ਦੀ ਬਖਸ਼ਿਸ਼। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ, ਨਾਮ ਜਪਣ ਦੇ ਨਾਲ ਹਿਰਦਾ ਠੰਡਾ

0: ਧਨ ਨੂੰ ਸੰਚਦੇ ਨੇ। ਨਾਮ ਧਨ ਜਿਸ ਜਨ ਕੇ ਪਾਲੈ ਸਹੀ ਪੂਰਾ ਸਾਹ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਨਾਮ ਰੂਪੀ ਧਨ ਜਿਹੜਾ ਸੰਚ ਲੈਂਦਾ ਇਕੱਤਰ ਕਰ ਲੈਂਦਾ ਉਹਨੂੰ ਫਿਰ ਕਦੇ ਤੋਟ ਨਹੀਂ ਆਉਂਦੀ, ਕਿਉਂਕਿ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੈਵੈ, ਹਰ ਧਨ ਕੋ ਉਚੱਕਾ ਨੇੜ ਨਾ ਆਵੇ, ਜਮ ਜਗਾਤੀ ਡੰਡ ਨਾ ਲਗਾਈ। ਉਹਨੂੰ ਫਿਰ ਜਮਾਂ ਦੀ ਜਗਾਤੀ ਭਾਵ ਮਸੂਲ ਦੇਣ ਦੀ ਕੋਈ ਨਹੀਂ ਰਹਿੰਦੀ, ਉਹ ਫਿਰ ਨਾਮ ਧਨ ਅਖੁੱਟ ਹੋ ਜਾਂਦਾ। ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਉਹ ਫਿਰ ਅਖੁੱਟ ਨਾਮ ਧਨ ਸੰਚ ਲੈਂਦੇ ਹਨ, ਫਿਰ ਤੋਟ ਨਹੀਂ ਆਉਂਦੀ। ਖਾਧੈ ਖਰਚੈ ਤੋਟ ਨਾ ਆਵੇ, ਹਲਤ ਪਲਤ ਕੇ ਸੰਗੇ। ਆਖੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਸੋ ਉਹਨਾਂ ਨੂੰ ਤੋਟ ਨਹੀਂ ਆਉਂਦੀ, ਨਾਮ ਧਨ ਸੰਚ ਲੈਂਦੇ ਹਨ, ਇਕੱਤਰ ਕਰ ਲੈਂਦੇ ਹਨ।
1: ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ।
0: ਵੱਡੇ ਭਾਗਾਂ ਦੇ ਨਾਲ ਰੱਬ ਦੇ ਪਿਆਰਿਆਂ ਦਾ ਮਿਲਾਪ ਹੁੰਦਾ। ਪੂਰਬ ਕਰਮ ਅੰਕੁਰ ਜਾ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਫਿਰ ਰੱਬ ਦੇ ਪਿਆਰਿਆਂ ਦਾ ਮੇਲ ਹੁੰਦਾ ਵੱਡੇ ਭਾਗਾਂ ਦੇ ਕਰਕੇ।
1: ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ।
0: ਅੱਠੇ ਪਹਿਰ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੇ ਨੇ, ਵਾਹਿਗੁਰੂ ਪਰਮਾਤਮਾ ਦਾ ਨਾਮ ਸੁਣਦੇ ਨੇ। ਵੈਸੇ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਚਾਰ ਗਵਾਇਆ ਹੰਡ ਕੇ, ਉਹ ਸਾਡੀ ਹਾਲਤ ਬਿਆਨ ਕਰ ਰਹੇ ਨੇ। ਚਾਰ ਗਵਾਇਆ ਹੰਡ ਕਹਿ ਚਾਰ ਗਵਾਇਆ ਸਮ ਲੇਖਾ ਰੱਬ ਮਗੇਸੀਆ। ਆਹੋ ਕਿਹੜੇ ਕੰਮ ਉਹ ਫਿਰ ਅੱਠੇ ਪਹਿਰ ਰੱਬ ਦੇ ਪਿਆਰੇ ਵਾਹਿਗੁਰੂ ਪਰਮਾਤਮਾ ਦੀ ਭਗਤੀ ਵਿੱਚ ਆਨੰਦ ਵਿੱਚ ਰਹਿੰਦੇ ਹਨ, ਲਿਵ ਵਿੱਚ ਲੱਗੇ ਰਹਿੰਦੇ ਹਨ। ਲੜੀਵਾਰ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੋ, ਆਖੋ ਪਿਆਰ ਨਾਲ।

0: ਅੱਲਾ।
1: ਗੁਰੂ ਨਾਨਕ ਦੇਵ ਮਹਾਰਾਜ ਦਾ ਪਾਵਨ ਸ਼ਬਦ ਮਾਰੂ ਦੱਖਣੀ ਦੇ ਵਿੱਚ ਹੈ। ਮਾਰੂ ਰਾਗ ਹੈ, ਮਾਰੂ ਮਹੱਲਾ ਪਹਿਲਾ ਦੱਖਣੀ। ਪਸਰੀ ਕਿਰਨ ਜੋਤ ਉਜਾਲਾ, ਉਸ ਵਾਹਿਗੁਰੂ ਪਰਮਾਤਮਾ ਦੀ ਸਤਾ ਚਾਰੇ ਪਾਸੇ ਪਸਰੀ ਹੋਈ ਹੈ, ਉਹਦੀ ਪ੍ਰਕਾਸ਼, ਉਹਦੀ ਸਤਾ ਚਾਰੇ ਪਾਸੇ, ਚਤੁਰ ਦਿਸ਼ਾ ਕਿਨੋ ਵਾਲੇ ਆਪਣਾ ਚਾਰੇ ਪਾਸੇ ਪਸਰੀ ਹੋਈ ਹੈ। ਉਹਦਾ ਉਜਾਲਾ ਭਾਵ ਪ੍ਰਕਾਸ਼, ਉਹਦੀ ਸਤਾ ਜ਼ਰੇ ਜ਼ਰੇ ਵਿੱਚ ਵਿਆਪਕ ਹੈ।
0: ਕਰ ਕਰ ਦੇਖੈ ਆਪ ਦਇਆਲਾ,
1: ਆਪਣੀ ਸਦਾ ਨੂੰ ਸੰਸਾਰ ਵਿੱਚ ਟਿਕਾ ਕਰਕੇ ਕਰ ਕਰਕੇ ਵਾਹਿਗੁਰੂ ਪਰਮਾਤਮਾ ਆਪ ਵੇਖ ਰਿਹਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ੍ਰਿਸ਼ਟੀ ਨੂੰ ਸਾਜ ਕੇ ਕਿਤੇ ਸੌ ਥੋੜੀ ਕਿਹਾ। ਜਿਹੜੇ ਕਹਿੰਦੇ ਪੰਥ ਨੂੰ ਖਤਰਾ ਹੋ ਗਿਆ, ਉਹ ਗੁਰਮੁਖ ਪਿਆਰਿਓ ਬਾਜਾਂ ਵਾਲੇ ਨੇ ਪੰਥ ਖਾਲਸਾ ਸਾਜਿਆ, ਤੇ ਉਸ ਮਰਦ ਗਮੜੇ ਦਾ ਸਾਜਿਆ ਹੋਇਆ ਖਾਲਸਾ, ਉਹਨੂੰ ਕਦੀ ਖਤਰਾ ਹੋ ਸਕਦਾ ਹੈ? ਉਹ ਕਿਤੇ ਸੌ ਗਿਆ ਪੰਥ ਸਾਜ ਕੇ, ਉਹ ਕਿਤੇ ਚਲਾ ਗਿਆ? ਏਦਾਂ ਨਾ ਕਿਹਾ ਕਰੋ ਕਿ ਪੰਥ ਖਾਲਸਾ ਸਾਜਿਆ ਸੀ, ਸਾਜਿਆ ਹੈ। ਅੱਜ ਵੀ ਪੰਜ ਪਿਆਰਿਆਂ ਦੇ ਰੂਪ ਵਿੱਚ ਬਾਜਾਂ ਵਾਲੇ ਪੰਥ ਖਾਲਸੇ ਦੀ ਸਾਜਣਾ ਕਰ ਰਹੇ ਨੇ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਉਹ ਤਾਂ ਵੇਖ ਰਿਹਾ ਕੀ ਹੋ ਰਿਹਾ। ਪਸਰੀ ਕਿਰਨ ਜੋਤ ਉਜਿਆਲਾ, ਕਰ ਕਰ ਦੇਖੈ ਆਪ ਦਿਆਲਾ, ਦਿਆਲੂ ਸਤਿਗੁਰੂ ਦੇਖ ਰਿਹਾ ਹੈ।
0: ਅਨਹਦ ਰੁਣ ਚੁਣਕਾਰ ਸਦਾ ਧੁਨ, ਨਿਰਭਉ ਕੈ ਘਰ ਵਾਏ ਦਾ।
1: ਅਨਹਦ, ਅਨਹਦ ਦੇ ਅਰਥ ਨੇ ਜਿਹਦਾ ਕੋਈ ਹੱਦ ਬੰਨਾ ਨਾ ਹੋਵੇ, ਜਿਹਦਾ ਕੋਈ ਹੱਦ ਬੰਨਾ ਨਹੀਂ। ਜਿਹੜੇ ਕਹਿੰਦੇ ਨੇ ਨਾਮ ਜਪਦੇ ਆ ਤੇ ਉਹਨਾਂ ਦੇ ਅੰਦਰੋਂ ਸਾਜ ਸੁਣਾਈ ਦਿੰਦੇ ਨੇ, ਕਿਸੇ ਨੂੰ ਡਮਰੂ ਸੁਣਾਈ ਦਿੰਦਾ ਹੈ, ਕਿਸੇ ਨੂੰ ਕੋਈ ਤੰਤੀ ਸਾਜ ਦੀ ਅੰਦਰੋਂ ਚੁਣਕਾਰ ਪੈਂਦੀ ਹੈ। ਪਰ ਜਿਹੜੇ ਨਾਮ ਬਾਣੀ ਦੇ ਰਸੀਏ ਨੇ ਵਾਹਿਗੁਰੂ ਪਰਮਾਤਮਾ ਦਾ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੈ, ਜਹ ਗਿਆਨ ਪ੍ਰਕਾਸ਼ ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਬਾਣੀ ਦਾ ਪ੍ਰਕਾਸ਼ ਹੈ, ਅਨਹਦ ਹੱਦ ਤੋਂ ਪਰੇ ਉਹਨਾਂ ਦੇ ਅੰਦਰ ਚੁਣਕਾਰ ਪੈਂਦੀ ਹੈ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਹੱਦ ਤੋਂ, ਹੱਦ ਬੰਨੇ ਤੋਂ ਪਰੇ ਇੱਕ ਸਾਜ ਨਹੀਂ। ਫਿਰ ਮਹਾਰਾਜ ਕਹਿੰਦੇ ਅਨਹਦ ਸ਼ਬਦ ਵੱਜਦੇ ਨੇ ਉਹਨਾਂ ਦੇ ਅੰਦਰੋਂ, ਉਹਨਾਂ ਨੂੰ ਅਨਹਦ ਨਾਦ ਸੁਣਾਈ ਦਿੰਦਾ, ਵੱਜਦਾ ਸੁਣਾਈ ਦਿੰਦਾ ਹੈ। ਸਤਿਗੁਰ ਕਿਰਪਾ ਕਰਨ, ਗੁਰ ਬਾਣੀ ਦੀ ਕਥਾ ਕਰਦੇ ਹਾਂ, ਕਿਉਂਕਿ ਪਹਿਲਾਂ ਬੇਨਤੀ ਕੀਤੀ ਹੈ। ਬਾਣੀ ਨਿਰੰਕਾਰ ਹੈ, ਵਾਹਿਗੁਰੂ ਪਰਮਾਤਮਾ ਦੀ ਖਸਮ ਦੀ ਬਾਣੀ ਹੈ। ਇਹਦੇ ਅਰਥ ਪਾਤਸ਼ਾਹ ਆਪ ਹੀ ਕਰ ਲੈਣ, ਕਰਵਾ ਲੈਣ। ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਫਿਰ ਵੀ ਤੁਸ਼ ਬੁੱਧੀ ਅਨੁਸਾਰ ਜੋ ਮਹਾਰਾਜ ਜੀ ਨੇ ਬਚਨ ਕਰਾਏ ਨੇ ਆਪ ਪ੍ਰਵਾਨ ਕਰ ਲੈਣੇ। ਬੇਅੰਤ ਭੁੱਲਾਂ ਹੋਈਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅਦਨਾਂ ਦਾ ਸੇਵਾਦਾਰ ਜਾਣ ਕੇ ਬਖਸ਼ ਲੈਣਾ। ਹਰ ਬੁੱਧਵਾਰ, ਹਰ ਐਤਵਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਬਾਟਾ ਤਿਆਰ ਹੁੰਦਾ ਹੈ। ਪੰਜ ਪਿਆਰੇ ਅੰਮ੍ਰਿਤ ਦੀ ਦਾਤ ਦਿੰਦੇ ਨੇ। ਆਓ ਨਿਗੁਰੇਪਣ ਦੀ ਝੂਠ ਲਾਈਏ, ਨਹੀਂ ਤੇ ਕਿਤੇ ਇਹ ਨਾ ਹੋਵੇ ਫਰੀਦਾ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ, ਬਾਹਰ ਦਿਸੇ ਚਾਨਣਾ ਦਿਲੇ ਅੰਧਿਆਰੀ ਰਾਤ। ਅਖੀਰਲੀ ਪੰਕਤੀ ਸਰਵਣ ਕਰੋ ਭੁੱਲਾਂ ਦੀ ਖਿਮਾ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਧੰਨਵਾਦ ਹੈ ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ। ਆਖਰੀ ਪੰਕਤੀ ਸਰਵਣ ਕਰੀਏ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ, 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਡ

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

ਐਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਟ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖ ਖਾਏ ਚੱਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਾਸਮ ਵਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੋਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਖੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ।

ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰ ਹਰ ਧਿਆਵਹੁ ਸੰਤ ਹੋ ਜੀ ਸਭ ਦੁਖ ਵਿਸਾਰਨ ਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣ।

ਮੇਲ ਜਿਸਨ ਤੋਂ ਜਾਣਾ ਇਹ ਸੋਈ ਜਨ ਜਾਣ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ।

ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀਂ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤਿਰ ਕਿਤੇ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ

ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪ ਰੰਕ ਭਯੋ ਰਾਵ ਕਹੀ ਭੂਪ ਆਂਡਜ ਜੀਰਜ ਸੇਤ ਜਕੀਨੀ ਉਤ ਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਯੋ ਸ਼ੰਕਰ ਅਕੈਠਾ ਸੀਗਰੀ ਸ੍ਰਿਸ਼ਟ ਦਿਖਾਈ ਅਚੰਪਵ ਆਦਿ ਜੁਗਾਦ ਸਰੂਪ ਸੁਜੰਪਵ ਆਵ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰ ਦੋਸਤ ਜਿਤੇ ਉਠ ਵਤਿ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲ ਦੁਸ਼ਟ ਅਰਿਸ਼ਟ ਟਰੇ ਤਤਕਾਲ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸਵੈ ਸਕੈ ਨ ਕੋਈ ਏਕ

ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੇ ਹਮ ਏਕ ਨ ਜਾਨਿਓ।

ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਬਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਐ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਂਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ

ਕੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆ ਦੇਗ ਤੇਗ ਫਤਿਹ ਬਿਰਦ ਕੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ

ਦਾਨ ਬਾਬੇਗ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸੁਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੀ ਅਟਲ।

ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ

0: ਵਾਹਿਗੁਰੂ ਜੀ ਕੀ ਫਤਿਹ।
1: ਸੋਤ ਅਪਰਾਧ ਕਰਤ ਹੈ ਜਿਤੇ, ਜਨਨੀ ਚੇਤਨਾ ਰਾਖਸ ਤੇਤੇ, ਰਾਮਈਆ ਹੋਂ ਬਾਰਕ ਤੇਰਾ, ਕਾਹੇ ਨਾ ਖੰਡਸ ਆਵਗਣ ਮੇਰਾ, ਜੇ ਅਤ ਕਰੋਪ ਕਰੇ ਕਰ ਧਾਇਆ, ਤਾਂ ਭੀ ਚੇਤਨ ਰਾਖਸ ਮਾਇਆ, ਚਿੰਤ ਭਵਨ ਮਨ ਪਰਿਉ ਹਮਾਰਾ, ਨਾਮ ਬਿਨਾ ਕੈਸੇ ਉਤਰ ਸਪਾਰਾ, ਦੇਹੇ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੈ ਕਬੀਰਾ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰਹੋ ਕਿਸ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ, ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੇ ਦਿਨ ਰਾਤੀ, ਦਰ

राज कापटं रूप कापटं तन कापटं कुल गर्वतः।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ 'ਚ 24 ਘੰਟੇ ਸੱਤੋ ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5646। ਇਹਨਾਂ ਦਾ ਪਤਾ ਹੈ 2023 34th ਸਟਰੀਟ, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਅਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210, 4310, 104 ਐਵੀਨਿਊ, ਨੌਰਥ ਈਸਟ, ਕੈਲਗਰੀ,